ਉੱਪਰ ਕਿੱਡਾ ਵੱਡਾ ਉਹਦਾ ਰਾਜ ਹੋਵੇ, ਪਰ ਜੇ ਉਹਨੇ ਸਿਮਰ ਨਹੀਂ ਕੀਤਾ, ਨਾਮ ਨਹੀਂ ਜਪਿਆ ਤੇ ਅੰਤ ਹਾਰ ਕੇ ਜਾਊ। ਤੇ ਅੱਜ ਕੀ ਬਚਨ ਕੀਤਾ, ਕਹਿੰਦੇ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤੱਤ ਵਿਚਾਰੀ। ਹਰੀ ਦੀ ਕੀਰਤੀ ਸਭ ਤੋਂ ਪਰਮ ਤੱਤ ਆ। ਕਹਿੰਦੇ ਅਸੀਂ ਗੁਰਬਾਣੀ ਚੋਂ ਤੱਤ ਕੱਢ ਲਿਆ ਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਪੰਜਵੀਂ ਪਾਤਸ਼ਾਹ ਦੇ ਬੋਲ ਨੇ ਅੱਜ ਵੀ, ਪ੍ਰਭ ਕੈ ਸਿਮਰਨ ਉਧਰੇ ਮੂਚਾ, ਪ੍ਰਭ ਕੈ ਸਿਮਰਨ ਤਿਸ਼ਨਾ ਬੁੱਝੇ, ਪ੍ਰਭ ਕੈ ਸਿਮਰਨ ਸਭ ਕਿਸ਼ਤ ਸੁਝੇ। ਹੁਣ ਵੇਖੋ ਜਿਹੜਾ ਤੁਸੀਂ ਕੀਤਾ ਘੰਟਾ ਸਿਮਰਨ, ਕਹਿੰਦੇ ਉਹ ਇੰਨਾ ਸੁੱਖ ਆਉਣਾ ਤੁਹਾਡੇ ਕੋਲ ਤੋਲਿਆ ਨਹੀਂ ਜਾਣਾ। ਕਹਿੰਦੇ ਗੁਣ ਗਾਵਤ ਅਤੁੱਲ ਸੁੱਖ ਪਾਇਆ। ਅਤੁੱਲ ਹੁੰਦਾ ਜਿਹੜਾ ਤੋਲਿਆ ਨਹੀਂ ਜਾਂਦਾ। ਇੰਨਾ ਸੁੱਖ, ਸਿਮਰੋ ਸਿਮਰ ਸਿਮਰ ਸੁੱਖ ਪਾਵੋ। ਇਹ ਕਰਕੇ ਵੇਖਿਆ ਤਾਂ ਕਰੋ ਵੀ ਜੇ ਪੰਜਵੇਂ ਪਾਤਸ਼ਾਹ ਨੇ ਇੰਨੇ ਥਾਵਾਂ 'ਤੇ ਲਿਖ ਦਿੱਤਾ ਅਤੇ ਸਿਮਰਨ ਆਪਾਂ ਸੰਗਤ 'ਚ ਆ ਕੇ ਕਰ ਹੀ ਲਈਏ, ਹੈ ਨਾ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਨ। ਕਿਤੇ ਸੇਵਕ ਬਣ ਜਾਓ, ਹਾਂ ਤੁਸੀਂ ਸਤਿਗੁਰ ਦੀ ਸ਼ਰਨ 'ਚ ਤਾਂ ਆਉਂਦੇ ਹੋ, ਸੇਵਕ ਕਦੋਂ ਬਣਨਾ। ਸੇਵਕ ਹੁੰਦਾ ਜਿਹੜੀ ਗੱਲ ਮੰਨ ਲੈਂਦਾ ਗੁਰੂ ਦੀ, ਉਹਨੂੰ ਕਹਿੰਦੇ ਸੇਵਕ। ਸੇਵਕ ਕਹੋ ਸੇਵਾ ਬਣ ਆਈ, ਜੇ ਤੁਸੀਂ ਮੰਨ ਲਿਆ ਨਾ ਇਹ ਸੇਵਾ ਕਰਨ ਲੱਗ ਪਏ, ਇੱਕ ਦਿਨ ਇਹ ਸੇਵਾ ਬਣ ਆਏਗੀ। ਹੁਕਮ ਬੂਝ ਪਰਮ ਪਦ ਪਾਏ, ਕਹਿੰਦੇ ਮਿਲਾਪ ਹੋ ਜਾਏਗਾ ਵਾਹਿਗੁਰੂ ਦੇ ਨਾਲ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤ ਮਹਿ ਸਮਾਏ। ਕਹਿੰਦੇ ਇੰਨਾ ਸੁੱਖ ਮਿਲਣਾ, ਕਿਉਂਕਿ ਮਨ ਜਦੋਂ ਨਿਰਮਲ ਹੋ ਜਾਂਦਾ ਨਾ, ਅਜੋ ਤੁਸੀਂ ਗੁਣ ਗਾਉਂਦੇ ਹੋ ਵਾਹ ਗੁਰੂ, ਇਹਦੇ ਨਾਲ ਮਨ ਨਿਰਮਲ ਹੋ ਜਾਂਦਾ। ਤੇ ਨਿਰਮਲ ਮਨ ਨੂੰ ਹੀ ਸੁੱਖ ਮਿਲ ਸਕਦਾ ਹੈ, ਮੈਲੇ ਮਨ ਨੂੰ ਕਦੀ ਸੁੱਖ ਨਹੀਂ ਮਿਲਦਾ। ਦਿਨੇ ਵਿਚਾਰਾਂ 'ਚ ਰਹੂਗਾ, ਰਾਤ ਨੂੰ ਸੁਪਨੇ 'ਚ ਰਹੂਗਾ। ਇਹ ਤੁਸੀਂ ਚੈੱਕ ਕਰਿਆ ਕਰੋ ਵੀ ਸਾਡੀ ਹਾਲਤ ਤਾਂ ਨਹੀਂ ਇਹ ਕਿਤੇ, ਕਿ ਦਿਨੇ ਸਾਰਾ ਦਿਨ ਸੋਚਾਂ 'ਚ ਅਤੇ ਰਾਤ ਨੂੰ ਸੁਪਨਿਆਂ 'ਚ। ਗੁਰਬਾਣੀ ਸਤਿਗੁਰ ਲਿਖਿਆ ਵੀ ਰਾਤ ਤਾਂ ਸੌਣ ਆਏ ਲਈ ਮਿਲੀ ਸੀ ਵੀ ਕਿਤੇ ਸੁੱਖ ਲਵਾਂਗੇ, ਪਰ ਮਨਮੁੱਖ ਦੀ ਕਹਾਣੀ ਲਿਖੀ ਗੁਰਬਾਣੀ 'ਚ। ਕਹਿੰਦੇ ਉਗਵੈ ਦਿਵਸ ਆਲ ਜਾਲ ਸੰਭਾਲੇ, ਦਿਨ ਚੜ੍ਹਦਿਆਂ ਹੀ ਕਹਿੰਦੇ ਆ ਕੰਮਾਂ ਕਾਰਾਂ ਨੂੰ ਸੋਚਾਂ ਸੋਚਣ ਲੱਗ ਪੈਂਦਾ। ਬਿਖ ਮਾਇਆ ਕੇ ਵਿਸਤਾਰੇ, ਜਿਹੜਾ ਉਹਨੇ ਸਾਰਾ ਦਿਨ ਇਹ ਮਾਇਆ ਦੇ ਦੇਸ਼ 'ਚ ਆ ਕੇ ਕਰਮ ਕਰਨਾ ਹੁੰਦਾ। ਕਹਿੰਦੇ ਆਈ ਰਹਿਣ ਪਿਆ ਸੁਪਨੰਤਰ, ਰਾਤ ਆਈ ਸਾਰਾ ਦਿਨ ਥੱਕਿਆ ਸੋਚਾਂ ਦੇ ਵਿੱਚ, ਸਰੀਰ ਵੀ ਥੱਕ ਜਾਂਦਾ ਮਨ ਵੀ ਥੱਕ ਜਾਂਦਾ। ਅਤੇ ਮਤਲਬ ਸੀ ਵੀ ਚਲੋ ਰਾਤ ਆਈ ਹੁਣ ਸੌਂ ਕੇ ਸੁੱਖ ਲਵਾਂਗੇ, ਪਰ ਰਾਤ ਸੁਪਨੇ ਚਲ ਗਿਆ। ਕਹਿੰਦੇ ਆਈ ਰਹਿਣ ਪਿਆ ਸੁਪਨੰਤਰ, ਸੁਪਨੇ ਪੀ ਦੁੱਖ ਸਾਰੇ, ਅਤੇ ਸੁਪਨਿਆਂ 'ਚ ਵੀ ਦੁਖੀ ਤੁਰਿਆ ਫਿਰਦਾ। ਫਿਰ ਸਤਿਗੁਰੂ ਸਾਨੂੰ ਸਮਝਾਉਂਦੇ, ਕਹਿੰਦੇ ਤੁਸੀਂ ਕਰਕੇ ਵੇਖੋ ਇੱਕ ਵਾਰੀ, ਜੇ ਸੁੱਖ ਨਾ ਨਾ ਮਿਲੇਗਾ ਤਾਂ ਫਿਰ ਕਿਉਂ। ਹੁਣ ਤੁਸੀਂ ਕਰਕੇ ਵੇਖਿਆ ਘੰਟਾ, ਸਿਮਰੋ, ਅੱਖਾਂ ਖੋਲਣ ਨੂੰ ਦਿਲ ਨਹੀਂ ਕਰਦਾ, ਇੰਨਾ ਸੁੱਖ ਮਿਲਦਾ, ਨਹੀਂ ਤਾਂ ਅੱਖਾਂ ਰੱਜਦੀਆਂ ਨਹੀਂ ਵੇਖੀ ਜਾਂਦੀਆਂ। ਭਾਈ ਗੁਰਦਾਸ ਜੀ ਕਹਿੰਦੇ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ਾ। ਅਤੇ ਜਦੋਂ ਤੁਸੀਂ ਨੇਤਰ ਬੰਦ ਕਰਕੇ, ਨੇਤਰਾਂ 'ਚ ਬੈਠਦਾ ਮਨ, ਜੋਤ ਹੈ ਨਾ, ਅਤੇ ਜੋਤ ਨੇਤਰਾਂ 'ਚ ਹੁੰਦੀ ਹੈ। ਜਦੋਂ ਤੁਸੀਂ ਨੇਤਰ ਬੰਦ ਕਰਦੇ ਹੋ ਇਹ ਇੱਕ ਹੋ ਜਾਂਦਾ, ਕੰਨਾਂ 'ਚ ਆ ਜਾਂਦਾ। ਉਦੋਂ ਇਹਨੂੰ ਸੁਰਤੀ ਕਿਹਾ, ਇਹਨੂੰ ਚਿੱਤ ਕਿਹਾ, ਇਹਨੂੰ ਧਿਆਨ ਵੀ ਕਿਹਾ। ਅਤੇ ਫਿਰ ਕੰਨ ਹੀ ਸੁਣਦੇ ਜੋ ਤੁਸੀਂ ਬੋਲਦੇ ਹੋ, ਹੈ ਨਾ। ਤਾਂ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਗਾ ਵੀ ਹੈ ਸੁਣੀਏ ਮਨ ਰੱਖੀਏ ਭਾਵ। ਵਾਹਿਗੁਰੂ ਨਾਲ ਪਿਆਰ ਪੈਣ ਲੱਗ ਪਏਗਾ ਅਤੇ ਇਹ ਜਿਹੜੇ ਸੋਚਾਂ ਨੇ ਸੁਪਨੇ ਨੇ ਖਤਮ ਹੋ ਜਾਣਗੇ। ਦੁੱਖ ਪਰ ਹਰ ਸੁੱਖ ਘਰ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ
ਗੁਰ ਮੰਤਰ ਦ੍ਰਿੜ ਕਰਨਾ ਪੈਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਅੱਖਾਂ ਬੰਦ ਕਰਕੇ ਕਰੋ ਹਾਂ ਸਿਮਰਨ ਸਾਰੇ, ਚੈੱਕ ਕਰੀਏ ਭਲਾ ਸੁੱਖ ਆਉਂਦਾ। ਪੰਜਵੇਂ ਪਾਤਸ਼ਾਹ ਕਹਿੰਦੇ ਸਿਮਰੋ ਸਿਮਰ ਸਿਮਰ ਸੁੱਖ ਪਾਓ। ਵਾਹ ਗੁਰੂ ਰਾਮ ਗੁਰੂ।

ਅੱਜ ਪੰਜਵੇਂ ਪਾਤਸ਼ਾਹ ਜੀ ਨੇ ਜਿਹੜਾ ਇਸ ਸ਼ਬਦ ਦੇ ਵਿੱਚ ਪਾਵਨ ਹੁਕਮਨਾਮਾ ਸਾਹਿਬ ਬਖਸ਼ਿਆ ਟੋਡੀ ਰਾਗ ਦੇ ਵਿੱਚ, ਉਹਦੇ 'ਚ ਤੱਤ ਕੱਢ ਕੇ ਵਿਖਾ ਦਿੱਤਾ। ਤੱਤ ਆ ਜੋ ਤੁਸੀਂ ਕਰ ਰਹੇ ਹੋ, ਕਹੋ ਨਾਨਕ ਇਹ ਤੱਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰ। ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ। ਹੁਣ ਵਿਖਿਆ ਕੀ ਆ? ਸੋਚਾਂ ਸਾਡੀਆਂ, ਉਹਨਾਂ ਨੇ ਸਾਡੇ ਮਨ ਨੂੰ ਮੈਲਾ ਕੀਤਾ ਹੋਇਆ। ਕਈ ਜਨਮਾਂ ਤੋਂ ਇਹ ਚੱਲਦੇ ਆ ਰਹੇ।

जय मन च वस गए ना हर हर चरण रिधे उर धारे ते उसे वेले फिर अंदरों नाम प्रगट हो जाना। लिखिया सतगुरु ने नाम जिनके मन वसिया अवाह गुरु ते की होना जी उन्होंने वाजे शब्द कनेरे कनेरे शब्द वाहगुरु ने तुहाडे अंदर गजन लग पैना। गुर शब्दी गोबिंद गजे वह चरण प्रगट कर देता फिर वाहगुरु अपने नाम फिर कार्ज जिहड़े लई आउने आ तां फिर वह कार्ज साडा पूरा हुंदा वा। जिस वखर को लैण तू आया राम नाम तुहानू संत क्या कहिंदे तुसीं अंदरों लभ लिया नाम नू किते तज अभमान ले होए मन मोल राम नाम हिरदे में तोल लाद खेप संतां संग चाल अवर त्याग विखिया जंजाल धन धन कहे सब कोए मुख उजल हर दरगाह सोए। पर ਤੁਹਾਡੇ ਵਰਗੇ ਵਿਰਲੇ ਹੀ ਆ ਜਿਹੜੇ ਵਪਾਰ ਕਰਦੇ ਆ ਕਹਿੰਦੇ ਇਹ ਵਪਾਰ ਵਿਰਲਾ ਵਪਾਰ ਹੈ ਤੇ ਜਿਹੜੇ ਕਰਦੇ ਆ ਪੰਜਵੇਂ ਪਾਤਸ਼ਾਹ ਉਹਨਾਂ ਤੇ ਬਲਹਾਰ ਜਾਂਦੇ ਨਾਨਕ ਤਿਨਕੇ ਆ ਕੇ ਸੱਦ ਬਲਹਾਰ। ਉੱਥੇ ਫਿਰ ਗਿਆ ਉਹਨਾਂ ਨੇ ਕਹਿੰਦੇ ਹਰ ਹਰ ਚਰਨ ਰਿਧੇ ਉਰ ਧਾਰੇ ਵਾਹਿਗੁਰੂ। ਆਓ ਥੋੜ੍ਹੇ ਜਿਹੇ ਧਾਰਨ ਕਰੀਏ ਆਪਾਂ ਵੀ ਕਰੀਏ ਸਾਰੇ ਵੇਖਿਓ ਤੁਹਾਨੂੰ ਕਿੰਨਾ ਸੁੱਖ ਮਿਲਦਾ। ਤੋਲਿਆ ਨਹੀਂ ਜਾਣਾ ਸਤਿਗੁਰੂ ਕਹਿੰਦੇ ਨਾ ਜੀ ਕਹਿੰਦੇ ਅੱਜ ਤੋਲਿਆ ਨਹੀਂ ਜਾਣਾ ਗੁਣ ਗਾਵਤ ਅਤੁਲ ਸੁਖ ਪਾਇਆ ਕਿਉਂਕਿ ਮਨ ਨਿਰਮਲ ਹੋ ਜਾਣਾ ਮੈਲ ਕੋਈ ਰਹਿਣੀ ਨਹੀਂ ਕੋਈ ਦੁਬਧਾ ਈਰਖਾ ਦਵੈਸ਼ ਖਤਮ ਹੋ ਜਾਣੀ ਸਾਰੀ ਹੈ ਨਾ। ਮਨ 'ਚ ਇਹ ਪੰਜ ਚੋਰ ਹੀ ਇਹਨੂੰ ਦੁਖੀ ਕਰਦੇ ਆ ਜਦੋਂ ਸਾਡੀ ਬਿਰਤੀ ਹੁੰਦੀ ਹੈ ਨਾ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ। ਜਦੋਂ ਇਹ ਮਨ ਇਸ ਜੁਗਤ ਨਾਲ ਜਿਉਂਦਾ ਇਹ ਹੁਣ ਜੁਗਤ ਕਈ ਜਨਮ ਖਰਾਬ ਕਰ ਲਏ ਅੱਗੇ ਵੀ ਅਤੇ ਸਤਿਗੁਰ ਕਹਿੰਦੇ ਆਹ ਨਾ ਕਰ ਲਿਓ ਹੁਣ ਤੁਹਾਨੂੰ ਮਸਾਂ ਹੀ ਮਿਲਿਆ। ਭਈ ਪ੍ਰਾਪਤ ਮਾਨੁੱਖ ਦੇ ਹੁਰੀ ਆ ਗੋਬਿੰਦ ਮਿਲਣ ਕੀ ਅਤੇ ਕਰਨਾ ਇਹੋ ਹੀ ਆ ਜਿਹੜਾ ਤੁਸੀਂ ਕਰ ਰਹੇ ਹੋ ਇਹੋ ਹੀ ਆਪਾਂ ਕਰਦੇ ਨੀਗੇ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਰ। ਆਓ ਆਪਾਂ ਇਹ ਰਹਾਓ ਵਾਲੀ ਪੰਕਤੀ ਨੂੰ ਕਮਾਉਣਾ ਹੁੰਦਾ ਵਾ ਅੱਗੇ ਫਿਰ ਬਖਸ਼ਿਸ਼ ਹੋ ਜਾਣੀ ਆਪਣੇ ਆਪ ਸਾਰੀ।

그럼 으아 그럼 으아 그럼 으아 그럼 으아 그럼 으아 그럼 으아 그럼 으아 그럼 으아 그럼 ਸੋਚਾਂ ਨਾ ਹੁਣ ਮਨ ਚ ਬੋਲ ਕੇ ਸੁਣੋ ਉੱਚੀ ਬੋਲ ਕੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ

दंडौत खट कर्मारत रहता। ये सारे कर्म कांड दसे सतगुरु जिहड़े उस समय करदे सी अज भी करी जांदे। किंतु इन्हां दे नाल कुछ नहीं बनना, पुन दान पूजा परमेशर हर कीरत तत् विचार। पंजवें पातशाह ने अज तत् कढ दिता, कहिंदे हर कीरत आ जिहड़ी कर रहे हो वाह ये तत् है। बस कहिंदे ये जे तुसीं विचार के करोगे ना मन जोड़ के तो ये नाल दा होर कोई भी जो जुगत है गुरबाणी च नहीं है। ताही उन्होंने कहा ना वड्डा साहिब ऊंचा थाऊं ऊंचे उपर ऊंचा नाऊं, एवड ऊंचा होवे कोई ते सूचे को। नाम तो बिना डिठा सब संसार सुख ना नाम बिन। ये जप जो सतगुरु ने पहले अंग ते हुक्म करता गुर प्रसाद लैके जप करना सच दा वाहगुरु दा, ये सब तो उत्तम कर्म है। हर को नाम जप निर्मल कर्म। सतगुरु गुरबाणी दस रहे ना कि ये जिहड़े कर्म कांड ने पाठ पढ़े और वेद बचारे और निवल भयंगम साधे वाहगुरु नूं मिलनी लोकी बहुत करदे सी कर्म कांड। ते उन्होंने ये नहीं सी पता भी ये ते तन दे सारे कर्म कांड ने, मन दा ते करदे नहीं सी, कीर्ति नहीं सी गाउंदे मन करके। पाठ पढ़े और वेद बचारे और निवल भयंगम साधे पंच जना स्यों संग ना छुटक्यो अधिक अहम बुद्ध बांधे, सगों होमे वाली बुद्ध हो जाती। प्यारे इन बिद मिलन ना जाई मैं किए कर्म अनेका, हार परयो स्वामी के द्वारे। कहिंदे अज गुरु ग्रंथ साहिब दी शरण च आ गए आपां, दीजे बुद्ध ये फिर विवेक बुद्ध सानू बख्शिश कर दे। वो कहिंदे तुसी की करना पूजा जिहड़ी करनी है कीचे नाम ते आईए, पूजा कीचे तुहाडी यही पूजा वा। जे तुसी मन नू जोड़ के जपदे हो ना वो पूजा ही है। ते वो की सतगुरु लिखिया कहिंदे नगन भयो मोन भयो करपाती रहो, नगन फिरियो बन माहे। मोन मोनी हो जाते चुप्पे चुप ना हो बई, जे लाए रहा एवें अखा बंद करके बंद बैठ जाना कि मन तो भजा फिरदा सी। ये सारे कर्म कांडा सतगुरों ने खंडन किया कि तट तीर्थ वो धरती भरम्यो दुबदा छुटके ना ही मन कामना तीर्थ जाए बस्यो सिर कर वत तराए, मन की मैल ना उतरे विद जे लख जतन करे। इदां दे भी कर्म कांड करदे तीर्थां ते तुरे फिरना, सोच करे दिन सा रात मन की मैल ना, ता इस देही को बड़े साधना करदे ही योग सिद्ध च आसन चौरासी ए पी कर रहे हो वड्डी यार जा फिर जन्मे हर स्यों संग ना गए। फिर उन्हें कहा पूजा अर्चा बंधन डाउत खट कर्मा रत रहता। ये सारिया का फिर उन्होंने निचोड़ की कढ़िया कहते हर कीरत साध संगत है। आज कह रहे वाह गुरु वाह गुरु आज तत् कढ़िया सतगुरु ने कहते हर कीरत साध संगत है सिर कर मन के सिरे का कम। पर यह प्राप्त इदा थोड़े तो वर्गन होंगी हर एक नहीं होंगी। कहो नानक तिस भयो प्राप्त जिस पुरब लिखे का लैना। सारे नहीं सिमन कर सकते, सारे नाम नहीं जप सकते, संगत च आके भी नहीं बोलते। इसलिए सतगुरु कहते जिन्हों के व्डे भाग होंगे उन्होंने सतगुरु ही बख्शिश करता। आओ थोड़ा जा होर आप मन जोड़ के जो हुक्म किया उन्होंने अज कि ये तत् कढ दिता। हर कीरत हरी की कीर्ति करनी तत् विचार, इनू कहिंदे पुन दान पूजा परमेशर। ये करते सी लोकी परमेशर दे बना लेंदे सीगे पत्थर दियां मूर्तां ते उहदी पूजा करदे सीगे ते पुन दान करी जांदे। सतगुरु कहिंदे
ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ, ਧਰਮ ਰਾਜ ਤੋਂ ਅੱਗੇ ਜਾ ਹੀ ਨਹੀਂ ਸਕਦੇ, ਫਿਰ ਜੂਨਾ ਚੱਲ ਜਾਂਦੇ। ਪਰ ਸਤਿਗੁਰਾਂ ਨੇ ਹੁਣ ਸਾਨੂੰ ਅੱਗੇ ਲੈ ਕੇ ਜਾਣਾ, ਉਹਨਾਂ ਬਖਸ਼ਿਸ਼ ਕੀ ਕੀਤੀ ਕਿ ਤੁਸੀਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕੱਲ ਕਲੇਸ਼ ਤਨ ਮਾਹੀ ਮਿਟਾਓ, ਕਿ ਮਨ ਨੂੰ ਨਿਰਮਲ ਕਰ ਲਓ। ਇਹ ਜਿਹੜੇ ਤੁਹਾਡੇ ਅੰਦਰ ਫੁਰਨੇ ਦੁਬਧਾ ਈਰਖਾ ਦੁਵੈਸ਼ਦੇ ਆ, ਇਹ ਹੋਣਗੇ ਇਹਦੇ ਨਾਲ, ਸਿਮਰਨ ਦੇ ਨਾਲ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ। ਅੱਜ ਸਤਿਗੁਰਾਂ ਵੇਖੋ ਨਾਮ ਵੀ ਪ੍ਰਗਟ ਕਰ ਦਿੱਤਾ ਲਾਸਟ ਦੇ ਵਿੱਚ, ਉਹਨਾਂ ਲਿਖਿਆ ਕਿ ਨਾਮ ਰਤਨ ਸੁਣ ਜਪ ਜਪ ਜਿਵੇਂ। ਉਹ ਨਾਮ ਰਤਨ ਸਾਡੇ ਸਾਰਿਆਂ ਦੇ ਅੰਦਰ ਆ। ਜੇ ਸਤਿਗੁਰ ਨੂੰ ਪੁੱਛੀਏ ਜੀ ਅੰਦਰ ਕਿੱਥੇ ਆ, ਅੰਦਰ ਤਾਂ ਬਹੁਤ ਵੱਡਾ। ਫਿਰ ਉਹ ਲਿਖਦੇ ਨੇ, ਇੱਕ ਸ਼ਬਦ ਪੜ੍ਹਿਓ, ਕਹਿੰਦੇ ਰਾਮ ਨਾਮ ਰਤਨ। ਰਾਮ ਨਾਮ ਵੀ ਉਹ ਵਾਹਿਗੁਰੂ ਦਾ ਨਾਮ, ਇੱਕ ਰਤਨ ਹੈ, ਕੋਠੜੀ ਅੱਗੇ ਲਿਖਿਆ ਕੋਠੜੀ। ਰਾਮ ਨਾਮ ਰਤਨ ਕੋਠੜੀ, ਉਹ ਕੋਠੜੀ ਕਿੱਥੇ ਆ, ਕਿਤੇ ਗੜ ਮੰਦਰ ਏਕ ਲੁਕਾਨੀ। ਇਹ ਦਸਾਂ ਦੁਆਰਾਂ ਦਾ ਇਹਨੂੰ ਗੜ ਕਿਲਾ ਗਿਆ ਵਾ, ਕਹਿੰਦੇ ਇਹਦੇ ਵਿੱਚ ਇੱਕ ਮੰਦਰ ਆ, ਉਹਦੇ ਚ ਲੁਕਾਇਆ ਹੋਇਆ ਨਾਮ, ਜਿਹਨੂੰ ਕਬੀਰ ਸਾਹਿਬ ਪਰਮ ਕੋਠੜੀ ਕਹਿੰਦੇ ਨੇ। ਆ ਸੱਚਖੰਡ ਨੂੰ ਕੋਠੜਾ ਕਹਿੰਦੇ ਤੇ ਇਹਨੂੰ ਕੋਠੜੀ ਕਹਿੰਦੇ ਸਰੀਰ ਨੂੰ, ਤੇ ਇੱਕ ਪਰਮ ਕੋਠੀ ਕਹਿੰਦੇ ਲੱਭੋ। ਕੋਠੜੇ ਮੈਂ ਕੋਠੜੀ ਪਰਮ ਕੋਠੀ ਵਿਚਾਰ, ਕਹਿੰਦਾ ਮੈਨੂੰ ਤਾਂ ਬਾਬਾ ਰਾਮਾਨੰਦ ਜੀ ਮਿਲ ਗਏ, ਉਹਨਾਂ ਨੇ ਮੈਨੂੰ ਦੱਸ ਦਿੱਤਾ। ਉਹ ਗੁਰੂ ਸੀ ਨਾ ਉਹਨਾਂ ਦੇ, ਬਾਬਾ ਰਾਮ ਕਹਿੰਦੇ ਗੁਰਦੀਨੀ ਬਸਤ ਕਬੀਰ ਕੋ ਲਿਹੋ ਬਸਤ ਸੰਭਾਲ, ਕਹਿੰਦੇ ਅਸੀਂ ਤਾਂ ਸੰਭਾਲ ਲਿਆ ਨਾਮ। ਫਿਰ ਕਬੀਰ ਸਾਹਿਬ ਨੇ ਵੀ ਦੱਸਣਾ ਸ਼ੁਰੂ ਕੀਤਾ, ਪਰ ਕੋਈ ਮੰਨਦਾ ਹੀ ਨਹੀਂ ਸੀਗਾ। ਕਹਿੰਦੇ ਗੁਰ ਕਬੀਰ ਦੀਨੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ, ਪਰ ਸਾਰਿਆਂ ਦੇ ਭਾਗਾਂ 'ਚ ਨਹੀਂ ਹੁੰਦਾ ਇਹ ਨਾਮ, ਹੈ ਨਾ। ਜਿਹੜੇ ਭਾਗਾਂ 'ਚ ਨੇ ਉਹ ਸੁਣ ਲੈਂਦੇ ਨੇ, ਉਹ ਲੈ ਲੈਂਦੇ ਨੇ, ਲੱਭ ਲੈਂਦੇ ਨੇ। ਹੁਣ ਸਮਝ ਲੱਗ ਗਈ ਕਿ ਰਾਮ ਨਾਮ ਦਾ ਜਿਹੜਾ ਰਤਨ ਆ ਉਹ ਸਾਡੇ ਅੰਦਰ ਨਿੱਜ ਘਰ ਮਹਿਲ ਦੇ ਵਿੱਚ। ਤਾਂ ਹੀ ਰੋਜ਼ ਪਾਤਸ਼ਾਹ ਕਹਿੰਦੇ ਪੰਜਵੇਂ, ਕਹਿੰਦੇ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌੜ ਨਾ ਹੋਏਗੋ ਫੇਰਾ। ਉੱਥੋਂ ਤੁਹਾਨੂੰ ਨਾਮ ਮਿਲ ਜਾਣਾ ਅਤੇ ਨਾਮ 'ਚ ਸਮਾ ਕੇ ਹੀ ਤੁਸੀਂ ਹਰਜਨ ਬਣਨਾ ਵਾ, ਅਤੇ ਫਿਰ ਜੰਮਣ ਮਰਨ ਖੰਡਨ ਹੋਣਾ। ਹਰਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ੁਰ। ਕਿਤੇ ਮਾਨਸਿਆਂ ਦਾ ਮਨੋਰਥ ਪੂਰਾ ਹੋ ਜਾਣਾ ਤੁਹਾਡਾ। ਫਿਰ ਸੱਚਖੰਡ 'ਚ ਨਜ਼ਾਰੇ ਲਿਓ, ਬੇਗਮਪੁਰੇ ਸ਼ਹਿਰ ਦੇ ਵਿੱਚ ਸੈਰ ਕਰਿਓ। ਇਹ ਸੱਚਖੰਡ ਨੂੰ ਬੇਗਮਪੁਰਾ ਸ਼ਹਿਰ ਵੀ ਗਿਆ ਬਾਬਾ ਰਵਿਦਾਸ ਜੀ, ਅਤੇ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਧੋ ਨਹੀਂ ਤੇ ਠਾਉ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਕਹਿੰਦੇ ਅਬ ਮੋਹੇ ਖੂਬ ਵਤਨ ਗਏ ਭਾਈ, ਕਹਿੰਦੇ ਇਸਦੇ ਲੱਭ ਲਿਆ। ਊਹਾਂ ਖੈਰ ਸਦਾ ਮੇਰੇ ਭਾਈ, ਕਹਿੰਦੇ ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ, ਕਹਿੰਦੇ ਨਾ ਕੋਈ ਸੈਕਿੰਡ ਕਲਾਸ ਨਾ ਕੋਈ ਥਰਡ ਕਲਾਸ, ਏਕ ਸੁਆਹੀ। ਉੱਥੇ ਸਾਰੇ ਸ਼ਹਿਰੀ ਜਿਹੜੇ ਇੱਕ ਨੰਬਰ ਦੇ, ਦੋਮ ਨਾ ਸੇਮ ਏਕ ਸੋ ਆਹੀ, ਆਬਾ ਦਾਨ ਸਦਾ ਮਸ਼ਹੂਰ, ਸਦਾ ਬਾਦ ਰਹਿੰਦਾ ਵਾ, ਕਦੇ ਜਾਂਦਾ ਨਹੀਂ। ਕਹਿੰਦੇ ਊਹਾਂ ਬਸੇ ਗਣੀ ਮਮੂਰ, ਕਹਿੰਦੇ ਉੱਥੇ ਜਿਹੜੇ ਅਮੀਰ ਲੋਕ ਰਹਿੰਦੇ ਆ, ਗਰੀਬਾਂ ਦਾ ਉੱਥੇ ਕੋਈ ਕੰਮ ਨਹੀਂ ਗਾ, ਮਮੂਰ ਹੁੰਦੇ ਅਮੀਰ। ਅਤੇ ਅਮੀਰ ਸਤਿਗੁਰ ਨੂੰ ਪੁੱਛੀਏ ਜੀ ਕਿਹਨਾਂ ਨੂੰ ਕਿਹਾ ਤੁਸੀਂ, ਕਹਿੰਦੇ ਜਿਨ ਕੇ ਪੱਲੇ ਧਨ ਹੈ ਦੁਨਿਆਵੀ, ਤਿਨਕਾ ਨਾਉ ਫਕੀਰ, ਜਿਸ ਕੇ ਹਿਰਦੇ ਤੂੰ ਵਸੇ ਤੇ ਨਰ ਗੁਣੀ ਗਹੀਰ। ਨਾਮ ਧਨ ਜਿਸ ਜਨ ਕੇ ਪੱਲੇ ਸਹੀ ਸੱਚੇ ਸ਼ਾਹ, ਸੱਚੇ ਸ਼ਾਹ ਵਸਦੇ ਉੱਥੇ। ਕਹਿੰਦੇ ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇ, ਉੱਥੇ ਰੋਕਦਾ ਕੋਈ ਨਹੀਂ ਗਾ, ਕੋਈ ਟੈਕਸ ਨਹੀਂ ਗਾ, ਕੋਈ ਟੋਲ ਨਹੀਂ ਹੈਗਾ ਉੱਥੇ। ਕਹਿੰਦੇ ਜਿਉਂ ਜਿਉਂ ਸੈ ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇ, ਮਹਿਰਮ ਹੈ, ਮਹਿਰਮ ਦਾ ਮਹਿਲ ਹੈ ਉਹ, ਮਹਿਰਮ ਮਹਿਲ ਨਾ ਕੋਟ ਕਾਵੇ, ਹੈ ਨਾ। ਆਬਾ ਦਾਨ ਸਦਾ ਮਸ਼ਹੂਰ, ਊਹਾਂ ਬਸੇ ਗਣੀ ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਕਹਿੰਦੇ ਜਿਹੜਾ ਮੇਰੇ ਸ਼ਹਿਰ ਦਾ ਸਿਟੀਜਨ ਬਣ ਗਿਆ, ਕਹਿੰਦੇ ਉਹ ਇਸ ਲਈ ਮੇਰਾ ਮਿੱਤਰ ਹੈ। ਗੁਰੂ ਨਾਨਕ ਸਾਹਿਬ ਨੂੰ ਸੱਚਖੰਡ ਕਹਿੰਦੇ, ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾਂ ਅੰਤ ਨਾ ਤਿੱਥੇ ਲੋ ਲੋ ਆਕਾਰ, ਜਿਉਂ ਜਿਉਂ ਹੁਕਮ ਤੇ ਵਿਤਕਾਰ, ਵੇਖੇ ਸੇ ਕਰ ਵਿਚਾਰ, ਨਾਨਕ ਕਥਨਾ ਤੇ
ਪੰਜਵੇਂ ਪਾਤਸ਼ਾਹ ਨੂੰ ਕਹਿੰਦੇ ਨੇ ਸੂਖ ਮਹਿਲ, ਸੂਖ ਮਹਿਲ ਜਾ ਕੇ ਊਚ ਦੁਆਰੇ। ਇਹ ਬਹੁਤ ਉੱਚਾ, ਊਚ ਅਪਾਰ ਬੇਅੰਤ ਸਵਾਮੀ, ਅਨਲਿਮਿਟਡ ਹੈ। ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਸੈਂ ਭਗਤ ਪਿਆਰੇ। ਸਹਿਜ ਕਥਾ, ਜਿੱਦਾਂ ਆਪਾਂ ਇੱਥੇ ਸਤਿਗੁਰੂ ਦੀ ਕਥਾ ਸੁਣਦੇ, ਉੱਥੇ ਸਹਿਜ ਕਥਾ ਨਾਮ ਸੁਣਦੇ ਆ। ਇਹ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਪਰ ਵਿਰਲੇ ਕਾਹੂੰ ਨੇਤਰੋਂ ਡਿੱਠੀ। ਕੋਈ ਕੋਈ ਜਾਂਦਾ ਤੇ ਗੀਤ ਨਾਦ ਅਖਾੜੇ ਸੰਗਾ, ਊਹਾਂ ਸੰਤ ਕਰੇ ਹਰ ਰੰਗਾ। ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਥੇ ਰੰਗ ਮਾਣਦੇ, ਉੱਥੇ ਰਾਤ ਨੂੰ ਸਾਰੇ ਵਾਹਿਗੁਰੂ ਦੇ ਨਾਲ ਰਹਿੰਦੇ ਆ। ਇਸ ਲਈ ਸਤਿਗੁਰੂ ਗੁਰਬਾਣੀ ਦੱਸਦੇ ਆ ਕਿ ਤੁਸੀਂ ਵੀ ਨੌ ਦਰਾਂ ਚੋਂ ਇਹਨੂੰ ਕੱਢੋ। ਆ ਗੁਰੂ ਦੇ ਸ਼ਬਦ ਨੇ ਕੱਢਣਾ, ਜਦੋਂ ਤੁਸੀਂ ਵਾਹਿਗੁਰੂ ਬੋਲਦੇ ਹੋ ਧਿਆਨ ਲਾ ਕੇ, ਇਹਦੇ ਨੌ ਦਰ ਠੱਕ ਕੇ ਧਾਵਤ ਰਹਾਏ, ਜਿੱਥੇ ਧਾ ਕੇ ਜਾਂਦਾ ਸੀ ਰੋਕ ਲਓ। ਦਸਵੇਂ ਨਿੱਜ ਘਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵੱਜੇ, ਉਹ ਨਾਮ ਦੀ ਉੱਥੇ ਪ੍ਰਾਪਤੀ ਹੋ ਜਾਣੇ, ਉਹ ਰਤਨ ਮਿਲ ਜਾਣੇ। ਇਹਨੂੰ ਅਨਹਦ ਸ਼ਬਦ ਕਿਹਾ, ਤੂਰ ਕਿਹਾ, ਪੰਜ ਸ਼ਬਦ ਵੀ ਕਿਹਾ। ਆਓ ਆਪਾਂ ਧਿਆਨ ਲਾਈਏ, ਫਿਰ ਥੋੜ੍ਹਾ ਜਿਹਾ ਸਮਾਂ ਰਹਿ ਗਿਆ, 10 ਮਿੰਟ ਹੋਰ, ਫਿਰ ਪਾਵਨ ਸਿਰ ਰਹਿਰਾਸ ਸਾਹਿਬ ਦੇ ਜਾਪ ਪਾਠ ਸ਼ੁਰੂ ਹੋਣੇ ਨੇ। ਆਓ ਉਹਨਾਂ ਚਿਰ ਆਪਾਂ ਫਿਰ ਧਿਆਨ ਲਾਈਏ। ਇਹ ਜਿਹੜਾ ਸ਼ਬਦ ਆ, ਹਰ ਹਰ ਨਾਮ ਹਿਰਦੇ ਉਰ ਧਾਰ, ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਭ। ਫਿਰ ਕਾਰਜ ਜਿਹੜੇ ਲਈ ਆਏ ਉਹ ਕੰਮ ਹੋ ਜਾਵੇ। ਜੇ ਤੁਸੀਂ ਕਿਤੇ ਇਹ ਵਾਹਿਗੁਰੂ ਬੋਲ ਕੇ ਸੁਣਨਾ ਸਿੱਖ ਲਿਆ, ਸਿੱਧਾ ਹੀ ਚੌਥੀ ਲਾਮ ਦੇ ਵਿੱਚ ਕਾਰਜ ਪੂਰਾ ਹੋ ਜਾਏਗਾ। ਹਰ ਚੌਥੜੀ ਲਾਮ ਮਨ ਸਹਿਜ ਪਿਆ, ਹਰ ਪਾਇਆ ਬਲਰਾਮ। ਉਹਨੂੰ ਮਨ ਨੂੰ ਗੁਰਮੁਖ ਕਹਿੰਦੇ ਨੇ। ਕਹਿੰਦੇ ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮਿੱਠਾ ਲਾਇਆ, ਮਿੱਠਾ ਲਾਇਆ ਮੇਰੇ ਪ੍ਰਭਾਇਆ, ਅੰਦਿਨ ਹਰ ਲਿਵ ਲਾਈ। ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵਜੀ ਵਧਾਈ। ਹਰ ਪ੍ਰਭ ਠਾਕਰ ਕਾਜ ਰਚਾਇਆ, ਜਿਹੜੇ ਕੰਮ ਲਈ ਭੇਜਿਆ ਸੀ ਕਾਰਜ ਸਫਲ ਹਮਾਰੇ, ਕਹਿੰਦੇ ਹੋ ਗਿਆ। ਧੰਨ ਹਿਰਦੇ ਨਾਮ ਵਿਗਾਸੀ, ਜਾਂ ਨਾਨਕ ਬੋਲੇ ਚੌਥੀ ਲਾਵੇ, ਹਰ ਪਾਇਆ ਪ੍ਰਭ ਅਵਨਾਸੀ। ਆਓ ਆਪਾਂ ਇੱਥੋਂ ਪਹਿਲਾਂ ਜੋੜੀਏ, ਵਾਹ।

ਸਾਰੇ ਬੋਲੋ, ਬੋਲ ਕੇ ਸੁਣੋ, ਗੁਰ ਅੱਖਾਂ ਬੰਦ ਕਰਕੇ ਮਨ ਨੂੰ ਜੋੜ ਕੇ ਗੁਰ ਹਾਂ ਗੁਰ

0: ਅੱਖਾਂ ਬੰਦ ਕਰਕੇ ਸਾਰੇ ਬੋਲ ਕੇ ਸੁਣੋ, ਵੇਖਿਓ ਸੁੱਖ ਮਿਲਦਾ। ਸਿਮਰੋ ਸਿਮਰ ਸਿਮਰ ਸੁੱਖ ਪਾਓ, ਵੇਖੋ ਚੈੱਕ ਕਰਕੇ। ਸਤਿਗੁਰੂ ਲਿਖ ਗਏ ਆ
1: ਗੁਰੂ ਗੁਰੂ ਗੁਰੂ।

واہ ਇਹ ਹੁਕਮ ਹੈ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ ਤੇ ਜਿਨ੍ਹਾਂ ਨੇ ਮੰਨ ਲਿਆ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਇਸ ਤੁਸੀਂ ਸਾਰੇ ਹੁਕਮਨਾਮਾ ਸਾਹਿਬ ਪੜ੍ਹ ਕੇ ਆਏ ਹੋ ਹੁਕਮਨਾਮਾ ਸਾਹਿਬ ਦਾ ਮਤਲਬ ਹੁੰਦਾ ਵਾਹਿਗੁਰੂ ਜੀ ਦਾ ਹੁਕਮ ਕਿਉਂਕਿ ਇਹ ਜੋ ਗੁਰਬਾਣੀ ਹੈ ਇਹ ਅਕਾਲ ਪੁਰਖ ਦੇ ਬੋਲ ਨੇ ਜੋ ਗੁਰੂ ਸਾਹਿਬਾਨ ਦੇ ਥਰੂ ਆਏ ਨੇ ਭਗਤਾਂ ਦੇ ਥਰੂ ਆਏ ਬੋਲ ਅਕਾਲ ਪੁਰਖ ਦੇ ਨੇ ਇਸ ਲਈ ਇਹ ਹੁਕਮ ਕਿਹਾ ਹੈ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਜਿੰਨੀ ਵੀ ਗੁਰਬਾਣੀ ਇਕੱਲਾ ਇਕੱਲਾ ਸ਼ਬਦ ਅੱਖਰ ਸਾਡੇ ਲਈ ਹੁਕਮ ਹੈ ਅਤੇ ਹੁਕਮਨਾਮਾ ਸਾਹਿਬ ਤਾਂ ਹੀ ਕਹਿੰਦੇ ਨੇ ਤੁਸੀਂ ਸਾਰੇ ਪੜ੍ਹ ਕੇ ਆਏ ਹੋ ਟੋਡੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਦੇ ਬਚਨ ਅਤੇ ਉਹ ਆਪਾਂ ਕਮਾ ਰਹੇ ਹਾਂ ਇਕੱਲਾ ਪੜ੍ਹ ਕੇ ਚਲੇ ਜਾਣਾ ਨਹੀਂ ਹੁੰਦਾ ਇਸ ਨੂੰ ਕਮਾਉਣਾ ਹੁੰਦਾ ਗੁਰਬਾਣੀ ਕਹੇ ਸੇਵਕ ਜਨ ਮਾਨੇ ਸਤਿਗੁਰਾਂ ਦਾ ਇਹ ਬਾਣੀ ਹੈ ਜੋ ਇਹ ਐਸਾ ਇੱਕ ਲਾਲ ਹੈ ਇੱਕ ਰਤਨ ਹੈ ਹੀਰਾ ਜਿਸ ਨੂੰ ਤੁਸੀਂ ਕਮਾ ਲਿਆ ਨਾ ਤਾਂ ਤੁਹਾਨੂੰ ਉਹ ਬੰਦਗੀ ਦਾ ਫਲ ਮਿਲ ਜਾਣਾ ਇਹ ਭਗਤੀ ਦਾ ਭੰਡਾਰ ਆ ਗੁਰਬਾਣੀ ਸਤਿਗੁਰ ਗੁਰਬਾਣੀ 'ਚ ਲਿਖਿਆ ਵੀ ਆ ਕਹਿੰਦੇ ਭਗਤ ਭੰਡਾਰ ਗੁਰਬਾਣੀ ਲਾਲ ਭਗਤੀ ਦਾ ਖਜ਼ਾਨਾ ਵਾ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਣਤ ਕਮਾਵਤ ਨਿਹਾਲ ਆਪਾਂ ਗਾਉਂਦੇ ਵੀ ਹਾਂ ਸੁਣਦੇ ਕਮਾਉਂਦੇ ਨੀਗੇ ਕਮਾਉਂਦੇ ਹੁੰਦੇ ਆ ਜੋ ਲਿਖਿਆ ਉਹ ਕਰਨਾ ਹੁਣ ਅੱਜ ਸਤਿਗੁਰਾਂ ਪਤਾ ਕੀ ਲਿਖਿਆ ਹਰ ਹਰ ਚਰਨ ਹਿਰਦੇ ਉਰ ਧਾਰੈ ਹਰ ਹਰ ਵਾਹਿਗੁਰੂ ਇਹ ਚਰਨ ਆ ਵਾਹਿਗੁਰੂ ਦੇ ਕਹਿੰਦੇ ਹਿਰਦੇ 'ਚ ਧਾਰਨ ਕਰੋ ਅਤੇ ਉਹ ਹੋਣੇ ਆ ਅਗਲੀ ਪੰਕਤੀ ਨੂੰ ਕਮਾ ਕੇ ਕੀ ਲਿਖਿਆ ਅੱਗੇ ਕਿੱਦਾਂ ਹਿਰਦੇ 'ਚ ਵਸਣੇ ਨੇ ਕਹਿੰਦੇ ਸਿਮਰ ਸੁਆਮੀ ਸਤਿਗੁਰ ਆਪਣਾ ਸਿਮਰ ਸੁਆਮੀ ਹੁਣ ਵੇਖੋ ਔਖਾ ਤਾਂ ਹੈ ਨੀਗਾ ਗੁਰਮੁਖੀ 'ਚ ਲਿਖਿਆ ਹੋਇਆ ਵਾ ਪਹਿਲਾਂ ਕਿਹਾ ਹਰ ਹਰ ਆ ਜਿਹੜਾ ਬੋਲਦੇ ਵਾਹਿਗੁਰੂ ਇਹ ਹਿਰਦੇ 'ਚ ਵਸਾਓ ਕਹਿੰਦੇ ਹਰ ਹਰ ਚਰਨ ਇਹਨੂੰ ਚਰਨ ਕਿਹਾ ਹਿਰਦੇ ਉਰ ਧਾਰੇ ਅਗਲੇ ਤਰੀਕਾ ਦੱਸ ਦਿੱਤਾ ਕਹਿੰਦੇ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਕਹਿੰਦੇ ਜਿਹੜਾ ਕਾਰਜ ਕਰਨ ਆਇਆ ਤੇਰਾ ਸਫਲ ਹੋ ਜਾਊ ਆਇਆ ਕਹਿੰਦੇ ਲਈ ਤੂੰ ਭਾਈ ਪ੍ਰਾਪਤ ਮਾਨੁੱਖ ਦੇ ਹੋਰੀ ਆ ਗੋਬਿੰਦ ਮਿਲਣ ਕੀ ਅਤੇ ਕਰਨਾ ਕੀ ਆ ਮਿਲਣ ਲਈ ਅਵਰ ਕਾਜ ਤੇਰੇ ਅਤੇ ਕੀ ਕਰ ਬਸ ਆਹੋ ਹੀ ਨਹੀਂ ਕਰਦੇ ਮਿਲ ਸਾਧ ਸੰਗਤ ਭਜ ਬਸ ਇਹ ਨਾਮ ਦੇ ਜਪ ਗੁਰਪ੍ਰਸਾਦ ਲੈ ਕੇ ਜਪ ਕਰਨਾ ਪੈਣਾ ਵਾ ਅਤੇ ਕੂੜ ਦੀ ਪਾਲ ਟੁੱਟ ਜਾਣੀ ਮਨ ਨਿਰਮਲ ਹੋ ਜਾਣਾ ਉਹ ਅੰਦਰੋਂ ਨਾਮ ਪ੍ਰਗਟ ਹੋ ਜਾਣਾ ਇਹਨੂੰ ਹੁਕਮ ਕਿਹਾ ਉਹ ਸਾਰਿਆਂ ਦੇ ਅੰਦਰ ਗੁਪਤ ਆ ਕਿਤੇ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘੱਟ ਘੱਟ ਹਰ ਭਰਪੂਰ ਰਿਹਾ ਸਾਰਿਆਂ ਦੇ ਅੰਦਰ ਵਾਹਿਗੁਰੂ ਜੀ ਕਿਤੇ ਨਾਮ ਰਤਨ ਤਿੰਨਾਂ ਹਿਰਦੇ ਪ੍ਰਗਟਿਆ ਜੋ ਗੁਰ ਸ਼ਰਨ ਆਈ ਕਿਤੇ ਜਿਹੜੇ ਗੁਰੂ ਦੀ ਸ਼ਰਨ 'ਚ ਆ ਕੇ ਸਿੱਖ ਲੈਣਗੇ ਨਾ ਉਹਨਾਂ ਦੇ ਅੰਦਰ ਨਾਮ ਪ੍ਰਗਟ ਹੋ ਜਾਏ ਜਿਹੜਾ ਜਨਮ ਸਮੇਂ ਲਿਵ ਟੁੱਟ ਗਈ ਸੀ ਲਿਵ ਛੁੜਕੀ ਲੱਗੀ ਤ੍ਰਿਸ਼ਨ ਉਹ ਸਾਡੇ ਸਾਰਿਆਂ ਦੇ ਅੰਦਰ ਗੁਪਤ ਕੀਤਾ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਕਲਯੁਗ 'ਚ ਪ੍ਰਗਟ ਹੋਊਗਾ ਕਿਉਂ ਯੁੱਗਾਂ ਦਾ ਹੁਣੇ ਨਿਬੇੜ ਪਰ ਨਰ ਮਨੁੱਖਾਂ ਨੇ ਕਰਨਾ ਨਰ ਹੁੰਦੇ ਆ ਜਿਹੜਾ ਹੁਕਮ ਮੰਨ ਕੇ ਤੇ ਜਪਣ ਲੱਗ ਪੈਂਦੇ ਆ ਆਰਤੀ ਆਰਤਾ ਕਰਦੇ ਜਿਹੜੇ ਇੱਕ ਤਾਂ ਆਰਤੀ ਹੁੰਦੀ ਹੈ ਨਾ ਧੰਨਾ ਜੀ ਨੇ ਆਰਤਾ ਕੀਤਾ ਦਿਨ ਰਾਤ ਜਪਿਆ ਗੋਪਾਲ ਤੇਰਾ ਆਰਤਾ ਉਹਨੂੰ ਭਗਤੀ ਕਹਿੰਦੇ ਜੋ ਜਨ ਤੁਮਰੀ ਭਗਤ ਕਰ ਤਿਨਕੇ ਅਤੇ ਕਾਰਜ ਸਫਲ ਹਮਾਰੇ ਅੱਜ ਵੀ ਲਿਖ ਦਿੱਤਾ ਉਹਨਾਂ ਨੇ ਕਾਰਜ ਤੂੰ ਪਤਾ ਹੁਣ ਅਸੀਂ ਦੁਨਿਆਵੀ ਕਾਰਜਾਂ ਤੱਕ ਰਹਿ ਗਏ ਹਾਂ ਵੀ ਸਾਡਾ ਆਹ ਕਰ ਦਿਓ ਵਾਹਿਗੁਰੂ ਜੀ ਸਾਡਾ ਆਹ ਕਰ ਦਿਓ ਉਹ ਤਾਂ ਆਪੇ ਹੋਣੇ ਨੇ ਉਹ ਤਾਂ ਪਿੱਛੇ ਰਹਿਣਾ ਹੀ ਕੋਈ ਨਹੀਂਗਾ ਜੇ ਤੁਸੀਂ ਇਸ ਕਾਰਜ 'ਤੇ ਲੱਗ ਗਏ ਜਿਹੜਾ ਸਤਿਗੁਰੂ ਕਾਰਜ ਕਰਨ ਲਈ ਕਹਿ ਰਹੇ ਨੇ ਅਤੇ ਅਸੀਂ ਹੁਣ ਉੱਥੋਂ ਤੱਕ ਹੀ ਸੋਚ ਚਲੋ ਕੰਮ ਜਿਹੜੇ ਦੁਨਿਆਵੀ ਨੇ ਖਰੀ ਇਹਨਾਂ ਨੂੰ ਕਿਹਾ ਕਾਰਜ ਆ ਸਾਡਾ ਸਾਰਿਆਂ ਦਾ ਇੱਕੋ ਹੀ ਭਾਈ ਪ੍ਰਾਪਤ ਇਹ ਹੋ ਜਾਵੇ ਨਾ ਤਾਂ ਬਸ ਸਾਰੇ ਹੋ ਗਏ ਜਿਹਨੂੰ ਨਾਮ ਮਿਲ ਗਿਆ ਨਾ ਨਾਮ ਰਤਨ ਜਿਨ ਪਾਇਆ ਦਾਨ ਉਹਨੂੰ ਸਾਰੇ ਖਜ਼ਾਨੇ ਮਿਲ ਜਾਂਦੇ
ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਏ, ਪਰ ਧਿਆਉਣਾ ਸਿੱਖ ਲਈਏ ਆਪਾਂ। ਅਤੇ ਫਿਰ ਜੇ ਦੁਨਿਆਵੀ ਕੋਈ ਚੀਜ਼ ਚਾਹੀਦੀ ਤਾਂ ਉਹ ਵੀ ਦੇ ਦਿੰਦਾ ਵਾਹਿਗੁਰੂ। ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਏ, ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ। ਆਹੋ ਚਿੱਤ ਲਾਈਏ ਆਪਾਂ, ਅੱਖਾਂ ਬੰਦ ਕਰਕੇ ਲਾਓ ਥੋੜ੍ਹਾ ਜਿਹਾ ਚਿਰ, ਥੋੜ੍ਹੇ ਪੰਜ ਕੁ ਮਿੰਟ ਰਹਿ ਗਏ, ਪੰਜ ਦੇ ਚਾਰ ਹੀ ਰਹਿ ਗਏ।

ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਓ ਤੋਂ ਅੱਗੇ ਫਿਰ ਸਤਿਗੁਰੂ ਬਖਸ਼ਿਸ਼ ਕਰਦੇ। ਕਹਿੰਦੇ ਪੁੰਨ ਦਾਨ ਪੂਜਾ ਇਹ ਸਾਰੇ ਕਰਮ ਕਾਂਡ ਨੇ, ਹਰ ਕਿਰਤ ਆ ਜਿਹੜੀ ਤੁਸੀਂ ਕਰ ਰਹੇ ਹੋ। ਵਾਹਿਗੁਰੂ ਇਹ ਤੱਤ ਕੱਢ ਦਿੱਤਾ ਸਤਿਗੁਰਾਂ, ਹਰ ਕਿਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇਗਾ। ਅਤੇ ਹੁਣ ਤੁਸੀਂ ਵੇਖ ਲਿਆ ਕਿੰਨਾ ਸੁੱਖ ਮਿਲਿਆ, ਗੁਣ ਗਾਵਤ ਅਤੁਲ ਸੁੱਖ ਪਾਇਆ, ਠਾਕਰ ਗਮ ਅਪਾਰੇ ਵਾਹਿਗੁਰੂ ਦੇ ਜੋ ਜਨ ਅਪਾਰ ਬ੍ਰਹਮ ਆਪਣੇ ਕਿੰਨੇ ਤਾਂ ਕਾ ਬੌਰ ਕਛੁ ਨਾ ਵਿਚਾਰੇ, ਨਾਮ ਰਤਨ ਸੁਣ ਜਪ ਜਪ ਜੀਵ ਹਰ ਨਾਨਕ ਕੰਠ ਮਜਾਰੇ। ਸੋ ਸਤਿਗੁਰਾਂ ਦਾ ਦਿੱਤਾ ਹੋਇਆ ਸਮਾਂ ਸਿਮਰਨ ਅਭਿਆਸ ਦਾ ਸਮਾਪਤ ਹੈ। ਹੁਣ ਪਾਵਨ ਸ੍ਰੀ ਰਹਿਰਾਜ ਸਾਹਿਬ ਦੇ ਜਾਪ ਪਾਠ ਪ੍ਰਾਰੰਭ ਹੋਣਗੇ। ਇੰਨੇ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਸੰਗਤ ਬਖਸ਼ਣ ਜੋ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪਰੀ ਸਿਉਂ ਕਹੀਐ

ਨਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਣ ਤਦਨੂੰ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ।

ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ

ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਈ ਅਮਰੀ ਕਰੋ ਹੱਥ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਬੈਤਮ

ਲਿਹੋ ਉਭਾਰੀ ਸਰਬ ਠਾਵਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਕਲਾ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕਉ ਸ਼ਾਇ ਕਰਤਾ ਸ੍ਰੀ ਅਸਤੁਜਾ।

ਵਿਚਾਰ ਕਛ ਨਾਹੇ ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੇ ਸਮਾਹੇ ਦੋਹਰਾ ਜਬ ਆਏ ਸਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਕਬਿ ਬਾਜ ਦੋਹਰਾ ਠਾਠ ਭਇਓ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕਹੋ ਨਿਤੁੜ ਧਿਆਏ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਮੋਹ ਕੋਟਕ ਵਿਸ਼ਨ ਮਹਿ

ਜਗਤ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਅਣਦ ਸੁਨੋ ਬਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ।

ਤਰਸ ਪਏ ਹੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨਮਨ ਥੀ ਵੈ ਹਰਿਆ ਪੌੜੀ।

ਸੰਭਾਲੇ ਸਾਹ ਸਾਹ ਬਿਰਧਾ ਕੋਈ ਨਾ ਜਾਏ ਜੇ ਆਵੈ ਤੁਦ ਆਹੇ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ ਜੇਵਾ ਜਪ ਗੁਰਨਾਹੋ ਨੇਤਰੀ ਸਤਿਗੁਰ ਪੇਖਣਾ।

ਵਿਚਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ।

ਬਹਿਤਾ ਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਮਿਣ ਛਕਿਆ ਦੇਗ ਚਲਾ

ਸੱਤੇ ਬੰਦ ਬੰਦ ਕਟਵਾਏ, ਖੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵੈ ਚੇਤੇ ਆਮਨ ਕਾ ਸਦਕਾ ਸਰਬ ਸੁਖੋ ਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰ ਸ਼ਹਿਰ ਆਇਤ ਦੇਖ।

ਨਾ ਸਿਰ ਦਾ ਨਾ ਮੈਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਕੁਲ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਨੇ ਪਾਰ ਮਿਰਾ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ। ਸਰਦਵਾਨਾ ਦੀ ਅਨੰਤ ਆਪ ਜੀ ਪੁੱਤਰ ਬਾਣੀ ਸੋ ਦਰ ਦੇ ਪਾਠ ਹੋਏ, ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਬਣਨ ਦੀ ਦਾਤ ਬਖਸ਼ਣ, ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਤ ਕਰੋਣਾ। ਆਈ ਸੰਗਤ ਦੀ ਹਾਜ਼ਰੀ ਦਿਲ ਫੁਲ ਭੇਟਾ ਕੀਤੀ, ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ, ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾਈ ਚੜ੍ਹਦੀ ਕਲ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਸੁਬੇਂਦੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਏ ਸ੍ਰੀ ਮੁਖ ਵਾਹਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ, ਸੰਦਤ ਮਨੋ ਹਾਜ਼ਰੀ ਭਰ ਰਹੇ ਆਪ ਜੀ ਨੇ। ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ। ਆਵਨ ਕੀਰਤਨ ਦੀ ਰਮਤਾ ਹੋਣ ਜਾਰੀ ਹੈ, ਕੀਰਤਨ ਰਾਹੀਂ ਜੁੜਨਾ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਆਉਣ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਬਿਲਗਾ ਪਿੰਡ ਨਿਵਾਸੀ ਸੰਗਤਾਂ ਵੱਲੋਂ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਸਾਹਿਬ ਪ੍ਰਾਰੰਭ ਹੋਣਗੇ ਸਵੇਰੇ 10 ਵਜੇ। ਐਤਵਾਰ ਨੂੰ ਸੰਪੂਰਨਤਾਵਾਂ 10:30 ਵਜੇ। ਐਤਵਾਰ ਵਿਸ਼ੇਸ਼ ਦੀਵਾਨ, ਕੀਰਤਨ ਦਰਬਾਰ, ਢਾਡੀ ਦਰਬਾਰ ਇਸੇ ਸੰਬੰਧ ਵਿੱਚ, ਅਤੇ ਨਾਲ ਹੀ ਐਤਵਾਰ ਵਾਲੇ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਲ ਭੰਜਨ ਗੁਰੂ ਸੂਰਮਾ ਵੜ ਜੋਧਾ ਬਾਬਾ ਰੁਬਕਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੇ ਐਤਵਾਰ ਵਾਲੇ ਦਿਨ ਵੀ ਇਸ ਸੰਬੰਧਵਾਨ ਸਜਣਗੇ ਆਪ ਜੀ ਨੇ ਹਾਜ਼ਰੀ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਬਿਨਸੈ ਇੱਕ ਅਸਥਿਰ ਮਨ ਹੈ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀਓ ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਹੋ ਰਹੀ ਹੈ। ਸੰਧਿਆ ਦੇ ਦੀਵਾਨ ਸਜੇ ਨੇ, ਤੁਰਕੀ ਬਾਣੀ ਦੇ ਜਾਪ ਦਰਗਾਹੀ ਬਾਣੀ ਦੇ ਕੀਰਤਨ ਆਰਤੀ ਆਰਤਾਂ ਦੇ ਰੂਪ ਦੇ ਵਿੱਚ ਆਪ ਜੀ ਸ਼੍ਰਵਣ ਕਰ ਰਹੇ ਸੀ। ਸੰਧਿਆ ਦਾ ਵੇਲਾ ਹੈ, ਲੜੀਵਾਰ ਸਥਾਨ ਦੀ ਮਰਿਆਦਾ ਅਨੁਸਾਰ ਗੁਰਬਾਣੀ ਦੀ ਵਿਆਖਿਆ ਆਪਾਂ ਸ਼੍ਰਵਣ ਕਰਦੇ ਹਾਂ। ਮਹਾਰਾਜ ਸਾਹਿਬ ਜੀ ਅੰਮ੍ਰਿਤਮਈ ਉਪਦੇਸ਼ ਸਾਨੂੰ ਆਪਣੀ ਬਾਣੀ ਰਾਹੀਂ ਬਖਸ਼ ਕੇ ਨਿਵਾਜਦੇ ਨੇ। ਮਹਾਰਾਜ ਜੀ ਦੀ ਬਾਣੀ ਦਾ ਇੱਕ ਇੱਕ ਬਚਨ ਸਾਧ ਸੰਗਤ ਜੀ ਇਤਨਾ ਕੁ ਨਿਰਮੋਲਕ ਹੈ ਜਿਹਦੀ ਅਸੀਂ ਕੀਮਤ ਨਹੀਂ ਦੇ ਸਕਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਾਮ ਨਹੀਂ ਦੇ ਸਕਦੇ, ਜਿਵੇਂ ਭਾਈ ਦਇਆ ਸਿੰਘ ਜੀ ਹੋਰਾਂ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਸੀ ਨਾ ਅੰਮ੍ਰਿਤ ਦੇ ਵੱਟੇ, ਕਹਿੰਦੇ ਦਇਆ ਸਿੰਘਾ ਦਾਮ ਤੋਂ ਨਾ ਦੇ ਸਕੂੰ ਭੇਟਾ ਮਨਜੂਰ ਕਰੋ। ਸੁਣੋ ਦਇਆ ਸਿੰਘ, ਜੋ ਜੋ ਭੇਟ ਮੈਂ ਚੜ੍ਹਾਊਂਗਾ। ਕਹਿੰਦੇ ਮੁੱਲ ਤਾਂ ਨਹੀਂ ਦਿੱਤਾ ਜਾ ਸਕਦਾ, ਪਰ ਮੇਰੀ ਭੇਟਾ ਕਬੂਲ ਕਰਿਓ। ਸਾਰਾ ਪਰਿਵਾਰ ਸਰਬੰਸ ਵਾਰ ਦਿਆਂਗਾ ਇਸ ਅੰਮ੍ਰਿਤ ਦੇ ਵੱਟੇ। ਸੋ ਇਹ ਪਾਵਨ ਬਾਣੀ ਦੇ ਇੱਕ ਇੱਕ ਅੱਖਰ ਦਾ, ਇੱਕ ਇੱਕ ਸ਼ਬਦ ਦਾ ਕੋਈ ਮੁੱਲ ਨਹੀਂ ਦੇ ਸਕਦਾ।

ਜੀਵਨ ਨੂੰ ਸਫਲਾ ਜ਼ਰੂਰ ਬਣਾ ਸਕਦਾ ਹੈ। ਬੜਿਆਂ ਗੁਰਮੁਖਾਂ ਨੇ ਲਾਹਾ ਲਿਆ, ਜਿਨ੍ਹਾਂ ਨੇ ਲਾਹਾ ਲਿਆ ਉਹ ਖੁਦ ਬੇਕੀਮਤੇ ਹੋ ਗਏ ਹੈ।

ਦਾ ਬਚਨ ਹੈ ਸਤਸੰਗ ਜੀ, ਜਿਨ ਭੈ ਅਦਬ ਨ ਬਾਣੀ ਧਾਰਾ, ਜਾਣ ਹੋ ਸੋ ਸਿੱਖ ਨਹੀਂ ਹਮਾਰਾ। ਮਹਾਰਾਜ ਜੀ ਕਹਿੰਦੇ ਜਿਹਨੇ ਬਾਣੀ ਦਾ ਅਦਬ ਨਾ ਕੀਤਾ, ਇਹ ਜਾਣ ਲਿਓ ਉਹ ਸਾਡਾ ਸਿੱਖ ਨਹੀਂ ਹੈ। ਇਸ ਕਰਕੇ ਸਤਿਗੁਰੂ ਨਾਲੋਂ ਜ਼ਿਆਦਾ ਭੈ ਸਤਿਗੁਰੂ ਦੀ ਬਾਣੀ ਦਾ, ਅਦਬ ਸਤਿਗੁਰੂ ਦੀ ਬਾਣੀ ਦਾ ਰੱਖਣਾ ਚਾਹੀਦਾ ਹੈ। ਅਤੇ ਸਤਿਗੁਰੂ ਦੀ ਬਾਣੀ ਦਾ ਭੈ ਔਰ ਅਦਬ ਕੀ ਹੈ,

ਜਿਹੜੀ ਲਕੀਰ ਖਿੱਚਦੇ ਹੋਣ ਮਨ ਦੀ ਹਿੰਮਤ ਨਾ ਪਵੇ ਉਸ ਲਕੀਰ ਨੂੰ ਟੱਪ ਜਾਏ। ਇਹ ਅਦਬ ਹੈ ਸਤਿਗੁਰੂ ਦੀ ਬਾਣੀ ਦਾ, ਇਹੀ ਭੈ ਹੈ ਸਤਿਗੁਰੂ ਦੀ ਬਾਣੀ ਦਾ। ਆਓ ਅਰਦਾਸ ਕਰੀਏ ਸਤਿਗੁਰੂ ਮਿਹਰਾਮਤ ਕਰਨ, ਸਾਨੂੰ ਸਦਬੁੱਧੀ ਬਖਸ਼ਣ ਆਪਣੇ ਬੋਲਾਂ ਤੇ ਨਕਸ਼ੇ ਕਦਮ ਤੇ ਤੁਰਨ ਦਾ ਬਲ ਬਖਸ਼ਣ। ਸਾਰੀ ਸੰਗਤ ਸਤਿਗੁਰਾਂ ਦੇ ਬਚਨ ਸ਼੍ਰਵਣ ਕਰਨ ਲਈ ਚਿੱਤ ਬਿਰਤੀਆਂ ਨੂੰ ਇਕਾਗਰ ਕਰੋ, ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੋ। ਧੰਨ ਗੁਰੂ ਅਮਰਦਾਸ ਸਾਹਿਬ।

ਭਾਈ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਓਅੰਕਾਰ ਤੋਂ ਭਾਵ ਹੈ ਪ੍ਰਕਾਸ਼ਕ, ਜਿਹੜਾ ਸਭ ਨੂੰ ਪ੍ਰਕਾਸ਼ ਰਿਹਾ ਹੈ, ਸਭ ਨੂੰ ਚਾਨਣ ਦੇ ਰਿਹਾ ਹੈ। ਸੂਰਜ 'ਚ ਰੌਸ਼ਨੀ, ਚੰਦਰਮਾ 'ਚ ਰੌਸ਼ਨੀ ਕਿੱਥੋਂ ਆ ਰਹੀ ਹੈ? ਓਅੰਕਾਰ 'ਚੋਂ ਆ ਰਹੀ ਹੈ। ਉਸ ਤੋਂ ਬਾਅਦ ਸਾਡੀਆਂ ਅੱਖਾਂ 'ਚ ਰੌਸ਼ਨੀ, ਦਿਲ ਦਿਮਾਗ 'ਚ ਤਾਕਤ ਸਮਰੱਥਾ ਕੰਮ ਕਰਨ ਦੀ, ਸਰੀਰ ਦੇ ਕੇ ਕੰਗ ਦੇ ਵਿੱਚ ਆਪਣਾ ਆਪਣਾ ਕੰਮ ਕਰਨ ਦੀ ਸਮਰੱਥਾ ਤਾਕਤ ਕਿੱਥੋਂ ਆ ਰਹੀ ਹੈ? ਇੱਕ ਓਅੰਕਾਰ 'ਚੋਂ ਆ ਰਹੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਭ 'ਚ ਬੈਠਾ ਹੈ ਉਹ। ਅੱਖਾਂ ਕੰਮ ਕਰਦੀਆਂ ਨੇ, ਦਿਲ ਦਿਮਾਗ ਕੰਮ ਕਰਦਾ ਹੈ, ਜਿੰਨਾ ਚਿਰ ਉਹ ਵਿੱਚ ਹੈ। ਜਦੋਂ ਆਪਣੀ ਜੋਤ ਜਬ ਆਪਣੀ ਜੋਤ ਖਿੰਚਹਿ ਤੂੰ ਸਵਾਮੀ ਤਬ ਇੱਕ ਹੈ ਕੰਕਾਰਾ। ਸਾਰੀ ਪ੍ਰਕਿਰਤੀ 'ਚੋਂ ਜਦੋਂ ਆਪਣੀ ਜੋਤ ਖਿੱਚ ਲੈਂਦਾ, ਇੱਕੋ ਹੀ ਰਹਿ ਜਾਂਦਾ ਵੈ ਸਾਫ, ਬਾਕੀ ਸਭ ਖਤਮ। ਜਦੋਂ ਪ੍ਰਤੇਕ ਸਰੀਰ ਵਿੱਚੋਂ ਜੋਤ ਖਿੱਚਦਾ, ਜਿਸ ਸਰੀਰ 'ਚੋਂ ਖਿੱਚ ਲੈਂਦਾ, ਉਹੀ ਹੈ ਤੋਂ ਸੀ ਹੋ ਜਾਂਦਾ, ਡੈਡ ਮੁਰਦਾ। ਸੋ ਓਅੰਕਾਰ ਦਾ ਮਤਲਬ ਹੀ ਇਹ ਹੈ, ਪ੍ਰਕਾਸ਼ਣ ਵਾਲਾ, ਤਾਕਤ ਦੇਣ ਵਾਲਾ, ਸੱਤਾ ਦੇਣ ਵਾਲਾ, ਜੋਤ ਦੇਣ ਵਾਲਾ, ਪ੍ਰਕਾਸ਼ ਦੇਣ ਵਾਲਾ। ਸੱਤ ਮਹਾਰਾਜ ਜੀ ਕਹਿੰਦੇ ਉਹ ਤਿੰਨਾਂ ਕਾਲਾਂ ਦੇ ਵਿੱਚ ਸੱਤ ਸਰੂਪ ਹੈ। ਉਹ ਕਿਸੇ ਵੀ ਸਮੇਂ ਮਿਥਿਆ ਜਾਂ ਨਾਸ਼ਵਾਨ ਸਿੱਧ ਨਹੀਂ ਹੁੰਦਾ। ਗੁਰ ਉਹ ਚੇਤਨ ਸਰੂਪ ਹੈ, ਉਹਨੂੰ ਕਿਸੇ ਤੋਂ ਚੇਤਨਤਾ ਦੀ ਜ਼ਰੂਰਤ ਨਹੀਂ ਪੈਂਦੀ, ਉਹਦਾ ਸਰੂਪ ਹੀ ਚੇਤਨ ਹੈ। ਚੇਤਨਤਾ ਕੀ ਹੁੰਦੀ ਹੈ? ਸਾਡੇ ਸਰੀਰ ਦੇ ਅੰਗ ਹਰਕਤ ਕਰਦੇ ਹੈ, ਤੁਰਦੇ ਹੈ, ਫਿਰਦੇ ਹੈ, ਮਨ ਹਰਕਤ ਕਰਦਾ, ਖਿਆਲ ਹਰਕਤ ਕਰਦੇ ਨੇ, ਇਹ ਸਭ ਵਾਹਿਗੁਰੂ ਦੀ ਜੋਤ ਦੇ

ਵਿੱਚ ਹੋਣ ਕਰਕੇ ਕਰਦੇ ਨੇ, ਉਹ ਇਹਨਾਂ ਨੂੰ ਚੇਤਨਤਾ ਦਿੰਦੀ ਹੈ, ਤਾਂ ਆ ਪੂਰੀ ਪ੍ਰਕਿਰਤੀ ਫੁੱਲ ਖਿੜਦੇ ਨੇ, ਫਲ, ਫਲਾਂ 'ਚ ਰਸ, ਦਰਖਤ, ਪੌਦੇ, ਬੂਟੇ, ਜੋ ਕੁਛ ਵੀ ਚਹਿਲ ਮਹਿਲ ਸਭ ਪਾਸੇ ਹੋ ਰਹੀ ਹੈ, ਉਹਦੀ ਚੇਤਨਤਾ ਕਰਕੇ ਹੋ ਰਹੀ ਹੈ। ਸਭ ਨੂੰ ਉਹਦੀ ਚੇਤਨਤਾ ਦੀ ਜ਼ਰੂਰਤ ਹੈ, ਲੇਕਿਨ ਉਹਦੇ ਨੂੰ ਵਾਹਿਗੁਰੂ ਨੂੰ ਕਿਸੇ ਤੋਂ ਚੇਤਨਤਾ ਦੀ ਜ਼ਰੂਰਤ ਨਹੀਂ ਹੈ। ਸੋ ਗੁਰ ਤੋਂ ਭਾਵ ਹੈ ਚੇਤਨਤਾ, ਚੇਤਨ ਸਰੂਪ, ਪ੍ਰਸਾਦ ਆਨੰਦ ਸਰੂਪ ਹੈ, ਉਹਦੇ 'ਚ ਦੁੱਖ ਨਹੀਂ ਹੈ, ਉਹਦੇ 'ਚ ਤਕਲੀਫ ਨਹੀਂ ਹੈ ਕਿਸੇ ਵੀ ਪ੍ਰਕਾਰ ਦੀ। ਸਤਿਗੁਰ ਪ੍ਰਸਾਦ, ਮਹਾਰਾਜ ਜੀ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਨੂੰ ਸਾਜਣ ਨਿਵਾਜਣ ਵਾਲਾ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ ਭਾਈ।

ਜਾਂਦਾ ਉਹਦੇ ਚ ਫਿਰ ਉਹ ਛੰਦ ਦੇ ਵਿਧਾਨ ਪੂਰੇ ਰੱਖਣੇ ਪੈਂਦੇ ਆ ਤੇ ਇਸ ਛੰਦ ਦਾ ਨਾਮ ਕਾਫੀ ਛੰਦ ਹੈ ਘਰ ਅੱਠਵਾਂ ਕਈ ਵਾਰ ਜਦੋਂ ਅਸੀਂ ਘਰ ਸ਼ਬਦ ਵੀ ਸੁਣਦੇ ਹਾਂ ਤਾਂ ਸਾਡੀ ਪੰਜਾਬੀ ਬੋਲੀ ਹੋਣ ਕਰਕੇ ਕਿਉਂਕਿ ਘਰ ਅਸੀਂ ਘਰ ਨੂੰ ਹੀ ਕਹਿੰਦੇ ਹਾਂ ਹੋਮ ਨੂੰ ਇੱਥੇ ਘਰ ਦਾ ਮਤਲਬ ਇਹ ਰਾਗੀ ਸਿੰਘਾਂ ਰਬਾਬੀ ਸਿੰਘਾਂ ਦੇ ਲਈ ਹੈ ਕਿ ਕਿਸ ਸੁਰਤਾਲ ਦੇ ਵਿੱਚ ਸ਼ਬਦ ਨੂੰ ਗਾਉਣਾ ਹੈ ਤੇ ਜਦੋਂ ਰਬਾਬੀ ਸਿੰਘ ਤੰਤੀ ਸਾਜ਼ਾਂ ਵਾਲੇ ਜਿਹੜੇ ਗੁਰਮੁਖ ਜਨ ਨੇ ਜਦੋਂ ਘਰ ਸ਼ਬਦ ਨੂੰ ਦੇਖਦੇ ਆ ਸਿਰਫ ਘਰ ਪੰਜਵਾਂ ਘਰ ਸਤਾਰਵਾਂ ਤੱਕ ਘਰ ਨੇ ਤੇ ਫਿਰ ਉਸ ਸੁਰਤਾਲ 'ਚ ਜਾ ਕੇ ਉਸ ਸ਼ਬਦ ਨੂੰ ਗਾਉਂਦੇ ਹੈ। ਅੱਗੇ ਮਹਾਰਾਜ ਜੀ ਪਾਵਨ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹੈ।

ਸਾਧਨ ਦੁਆਰਾ ਇਹਨੂੰ ਬੁਝਾ ਨਹੀਂ ਸਕਦਾ, ਇਹਨੂੰ ਠੰਡੀ ਨਹੀਂ ਕਰ ਸਕਦਾ, ਇਹਨੂੰ ਸ਼ਾਂਤ ਨਹੀਂ ਕਰ ਸਕਦਾ। ਯੋਗੀ ਰਾਜ, ਯੋਗੀ ਭਰਤਰੀ ਜੀ

ਵੀ ਹੈ। ਫਿਰ ਬਾਅਦ ਵਿੱਚ ਮਹਾਰਾਜ ਜੀ ਦੇ ਸਿੱਖ ਬਣ ਕੇ ਮਹਾਰਾਜ ਜੀ ਦੇ ਨਾਲ ਪੰਜਾਬ ਆ ਕੇ ਯੋਗੀ ਭਰਤਰੀ ਜੀ ਵਿਚਰੇ ਵੀ ਹੈ। ਲੇਕਿਨ ਉਸ ਤੋਂ ਪਹਿਲੇ ਯੋਗੀ ਭਰਤਰੀ ਜੀ ਦਾ ਜੀਵਨ ਜਿਹੜਾ ਸੀ ਉਹ ਰਾਜੇ ਦਾ ਸੀ, ਅਤੇ ਕਿਸੇ ਕਾਰਨ ਬਸ ਕਾਰਨ ਕੀ ਜਦੋਂ ਦੇਖਿਆ ਕਿ ਆਪਣੇ ਗ੍ਰੰਥ 'ਚੋਂ ਲਿਖਦੇ ਆ ਜਿਨ ਕੋ ਨਿਤ ਮੈਂ ਚਿਤ ਮੋ ਚਿਤ ਮੈਂ ਤਿਨ ਕੀ ਰਤ ਮੋ ਤਨ ਮਾਹੇ ਰਤੀਨਾ, ਕਹਿੰਦੇ ਜਿਨ੍ਹਾਂ ਲਈ ਮੈਂ ਅਥਾ ਮੋਹ ਪ੍ਰੇਮ ਪਿਆਰ ਭਰਿਆ ਪਿਆ ਆਪਣੇ ਅੰਦਰ ਉਹਨਾਂ ਨੂੰ ਤਾਂ ਮੇਰਾ ਖਿਆਲ ਵੀ ਨਹੀਂ ਹੈ। ਅਤੇ ਇਹ ਚੀਜ਼ਾਂ ਦੇਖ ਕੇ ਰਾਜ ਭਾਗ ਤਿਆਗ ਕੇ ਚਲੇ ਜਾਂਦੇ ਆ। ਫਿਰ ਉਹ ਇੱਕ ਗ੍ਰੰਥ ਲਿਖਦੇ ਆ ਵਿਰਾਗ ਸ਼ਤਕ, ਉਹਦੇ 'ਚ ਤ੍ਰਿਸ਼ਨਾ ਦੀ ਗੱਲ ਕਰਦੇ ਆ। ਕਹਿੰਦੇ ਹੇ ਤ੍ਰਿਸ਼ਨਾ, ਮੈਂ ਜਦੋਂ ਜੰਮਿਆ ਜਦੋਂ ਮੇਰਾ ਜਨਮ ਹੋਇਆ ਮੇਰੇ ਸਰੀਰ ਦਾ ਇੱਕ ਇੱਕ ਅੰਗ, ਮੇਰੀਆਂ ਅੱਖਾਂ, ਮੇਰੇ ਹੱਥ, ਮੇਰੇ ਪੈਰ ਕਿੰਨੇ ਪਿਆਰੇ ਸੀ, ਜਵਾਨ ਹੋਇਆ, ਤਾਕਤਵਰ ਹੋਇਆ। ਮੇਰੇ ਮਾਂ, ਮੇਰੇ ਪਿਓ, ਮੇਰੇ ਸਕੇ ਸੰਬੰਧੀ, ਮੇਰੇ ਮਿੱਤਰ ਦੋਸਤ ਔਰ ਮੇਰਾ ਸਰੀਰ ਜਿਹੜਾ ਇੰਨਾ ਸੋਹਣਾ ਸੀ, ਸਭ ਕੁਝ ਇੱਕ ਇੱਕ ਕਰਕੇ ਮੈਨੂੰ ਸਭ ਛੱਡ ਗਏ। ਕਹਿੰਦੇ ਇੱਥੇ ਤੱਕ ਛੋੜ ਗਏ ਦ੍ਰਿਗਬਾਲ ਸੰਗਾਤੀ, ਮੇਰੀਆਂ ਅੱਖਾਂ ਔਰ ਮੇਰੇ ਬਚਪਨ ਦੇ ਦੋਸਤ ਵੀ ਮੇਰਾ ਸਾਥ ਛੱਡ ਗਏ। ਅੱਖਾਂ ਤੋਂ ਵੀ ਸਹੀ ਨਹੀਂ ਦਿੰਦਾ ਹੁਣ। ਪਰ ਮਮ ਏਕ ਪਲਾਂਗਮ ਹੇ ਤ੍ਰਿਸ਼ਨੇ, ਤੂੰ ਮਮ ਸੰਗ ਰਹੀ ਦਿਨ ਰਾਤੀ। ਹੇ ਮੇਰੇ ਮਨ ਦੀ ਤ੍ਰਿਸ਼ਨਾ, ਮੈਨੂੰ ਇੱਕ ਉਲਾਂਭਾ ਤੇਰੇ ਨਾਲ, ਤੂੰ ਮੇਰਾ ਕਦੇ ਸਾਥ ਨਹੀਂ ਛੱਡਿਆ। ਕਾਸ਼ ਤੂੰ ਮੇਰਾ ਸਾਥ ਛੱਡ ਦਿੰਦੀ, ਮੇਰਾ ਮਨ ਵੀ ਟਿਕ ਜਾਂਦਾ।

ਸਭ ਕੁਝ ਛੱਡ ਕੇ ਜੰਗਲਾਂ ਦੇ ਵਿੱਚ ਬੈਠਾ, ਜੰਗਲਾਂ ਦੇ ਵਿੱਚ ਬੈਠਾ ਵੀ ਇਹ ਗੱਲ ਲਿਖ ਰਿਹਾ ਕਿ ਹੇ ਤ੍ਰਿਸ਼ਨਾ ਤੂੰ ਮੈਨੂੰ ਨਹੀਂ ਛੱਡਿਆ, ਕਾਸ਼ ਤੂੰ ਮੈਨੂੰ ਛੱਡ ਜਾਂਦੀ, ਮੈਨੂੰ ਟਿਕਾ ਆ ਜਾਂਦਾ, ਮੈਨੂੰ ਸ਼ਾਂਤੀ ਆ ਜਾਂਦੀ, ਮੇਰਾ ਅੰਦਰਲਾ ਵੀ ਦੋ ਘੜੀਆਂ ਸੁੱਖ ਦੀਆਂ ਬਤੀਤ ਕਰ ਲੈਂਦਾ। ਆਖੋ ਸਤਨਾਮ।

ਇਸ ਸੇਵਕ ਕੇ ਕਾਰਜ ਰਾਸ ਮਨ ਵੇਚ ਦਿੰਦੇ ਸਤਿਗੁਰੂ ਨੂੰ, ਮੱਥਾ ਟੇਕ ਦਿੰਦੇ ਮਨ ਦਾ, ਤੇ ਸਾਡਾ ਮਨ ਵੀ ਸ਼ਾਂਤ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਭਾਈ ਅਜੇ ਵੀ ਕੁਝ ਨਹੀਂ ਵਿਗੜਿਆ, ਜੇ ਚਾਹੁੰਦੇ ਹੋ ਮਹਾਰਾਜ ਜੀ ਨੂੰ ਆਪਣਾ ਮਨ ਅਰਪਣ ਕਰ ਦਿਓ। ਪਹਿਲਾਂ ਅਰਪਣ ਕਿਵੇਂ ਕਰਨਾ ਹੈ? ਮਹਾਰਾਜ ਦੀ ਸੁਣਨੀ, ਆਪਣੀ ਨਹੀਂ ਸੁਣਨੀ, ਬਸ ਜੋ ਗੁਰੂ ਕਹੇ, ਜੋ ਗੁਰ ਕਹੇ ਸੋਈ ਭਲ ਮੰਨੋ, ਜੋ ਮਹਾਰਾਜ ਜੀ ਕਹਿਣ ਬਸ ਉਹੀ ਸੱਤ ਹੈ, ਉਹਨੂੰ ਹੀ ਸੱਤ ਕਰਕੇ ਮੰਨੀ ਜਾਣਾ। ਆਪਣੀ ਹਿੰਡ, ਆਪਣੀ ਹਉਮੈ, ਆਪਣਾ ਸਭ ਕੁਝ ਛੱਡੀ ਜਾਣਾ ਬਸ।

ਹਰ ਵੇਲੇ ਇਹ ਟਿਕ ਜਾਂਦਾ, ਇਹਨੂੰ ਸ਼ਾਂਤੀ ਆ ਜਾਂਦੀ ਹੈ, ਟਿਕਾ ਆ ਜਾਂਦਾ। ਕਿਉਂ? ਨਾਮ ਔਰ ਸਤਿਗੁਰੂ ਦੀ ਕਿਰਪਾ ਦੇ ਨਾਲ ਇਹਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਤ੍ਰਿਸ਼ਨਾ ਨਹੀਂ ਬੁੱਝਦੀ। ਗੁਰ ਤੇ ਨਾਮ ਪਾਈਐ ਵੱਡੀ ਵਡਿਆਈ, ਔਰ ਨਾਮ ਗੁਰੂ ਤੋਂ ਬਿਨਾਂ ਨਹੀਂ ਮਿਲਦਾ। ਜਿਹਨੂੰ ਭਾਈ ਗੁਰੂ ਤੋਂ ਨਾਮ ਮਿਲ ਗਿਆ, ਉਹਨੂੰ ਵੱਡੀ ਤੋਂ ਵੱਡੀ ਵਡਿਆਈ ਮਿਲ ਗਈ। ਸਮਝ ਲਓ,

ਮਹਾਰਾਜ ਮਹਾਰਾਜ ਜੀ ਇਸ ਕਰਕੇ ਕਹਿੰਦੇ ਇੱਕੋ ਵਾਹਿਗੁਰੂ ਦਾ ਨਾਮ ਜਪ ਮੇਰੇ ਭਰਾ ਗੁਰਮੁਖਾ ਰੱਬ ਦੇ ਪਿਆਰਿਆ ਆ ਸੰਸਾਰ ਨੂੰ ਸੜਦੇ ਨੂੰ ਦੇਖ ਕੇ ਮਹਾਰਾਜ ਦੀ ਸ਼ਰਨ ਚ ਚਲਾ ਜਾ ਭੱਜ ਕੇ ਦੁਨੀਆ ਦੁਖੀ ਤੋਂ ਦੁਖੀ ਪਈ ਸੰਸਾਰ ਦੁਖੀ ਤੋਂ ਦੁਖੀ ਪਿਆ ਸੜ ਰਿਹਾ ਤੇ ਇਸ ਤੋਂ ਪਹਿਲੇ ਤੇਰੀ ਵਾਰੀ ਆਵੇ ਤੂੰ ਗੁਰੂ ਕੀ ਸ਼ਰਨ ਚ ਚਲਾ ਜਾ ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਜੀ ਬਖਸ਼ਿਸ਼ ਕਰਦੇ ਆ।

ਕਰਦਾ ਹੈ, ਸਿੱਖਿਆ ਲੈਂਦਾ ਹੈ, ਫਿਰ ਅੰਦਰ ਉਹ ਗਿਆਨ ਪ੍ਰਗਟ ਹੁੰਦਾ ਮਨ ਦੇ, ਜਿਹੜਾ ਇਹਨੂੰ ਤੱਤ ਦਾ ਸਿਧਾਂਤ ਸਮਝਾ ਦਿੰਦਾ, ਅਸਲ ਸਿਧਾਂਤ ਸਮਝਾ ਦਿੰਦਾ ਕਿ ਇਹ ਸੰਸਾਰ ਮਿੱਥਿਆ ਹੈ, ਨਾਸ਼ਵਾਨ ਹੈ, ਔਰ ਵਾਹਿਗੁਰੂ ਪਰਮਾਤਮਾ ਅਤੇ ਵਾਹਿਗੁਰੂ ਦਾ ਨਾਮ ਸੱਤ ਹੈ। ਇਹ ਸਾਰੀ ਜ਼ਿੰਦਗੀ ਸਾਧ ਸੰਗਤ ਜੀ ਸਮਝ ਨਹੀਂ ਆਉਂਦਾ ਸਾਨੂੰ, ਮਾਫ ਕਰਨਾ, ਚਾਹੇ ਅਸੀਂ ਕਥਾ ਕਰਨ ਵਾਲੇ ਲੋਕ ਹਾਂ, ਚਾਹੇ ਤੁਸੀਂ ਸੁਣਨ ਵਾਲੇ ਹੋ। ਇਹੀ ਚੀਜ਼ ਜਿੰਨਾ ਚਿਰ ਮਹਾਰਾਜ ਦੀ ਕਲਾ ਨਹੀਂ ਵਰਤਦੀ, ਉਨਾ ਚਿਰ ਅੰਦਰ ਨਹੀਂ ਵਸਦੀ ਕਿ ਦੁਨੀਆ ਸਰੀਰ ਸੰਸਾਰ ਝੂਠਾ ਹੈ, ਇੱਕ ਦਿਨ ਇੱਥੋਂ ਖਹਿੜਾ ਛੁੱਟ ਜਾਣਾ, ਛੱਡ ਜਾਣਾ ਇਹ ਸਭ ਕੁਛ, ਅਤੇ ਨਾਲ ਰਹਿਣ ਵਾਲੀ ਵਸਤੂ ਤਾਕਤ ਵਾਹਿਗੁਰੂ ਦਾ ਨਾਮ ਹੈ ਬਸ। ਸਾਰੀ ਜ਼ਿੰਦਗੀ ਕਥਾ ਸੁਣਦਿਆਂ ਲੰਘ ਜਾਂਦੀ ਹੈ, ਕਰਦਿਆਂ ਲੰਘ ਜਾਂਦੀ ਹੈ, ਪਰ ਇੰਨੀ ਕੁ ਗੱਲ ਅੰਦਰ ਨਹੀਂ ਵਸ ਪਾਉਂਦੀ। ਵਸਦੀ ਕਦੋਂ ਹੈ? ਜਦੋਂ ਮਹਾਰਾਜ ਦੀ ਸੰਗਤ ਕੀਤੀ ਹੁੰਦੀ ਹੈ ਅਤੇ ਨਿਮਰਤਾ ਨਾਲ ਝੋਲੀ ਮਹਾਰਾਜ ਦੀ ਹਜ਼ੂਰੀ ਚ ਆ ਕੇ ਅੱਡੀ ਹੁੰਦੀ ਹੈ, ਮਹਾਰਾਜ ਜੀ ਕਿਰਪਾ ਕਰੋ, ਉਹ ਮਤ ਦੇ ਦਿਓ ਜਿਹੜੀ ਮਤ ਤੁਹਾਨੂੰ ਕਦੇ ਵਿਸਾਰ ਦਿੰਦੀ। ਸਾ ਮਤ ਦੀਜੈ ਜਿਤ ਵਿਸਰੈ ਨਾਹੀ। ਉਹ ਮਤ ਜਿਹੜੀ ਹੈ ਜਦੋਂ ਮਹਾਰਾਜ ਜੀ ਦਿੰਦੇ ਹੈ ਫਿਰ ਚੇਤੇ ਰਹਿੰਦੇ।

ਕੰਮ ਕਿਉਂ ਕਰਨਾ ਕੋਈ ਜਿਹਦਾ ਲੇਖਾ ਦੇਣਾ ਔਖਾ ਹੋ ਜਾਏ, ਐਸਾ ਕਰਮ ਕਿਉਂ ਕਰਨਾ ਜਿਹਦੀ ਮਾਰ ਝੱਲਣੀ ਔਖੀ ਹੋ ਜਾਏ। ਫਿਰ ਇਹ ਬੁੱਧੀ ਜਿਹੜੀ ਹੈ, ਇਹ ਮਨ ਜਿਹੜਾ ਸਹੀ ਪਾਸੇ ਚੱਲਦਾ, ਨਹੀਂ ਇਹ ਛਿੰਨ ਛਿੰਨ ਦੇ ਵਿੱਚ, ਪਲ ਪਲ ਦੇ ਵਿੱਚ ਹੰਕਾਰੀ ਹੋ ਜਾਂਦਾ। ਮਨ ਪਲ ਪਲ ਦੇ ਵਿੱਚ ਮਾੜੀ ਜੀ ਕੋਈ ਸਾਡੇ ਮਨ ਦੀ ਹਉਮੈ ਨੂੰ ਸੱਟ ਮਾਰ ਦੇਵੇ ਨਾ, ਇਹ ਉਸੇ ਸਮੇਂ ਬਦਲੇ ਦੀ ਨੀਤੀ ਆਪਣੇ ਅੰਦਰ ਧਾਰਨ ਕਰ ਲੈਂਦਾ। ਉਸੇ ਵੇਲੇ ਦੁਸ਼ਮਣ ਬਣ ਜਾਂਦਾ, ਇਹ ਕਿਸੇ ਦਾ ਵਾਸਤਵ ਚ ਆਪਣਾ ਹੀ ਬਣਦਾ। ਬੰਦੇ ਦਾ ਕ੍ਰੋਧ ਬੰਦੇ ਦਾ ਆਪਣਾ ਦੁਸ਼ਮਣ ਹੁੰਦਾ, ਕਿਸੇ ਦਾ ਨਹੀਂ। ਕਿਉਂਕਿ ਜਿਸ ਹਿਰਦੇ ਚੋਂ ਹੁੰਦਾ ਸਭ ਤੋਂ ਵੱਧ ਨੁਕਸਾਨ ਉਸ ਹਿਰਦੇ ਦਾ ਹੀ ਉਹ ਕਰਦਾ ਹੈ। ਮਹਾਰਾਜ ਜੀ ਕਹਿੰਦੇ ਇਹ ਜਿਹੜੀ ਤੱਤ ਦੀ ਵਿਚਾਰ ਹੈ ਨਾ ਭਾਈ, ਇਹ ਮਹਾਰਾਜ ਦੀ ਕਿਰਪਾ ਦੇ ਨਾਲ ਅੰਦਰ ਪ੍ਰਗਟ ਹੁੰਦੀ ਹੈ, ਬਖਸ਼ਿਸ਼ ਦੇ ਨਾਲ ਅੰਦਰ ਪ੍ਰਗਟ ਹੁੰਦੀ ਹੈ। ਜਦੋਂ ਵਿਕਾਰਾਂ ਦਾ ਸੁਭਾਅ ਇਹਨੂੰ ਸਮਝ ਆਉਣ ਲੱਗ ਪੈਂਦਾ ਵੀ ਕਿਵੇਂ ਬੁਰੇ ਨੇ ਇਹ ਮੇਰੇ ਆਪ ਦੇ ਲਈ, ਇਹੀ ਤੱਤ ਦੀ ਵਿਚਾਰ ਹੈ। ਔਰ ਮੇਰਾ ਆਪਣਾ ਅਸਲ ਸਰੂਪ ਕੀ ਹੈ, ਉਹ ਤਾਂ ਇਹਨਾਂ ਤੋਂ ਪਰੇ ਹੈ, ਸਰੀਰ ਤੋਂ ਵੀ ਪਰੇ ਹੈ। ਕਿਉਂਕਿ ਸਰੀਰ ਤੋਂ ਪਰਾਂ ਇੰਦਰੀਆਂ, ਇੰਦਰੀਆਂ ਤੋਂ ਪਰੇ ਮਨ, ਮਨ ਤੋਂ ਪਰੇ ਬੁੱਧੀ, ਬੁੱਧੀ ਤੋਂ ਪਰੇ ਆਤਮਾ ਹੈ, ਜੋਤ ਹੈ। ਉਹ ਇਹਨਾਂ ਦੀ ਪਕੜ ਦੇ ਵਿੱਚ ਨਹੀਂ ਆਉਂਦਾ।

ਜਿਹੜਾ ਅਸਲੀ ਘਰ ਹੈ ਸੱਚਖੰਡ ਰੂਪ ਘਰ ਹੈ ਉਹਦਾ ਬੂਆ ਹੀ ਨਹੀਂ ਮਿਲਦਾ। ਆਖੋ ਸਤਨਾਮ। ਜੇ ਬੂਆ ਮਿਲੇਗਾ ਕਿਸੇ ਘਰ ਦਾ ਪ੍ਰਵੇਸ਼ ਵੀ ਤਾਂ ਹੀ ਕਰਾਂਗੇ।

ਹੋਰ ਕੁਛ ਦਿੰਦਾ ਨਹੀਂ ਤੇ ਉਹਨੂੰ ਤੈਅ ਕਿਵੇਂ ਕਰਨਾ? ਉਹ ਮਹਿਲ ਕਿਹੜਾ ਅੰਦਰ, ਸੱਚਖੰਡ ਕਿਹੜਾ ਅੰਦਰ, ਉਹਦਾ ਬੂਹਾ ਕਿੱਥੇ ਆ, ਦਰਵਾਜ਼ਾ ਕਿੱਥੇ ਆ ਜਿੱਥੋਂ ਪ੍ਰਵੇਸ਼ ਹੋਣਾ, ਨਜ਼ਰ ਹੀ ਕੁਛ ਨਹੀਂ ਆਉਂਦਾ। ਤੇ ਦਿਖਾਉਣਾ ਕਿਹਨੇ ਹੈ? ਸਤਿਗੁਰੂ ਨੇ।

ਬੇਨਤੀ ਕਰਦਾ ਦਰਸ਼ਨ ਦੀਜਾ ਖੋਲ ਕੇ ਵਾਰ। ਹੇ ਵਾਹਿਗੁਰੂ, ਹੇ ਮਹਾਰਾਜ ਜੀ, ਕਿਰਪਾ ਕਰੋ, ਆਪਣੇ ਕਿਵਾੜ ਦਰਵਾਜ਼ੇ ਖੋਲ੍ਹ ਕੇ ਦਰਸ਼ਨ ਦਿਓ। ਯਾਦ ਰੱਖਿਓ, ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ, ਮੈਂ ਰੱਬ ਦੇ ਵਾਹਿਗੁਰੂ ਦੇ ਦਰਸ਼ਨ ਕਰਨੇ ਆ। ਦਰਸ਼ਨ ਅਸੀਂ ਕਰ ਨਹੀਂ ਸਕਦੇ, ਦਰਸ਼ਨ ਉਹ ਦੰਦਾ ਹੈ, ਜਿਹਨੂੰ ਦੰਦਾ ਉਹਨੂੰ ਹੁੰਦੇ ਹੈ। ਚਾਹੇ ਪਾਵਨ ਬਾਣੀ ਪੜ੍ਹ ਲਓ, ਇਤਿਹਾਸ ਪੜ੍ਹ ਲਓ, ਭਗਤਾਂ ਦਾ ਜੀਵਨ ਪੜ੍ਹ ਲਓ, ਜਿਸ ਭਗਤ ਨੂੰ ਦਰਸ਼ਨ ਦਿੱਤੇ ਆ ਉਹਨੂੰ ਹੋਏ ਹੈ। ਕਿਤੇ ਇਹ ਜ਼ਿਕਰ ਨਹੀਂ ਆਏਗਾ ਫਲਾਣੇ ਭਗਤ ਨੇ ਦਰਸ਼ਨ ਕੀਤੇ। ਕੀਤੇ ਤਾਂ ਆਪਣੇ ਹੱਥ 'ਚ ਹੋ ਗਿਆ ਨਾ, ਫਿਰ ਆਪਣੇ ਹੱਥ 'ਚ ਤਾਂ ਹੈ ਨਹੀਂ ਉਹ। ਉੱਥੇ ਤਾਂ ਬੇਨਤੀ ਹੈ, ਮਹਾਰਾਜ ਦਰਸ਼ਨ ਦੀਜਾ ਖੋਲ੍ਹ ਕੇ ਵਾਰ। ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਆਸ ਹੈ ਮਹਾਰਾਜ, ਬੜਾ ਚਿਰ ਹੋ ਗਿਆ ਦਰਸ਼ਨ ਦੇਖਿਆ ਨੂੰ, ਹੁਣ ਦੇ ਦਿਓ। ਜਦੋਂ ਉਹ ਦਿੰਦੇ ਹੈ ਉਦੋਂ ਹੀ ਦਰਸ਼ਨ ਹੁੰਦੇ ਆ ਫਿਰ ਮਹਾਰਾਜ ਜੀ ਦੇ, ਅਤੇ ਜਦੋਂ ਹੋ ਜਾਂਦੇ ਹੈ ਉਦੋਂ ਮਹਾਰਾਜ ਜੀ ਫਿਰ ਭਗਤੀ ਭਰੇ ਭੰਡਾਰਾ, ਜਿਹੜੇ ਭਗਤੀ ਦੇ ਭੰਡਾਰ ਭਰੇ ਪਏ ਨੇ ਸਾਰੇ ਦੇ ਦਿੰਦੇ ਆ ਸਿੱਖ ਨੂੰ।

ਤੇ ਉਹਦੀ ਵਿਚਾਰ ਨੂੰ ਬੁੱਝਦੇ ਆ, ਫਿਰ ਸਮਝ ਆਉਂਦੀ ਆ ਉੱਥੇ ਜਾ ਕੇ ਵਾਹਿਗੁਰੂ ਕੀ ਹੈ, ਮੈਂ ਕੀ ਹਾਂ। ਜਿਵੇਂ ਕਬੀਰ ਸਾਹਿਬ ਕਹਿੰਦੇ, ਕਬੀਰ ਜਾ ਕੋ ਖੋਜਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਭਇਆ ਜਾ ਕੋ ਕਹਿਤਾ ਔਰ। ਕਹਿੰਦੇ ਜਿਹਨੂੰ ਲੱਭਦੇ ਸੀ ਬਾਹਰ, ਉਹ ਤਾਂ ਅੰਦਰੋਂ ਹੀ ਮਿਲ ਗਿਆ, ਤੇ ਜਦੋਂ ਅੰਦਰੋਂ ਮਿਲਿਆ, ਕਹਿੰਦੇ ਕਬੀਰ ਸਾਹਿਬ ਕਹਿੰਦੇ ਮੈਂ ਪਲਟ ਕੇ ਦੇਖਿਆ, ਕਬੀਰ

ਮਾਤਾ ਇੰਨੇ ਬਚਨ ਕਹਿੰਦਾ ਸੀ, ਕਹਿੰਦੇ ਸੋਈ ਫਿਰ ਕਹਿ ਤੂੰ ਪਿਆ ਕਬੀਰ, ਬਦਲ ਕੇ ਤੂੰ ਤਾਂ ਉਹੀ ਹੋ ਗਿਆ। ਹੁਣ ਜਦੋਂ ਬੂੰਦ ਸਮੁੰਦਰ ਚ ਮਿਲ ਜਾਂਦੀ ਹੈ ਨਾ, ਉਦੋਂ ਫਿਰ ਕਤਰਾ ਸਮੁੰਦਰ ਚ ਮਿਲ ਕੇ ਕਤਰਾ ਨਹੀਂ ਰਹਿੰਦਾ, ਬੂੰਦ ਸਮੁੰਦਰ ਚ ਮਿਲ ਕੇ ਬੂੰਦ ਨਹੀਂ ਰਹਿੰਦੀ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੈ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਏਦਾਂ ਮਿਲ ਜਾਈਦਾ ਵਾਹਿਗੁਰੂ ਚ ਜਿੱਦਾਂ ਬੂੰਦ ਸਮੁੰਦਰ ਚ ਮਿਲ ਜਾਂਦੀ ਹੈ, ਤੇ ਜਦੋਂ ਮਿਲ ਜਾਂਦੀ ਹੈ ਤੇ ਫਿਰ ਉਹ ਬੂੰਦ ਕਿਹੜੀ ਹੈ ਉਹਨੂੰ ਕੋਈ ਵੱਖਰਾ ਕਰਕੇ ਜਣਾ ਨਹੀਂ ਸਕਦਾ, ਉਹ ਆਪ ਵੀ ਨਹੀਂ ਜਣਾ ਸਕਦੀ। ਤਾਂ ਹੀ ਭਗਤ ਕਬੀਰ ਜੀ ਨੇ ਆਪਣੀ ਬਾਣੀ ਚ ਕਿਹਾ, ਕਹੋ ਕਬੀਰ ਗੁੰਗਾ ਗੁੜ ਖਾਇਆ ਪੁੱਛੇ ਤੇ ਕਹਿ ਗਈ ਹੈ। ਕੀ ਕਹੇਗਾ ਆਤਮ ਗਿਆਨੀ ਵੀ ਰੱਬ ਕਿੱਦਾਂ ਦਾ, ਜੇ ਲੈਦਾ ਹੋ ਕੇ ਦੇਖੇਗਾ ਤਾਂ ਜਾਣੇਗਾ। ਜਦੋਂ ਲੈਦਾ ਹੋ ਕੇ ਦੇਖਣ ਦੀ ਸਮਰੱਥਾ ਹੀ ਨਹੀਂ ਹੈ, ਵਿਦਾਂਤ ਮਤ ਵਾਲੇ

ਦਾ ਫਲ ਵਿਆਪਤੀ ਦੁਆਰਾ ਨਹੀਂ ਜਾਣਿਆ ਜਾ ਸਕਦਾ। ਇਹ ਬਚਨ ਕਰਕੇ ਆਪਾਂ ਸਮਾਪਤੀ ਕਰਾਂਗੇ। ਉਹ ਫਲ ਵਿਆਪਤੀ ਤੇ ਬਿਰਤੀ ਵਿਆਪਤੀ ਕੀ ਹੈ? ਜਿਵੇਂ ਆਪਾਂ ਕਮਾਨ ਤੇ ਤੀਰ ਚਾੜੀਏ ਤੇ ਕਿਸੇ ਦਰਖਤ ਦੇ ਵਿੱਚ ਤੀਰ ਮਾਰੀਏ, ਹੁਣ ਉਹ ਤੀਰ ਦਰਖਤ ਦੇ ਵਿੱਚ ਵੱਜਿਆ ਜਾਂ ਫਲ ਦੇ ਵਿੱਚ ਕਿਸੇ 'ਚ ਵੱਜਿਆ, ਹੁਣ ਤੀਰ ਦੀ ਆਪਣੀ ਹੋਂਦ ਵੀ ਹੈ ਔਰ ਫਲ ਦੀ ਆਪਣੀ ਹੋਂਦ ਵੀ ਹੈ। ਫਲ ਵੱਖਰਾ, ਤੀਰ ਵੱਖਰਾ, ਜਦਕਿ ਤੀਰ ਫਲ ਦੇ ਵਿੱਚ ਖੁੱਭਿਆ ਹੋਇਆ। ਕਹਿੰਦੇ ਇਸ ਤਰ੍ਹਾਂ ਸਾਡੇ ਮਨ ਦੀ ਬਿਰਤੀ ਜਾਏ ਪਰਮਾਤਮਾ ਦੇ ਵਿੱਚ, ਉਹਦੇ ਵਿੱਚ ਮਿਲ ਵੀ ਜਾਏ, ਤੀਰ ਵਾਂਗੂ ਦੀ ਆਪਣੀ ਹੋਂਦ ਵੀ ਬਣੀ ਰਹੇ, ਫਲ ਦੀ ਜਿਵੇਂ ਬਣੀ ਹੁੰਦੀ ਹੈ ਔਰ ਤੀਰ ਦੀ, ਰੱਬ ਆਪਣੀ ਥਾਂ ਬਣਿਆ ਰਹੇ, ਭਗਤ ਆਪਣੀ ਥਾਂ, ਉਹ ਬਿਰਤੀ ਆਪਣੀ ਥਾਂ ਬਣੀ ਰਹੇ। ਕਹਿੰਦੇ ਇੱਦਾਂ ਨਹੀਂ ਹੋ ਸਕਦਾ। ਕਹਿੰਦੇ ਬਿਰਤੀ ਵਿਆਪਤੀ ਦੁਆਰਾ ਵਾਹਿਗੁਰੂ ਨੂੰ ਜਾਣਿਆ ਜਾ ਸਕਦਾ। ਬਸ ਉਹ ਕਿਵੇਂ? ਕਹਿੰਦੇ ਜਿਵੇਂ ਇੱਕ ਬੂੰਦ ਜਾਂ ਇੱਕ ਕੋਈ ਦਰਿਆ ਚੱਲਿਆ, ਚੱਲਦਾ ਚੱਲਦਾ ਸਮੁੰਦਰ 'ਚ ਮਿਲ ਗਿਆ, ਤੇ ਹੁਣ ਸਮੁੰਦਰ ਤੇ ਦਰਿਆ ਵੱਖਰੇ ਵੱਖਰੇ ਨਹੀਂ, ਬੂੰਦ ਕਤਰਾ ਤੇ ਸਮੁੰਦਰ ਵੱਖਰੇ ਵੱਖਰੇ ਨਹੀਂ। ਜਦੋਂ ਬਿਰਤੀ ਵਾਹਿਗੁਰੂ ਵੱਲ ਨੂੰ ਚੱਲਦੀ ਹੈ, ਬ੍ਰਹਮਾਕਾਰ ਹੁੰਦੀ ਹੈ, ਤੇ ਜਦੋਂ ਵਾਹਿਗੁਰੂ ਦੀ ਜੋਤ ਸਾਡੀ ਬਿਰਤੀ ਦੇ ਵਿੱਚ ਪੈਂਦੀ ਹੈ, ਪ੍ਰਕਾਸ਼ ਵਾਹਿਗੁਰੂ ਦਾ ਪੈਂਦਾ ਹੈ, ਕਹਿੰਦੇ ਉਦੋਂ ਵਾਹਿਗੁਰੂ ਦਾ ਹੀ ਸਰੂਪ ਹੋ ਜਾਂਦੀ ਹੈ। ਆਖੋ ਸਤਨਾਮ। ਉਹ ਪਹਿਲਾਂ ਵਾਲੀ ਬਿਰਤੀ ਜਿਹੜੀ ਹੈ ਉਹ ਨਹੀਂ ਰਹਿੰਦੀ। ਜਿਵੇਂ ਬਿਰਤੀ ਕੀ ਚੀਜ਼ ਹੁੰਦੀ ਹੈ, ਜਿਵੇਂ ਸਾਹਮਣੇ ਕੰਧ ਤੇ ਬਾਣੀ ਲਿਖੀ ਹੈ, ਸਾਡੇ ਹਿਰਦੇ ਦੀ ਬਿਰਤੀ ਦਿਮਾਗ ਅੱਖਾਂ ਦੇ ਰਾਹੀਂ ਕੰਧ ਤੇ ਲਿਖੇ ਬਾਣੀ ਦੇ ਅੱਖਰਾਂ ਨੂੰ ਪੜ੍ਹ ਰਹੀ ਹੈ, ਸ਼ਬਦ ਨੂੰ ਪੜ੍ਹ ਰਹੀ ਹੈ, ਇਹ ਬਿਰਤੀ ਹੈ ਜਿਹੜੀ ਉੱਥੇ ਜਾ ਕੇ ਪੜ੍ਹ ਰਹੀ ਹੈ। ਤੇ ਇਹ ਜਿੰਨਾ ਚਿਰ ਸਾਨੂੰ ਆਤਮ ਗਿਆਨ ਨਹੀਂ ਹੁੰਦਾ ਉਨਾ ਚਿਰ ਅਗਿਆਨ ਵਾਲੀ ਰਹਿੰਦੀ ਹੈ, ਤੇ ਜਦੋਂ ਇਸ ਬਿਰਤੀ 'ਚ ਵਾਹਿਗੁਰੂ ਦਾ ਪ੍ਰਕਾਸ਼ ਪੈ ਜਾਂਦਾ ਹੈ, ਵਾਹਿਗੁਰੂ ਦੀ ਲਾਈਟ ਪੈ ਜਾਂਦੀ ਹੈ, ਉਦੋਂ ਇਹ ਬਿਰਤੀ ਬਦਲ ਕੇ ਵਾਹਿਗੁਰੂ ਦੇ ਗਿਆਨ ਵਾਲੀ, ਪ੍ਰਕਾਸ਼ ਵਾਲੀ ਹੋ ਜਾਂਦੀ ਹੈ। ਫਿਰ ਇਹ ਇੱਦਾਂ ਦੀ ਨਹੀਂ ਰਹਿੰਦੀ ਜਿਹਨੂੰ ਬਾਬਾ ਕਬੀਰ ਜੀ ਨੇ ਆਪਣੀ ਬਾਣੀ 'ਚ ਕਿਹਾ, ਕਬੀਰ ਜਾ ਕੋ ਖੋਜਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਭਇਆ ਜਾ ਕੋ ਕਹਿਤਾ ਔਰ। ਕਹਿੰਦੇ ਬਿਰਤੀ ਪਹਿਲਾਂ ਦੇਖਦੀ ਸੀ ਧਰਮ ਗ੍ਰੰਥਾਂ ਰਾਹੀਂ ਰੱਬ ਨੂੰ, ਮਹਾਂਪੁਰਸ਼ਾਂ ਦੇ ਬਚਨਾਂ ਰਾਹੀਂ ਰੱਬ ਨੂੰ, ਕਿ ਉਹ ਬਹੁਤ ਵੱਡਾ ਹੈ, ਸ਼ਕਤੀਸ਼ਾਲੀ ਹੈ, ਇਹ ਹੈ ਵੋ ਹੈ। ਕਹਿੰਦੇ ਹੁਣ ਇਹ ਬਿਰਤੀ 'ਚ ਉਹਦਾ ਜਦੋਂ ਦਾ ਪ੍ਰਕਾਸ਼ ਹੋਇਆ, ਕਹਿੰਦੇ ਇਹਨੂੰ ਇਹੀ ਅਨੁਭਵ ਹੁੰਦਾ ਵੀ ਜੋ ਵੀ ਹੈ ਉਹ ਨਾ ਮੈਂ ਉਹਦੇ ਤੋਂ ਵੱਖਰਾ, ਨਾ ਉਹ ਮੇਰੇ ਤੋਂ ਵੱਖਰਾ ਹੈ, ਉਹ ਇੱਕ ਰੂਪ ਹੀ ਹੋ ਗਏ ਆ। ਸੋਈ ਫਿਰ ਕਹਿ ਤੂੰ ਭਇਆ। ਵੱਖਰਾ ਤਾਂ ਅਨੁਭਵ ਹੋਵੇ ਜੇ ਵੱਖਰਾ ਕੁਛ ਰਿਹਾ ਹੋਵੇ ਉੱਥੇ। ਬਾਬਾ ਰਵਿਦਾਸ ਜੀ ਮਹਾਰਾਜ ਉਹਨਾਂ ਦਾ ਬਚਨ ਕਰਕੇ ਆਪਾਂ ਸਮਾਪਤੀ ਕਰਦੇ ਹਾਂ। ਉਹ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈਂ ਉਹ ਦਦ ਜਲ ਕੇਵਲ ਜਲ ਮਾਹੀ। ਕਹਿੰਦੇ ਜਦੋਂ ਰਵਿਦਾਸ ਹੁੰਦਾ ਸੀ, ਅਗਿਆਨ ਹੁੰਦਾ ਸੀ ਅੰਦਰ, ਉਦੋਂ ਵਾਹਿਗੁਰੂ ਤੂੰ ਨਹੀਂ ਸੀ, ਉਦੋਂ ਬਿਰਤੀ ਤੈਨੂੰ ਹੋਰ ਤਰ੍ਹਾਂ ਦੇਖਦੀ ਸੀ, ਪਰ ਜਦੋਂ ਦਾ ਤੇਰਾ ਪ੍ਰਕਾਸ਼ ਅੰਦਰ ਹੋਇਆ ਹੁਣ ਤੂੰ ਹੀ ਤੂੰ ਹੈ, ਨਾ ਇਹ ਬਿਰਤੀ ਵੱਖਰੀ ਹੈ ਤੇਰੇ ਤੋਂ, ਨਾ ਰਵਿਦਾਸ ਵੱਖਰਾ ਤੇਰੇ ਤੋਂ। ਜਿਵੇਂ ਜਲ ਕਤਰਾ ਬੂੰਦ ਤੇ ਸਮੁੰਦਰ ਮਿਲ ਕੇ ਵੱਖਰੇ ਵੱਖਰੇ ਨਹੀਂ ਰਹਿੰਦੇ ਮਹਾਰਾਜ, ਉਵੇਂ ਰਵਿਦਾਸ ਕਬੀਰ ਮਨ ਬਿਰਤੀ ਹਿਰਦਾ ਦਿਲ ਦਿਮਾਗ ਜਦੋਂ ਤੂੰ ਮਿਲ ਜਾਏ ਵੱਖਰੇ ਵੱਖਰੇ ਨਹੀਂ ਰਹਿੰਦੇ। ਹੁਣ ਵਾਹਿਗੁਰੂ ਤੂੰ ਹੀ ਹੈ, ਹੁਣ ਕੋਈ ਹੋਰ ਨਹੀਂ ਤੇਰੇ ਤੋਂ ਬਿਨਾਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖਿਮਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸਾਨੂੰ ਆਪਣੀ ਬਾਣੀ ਨਾਲ ਆਪਣੇ ਸਰੂਪ ਨਾਲ ਜੋੜ ਕੇ ਰੱਖਣ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ ਭਾਈ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹਮ ਸ਼ਬਦ ਕੀਰਤਨ ਰਾਹੀਂ ਆਪ ਜੀ ਨੂੰ ਜੋੜਨਗੇ ਭਾਈ ਸਾਹਿਬ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀਆ ਕੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਿਆਂ ਦਾ ਕੀਰਤਨੀ ਜਥਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਆਉਣ ਦੀਆਂ ਖੁਸ਼ੀਆਂ ਵਿੱਚ, ਜੋ ਕਿ ਕੱਲ੍ਹ ਹੀ ਸਵੇਰੇ 10 ਵਜੇ 7 ਸ੍ਰੀ ਅਖੰਡ ਸਾਹਿਬ ਸੰਗਤਾਂ ਵੱਲੋਂ ਪ੍ਰਾਰੰਭ ਹੋ ਰਹੇ ਹਨ। ਐਤਵਾਰ ਸਵੇਰੇ ਸੰਪੂਰਨਤਾ ਵਾਂ ਐਤਵਾਰ ਦੀਵਾਨ ਇਸ ਸੰਬੰਧ ਸਜਣਗੇ। ਅਗਲੇ ਐਤਵਾਰ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪ੍ਰਕਾਸ਼ ਦਿਹਾੜੇ ਆਉਣ ਵਾਲੇ ਐਤਵਾਰ ਆ ਰਹੇ ਹਨ, ਉਹ ਪ੍ਰਕਾਸ਼ ਦਿਹਾੜਾ ਅਗਲੇ ਐਤਵਾਰ ਗੁਰਦੁਆਰਾ ਪੁਲਾਹੀ ਸਾਹਿਬ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਦੀਵਾਨ ਸਜਾਏ ਜਾਣਗੇ। ਆਪ ਜੀ ਨੇ ਹਾਜ਼ਰੀ ਭਰਨੀ ਜਾਓ, ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੀ ਵਿੱਦਿਆ ਤਬਲਾ ਬਖਾਵਜ ਬੇਟਾ ਕਾਕਾ ਸਾਹਿਬਾਜ ਸਿੰਘ ਜੀ, ਉਹਨਾਂ ਦੇ ਪਿਤਾ ਜੀ ਵੀ ਸਰਦਾਰ ਇੰਦਰਜੀਤ ਸਿੰਘ ਜੀ ਬੈਠੇ ਨੇ। ਤੋ ਬੇਟਾ ਥੋੜ੍ਹਾ ਜਿਹਾ ਤਬਲੇ ਦਾ ਸੋਲੋ ਵਜਾਏਗਾ, ਉਸ ਤੋਂ ਬਾਅਦ ਦਾਸ ਇੱਕ ਸ਼ਬਦ ਪੜ੍ਹੇਗਾ। ਉਸ ਅਤੇ ਅੱਜ ਕੋਈ ਮੇਰੀ ਤਬੀਅਤ ਠੀਕ ਨਹੀਂ ਹੈ, ਬਾਕੀ ਦਾ ਕੀਰਤਨ ਭਾਈ ਬਹਾਦਰ ਸਿੰਘ ਅਤੇ ਸੰਗਤਾਂ ਸਾਰੀਆਂ ਰਲ ਮਿਲ ਕੇ ਕਰਾਂਗੇ। ਆਪ ਜੀ ਅਸੀਸ ਦੇਣੀ ਤਾਂ ਕਿ ਅਗਲੇ ਕੁਛ ਦੀਵਾਨਾਂ ਦੇ ਵਿੱਚ ਆਪ ਜੀ ਦੀ ਪੂਰੇ ਤਰੀਕੇ ਦੇ ਨਾਲ ਸੇਵਾ ਕਰ ਸਕੀਏ। ਆਓ ਸਤਸੰਗਤ ਜੀ, ਬੇਟਾ ਸ਼ਾਹਬਾਜ ਸਿੰਘ ਤਿੰਨ ਹੈ।

ਬੜਾ ਸੋਹਣਾ ਇਹਨਾਂ ਨੇ ਸੋਲੋ ਵਜਾਇਆ ਹੈ। ਸਤਿਗੁਰ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਹੈ। ਆਓ ਇੱਕ ਸਲੋਕ ਸਰਵਣ ਕਰੋ ਭਗਤ ਕਬੀਰ ਸਾਹਿਬ ਜੀ ਦਾ।

ਨੇ ਕਿ ਗੁਰਮੁਖ ਮਾਇਆ ਵਿੱਚ ਉਦਾਸੀ। ਆਦਮੀ ਕੋਲ ਸ਼ਕਤੀ ਹੋਵੇ, ਪਾਵਰ ਹੋਵੇ, ਰਾਜਾ ਹੋਵੇ, ਸੈਨਾ ਹੋਵੇ, ਸਾਰੇ ਲੋਕ ਉਹਦੀ ਗੱਲ ਮੰਨਦੇ ਹੋਣ, ਅਤੇ ਆਮ ਸੰਸਾਰੀ ਆਦਮੀ ਦਾ ਤਾਂ ਦਿਮਾਗ ਜਿਹੜਾ ਉਹ ਖਰਾਬ ਹੋ ਹੀ ਜਾਂਦਾ, ਕਿਉਂਕਿ ਹੱਥ 'ਚ ਪਾਵਰ ਆਵੇ ਅਤੇ ਉਹ ਬੰਦਾ ਕਈ ਵਾਰੀ ਬੰਦਾ ਰਹਿੰਦਾ ਹੀ ਨਹੀਂ। ਆਦਮੀ ਕਹਿੰਦਾ ਮੇਰਾ ਮਿੱਤਰ ਸੀ, ਚੰਗਾ ਭਲਾ ਮੇਰੇ ਨਾਲ ਬਹਿੰਦਾ ਖਲੋਂਦਾ ਸੀ, ਚੰਗੀ ਭਲੀ ਗੱਲਬਾਤ ਕਰਦਾ ਸੀ, ਆਉਣਾ ਜਾਣਾ ਸੀ ਸਾਡਾ, ਬੋਲਣਾ ਸੀ, ਪਰ ਜਦੋਂ ਦਾ ਗੱਦੀ 'ਤੇ ਬੈਠਾ, ਰਾਜ ਗੱਦੀ ਨੂੰ ਪ੍ਰਾਪਤ ਹੋਈ ਹੈ, ਮੈਨੂੰ ਪਛਾਣਨਾ ਹੀ ਬੰਦ ਕਰ ਗਿਆ। ਇਸ ਕਰਕੇ ਭਾਈ ਗੁਰਦਾਸ ਨੇ ਜਨਕ ਨੂੰ ਵੱਡਾ ਆਖਿਆ। ਕੋਈ ਸਾਧੂ ਮਿਲਣ ਗਿਆ, ਸਾਧੂ ਨੇ ਆਪਣਾ ਲੰਗੋਟ ਅਤੇ ਡੰਡਾ ਬਾਹਰ ਰੱਖਿਆ ਅਤੇ ਜਨਕ ਜਿਹੜਾ ਸਿੰਘਾਸਨ 'ਤੇ ਬੈਠਾ, ਕਹਿੰਦਾ ਵੇਖਾਂ ਤਾਂ ਸੀ ਕਿੱਡਾ ਕੁ ਵੱਡਾ ਇਹ ਭਗਤ ਹੈ। ਅਤੇ ਪਹਿਰੇਦਾਰ ਨੇ ਆ ਕੇ ਦੱਸਿਆ ਕਿ ਤੁਹਾਡੇ ਰਾਜ ਦਰਬਾਰ ਨੂੰ ਅੱਗ ਲੱਗ ਗਈ। ਜਨਕ ਜਿਹੜਾ ਅਡੋਲ ਸਿੰਘਾਸਨ 'ਤੇ ਬੈਠਾ ਹੋਇਆ ਅਤੇ ਉਹ ਸਾਧੂ ਜਿਹੜਾ ਆਇਆ ਸੀ, ਜਿਹਨੇ ਕੱਪੜੇ ਨਹੀਂ ਸੀ ਪਾਏ, ਜੋ ਤਿਆਗੀ ਸੀ, ਜਿਹਨੇ ਸਾਰਾ ਕੁਛ ਗ੍ਰਸਥ ਛੱਡਿਆ ਸੀ, ਮਾਇਆ ਛੱਡੀ ਸੀ, ਉਹ ਭੱਜਣ ਲੱਗਾ ਗੇਟ ਵੱਲੋਂ, ਦਰਵਾਜ਼ੇ ਵੱਲੋਂ। ਕਹਿੰਦਾ ਕੀ ਗੱਲ ਹੈ? ਜਨਕ ਕਹਿਣ ਲੱਗਾ ਕੀ ਗੱਲ ਹੈ, ਕਿਉਂ ਦੌੜਦਾ? ਕਹਿੰਦਾ ਮੇਰਾ ਸੋਟਾ ਅਤੇ ਮੇਰਾ ਲੰਗੋਟ ਜਿਹੜਾ ਨਾ ਤੇਰੇ ਦਰਵਾਜ਼ੇ 'ਤੇ ਪਏ, ਉਹਨੂੰ ਅੱਗ ਨਾ ਲੱਗ ਜਾਏ। ਕਬੀਰ ਸਾਹਿਬ ਕਹਿੰਦੇ ਮਾਇਆ ਤਜੇ ਤੋਂ ਕਿਹਾ ਭਾਇਆ ਜੋ ਮਾਨ ਤਜਿਆ ਨਾ ਜਾਏ। ਕਈ ਵਾਰੀ ਆਦਮੀ ਕਹਿੰਦਾ ਮੈਂ ਨਾ ਲੱਖਾਂ ਕਰੋੜਾਂ ਨੂੰ ਲੱਤ ਮਾਰ ਕੇ ਆ ਗਿਆ। ਉਹ ਲੱਖਾਂ ਕਰੋੜਾਂ ਦੀ ਜਿਹੜੀ ਸੱਤਿਆ ਹੈ, ਤਾਕਤ ਜਿਹੜੀ ਹੈ, ਉਹ ਕਈ ਵਾਰੀ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਫਿਰ ਪ੍ਰਵਿਰਤ ਹੋ ਜਾਂਦੀ ਹੈ, ਬਦਲ ਜਾਂਦੀ ਹੈ। ਉਹ ਲੰਗੋਟ ਅਤੇ ਜਿਹੜਾ ਸੋਟਾ ਸੀ ਨਾ ਉਹਦਾ, ਉਹ ਜਿਹੜੀ ਲੱਖਾਂ ਕਰੋੜਾਂ ਦੀ ਜਾਇਦਾਦ ਛੱਡੀ ਸੀ ਨਾ, ਉਹ ਉਹਦੇ 'ਚ ਪ੍ਰਵੇਸ਼ ਹੋ ਗਿਆ। ਗੱਲ ਤਾਂ ਅਟੈਚਮੈਂਟ ਦੀ ਸੀ ਨਾ, ਅਤੇ ਫਿਰ ਉਹਨੂੰ ਖਿਆਲ ਆਇਆ ਵੀ ਵਾਕਈ ਜਨਕ ਜਿਹੜਾ ਹੈ ਇਹਦੇ ਦਰਬਾਰ ਨੂੰ ਅੱਗ ਲੱਗੀ, ਇਹ ਸਿੰਘਾਸਨ 'ਤੇ ਆਰਾਮ ਦੇ ਨਾਲ ਬੈਠਾ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਇਸ ਕਰਕੇ ਵੱਡਾ ਭਗਤ ਹੈ। ਕਬੀਰ ਸਾਹਿਬ ਦਾ ਵੀ ਤੁਸੀਂ ਇਤਿਹਾਸ ਪੜ੍ਹੋਗੇ ਨਾ ਗਾਉ ਦੇ ਨਾਲ, ਅਤੇ ਉਹਦੇ ਵਿੱਚ ਵੀ ਤੁਹਾਨੂੰ ਅੰਦਰੂਨੀ ਚੀਜ਼ਾਂ ਜ਼ਿਆਦਾ ਮਿਲ ਗਈਆਂ। ਇਹ ਜੋ ਸ਼ਬਦ ਅਸੀਂ ਪੜ੍ਹਿਆ, ਸੁਰਤ ਸਿਮਰਤ ਦੋਏ ਕੰਨੀ ਮੁੰਦਾ, ਕਿਉਂਕਿ ਜੋਗੀ ਜਿਹੜੇ ਨੇ ਇਹ ਬਾਹਰ ਦਾ ਭੇਖ ਬਣਾਉਂਦੇ ਨੇ, ਔਰ ਬਾਹਰੋਂ ਹੀ ਪਤਾ ਲੱਗਦਾ ਹੈ ਜੋਗੀ, ਜਿਹਨੇ ਕੰਨ 'ਚ ਮੁੰਦਰਾਂ ਪਾਈਆਂ ਹੋਣ ਅਤੇ ਸਰੀਰ ਨੂੰ ਸੁਭਾਅ ਮਲੀ ਹੋਵੇ ਅਤੇ ਗੋਦੜੀ ਬੰਨੀ ਹੋਵੇ, ਇਹ ਸਾਰੇ ਬਾਹਰੀ ਰੂਪ ਹਨ, ਬਾਹਰੋਂ ਜੋਗੀ ਪ੍ਰਤੀਤ ਹੁੰਦਾ ਹੈ, ਪਰ ਗੁਰੂ ਕਹਿੰਦੇ ਨੇ ਅੰਦਰੋਂ ਜਿਹੜਾ ਹੈ ਜੋਗੀ ਹੈ ਨਹੀਂ। ਧਰਮ ਦੇ ਵਿੱਚ ਸਰੀਰਕ ਬੇਸ ਦੇ ਉੱਤੇ, ਤਨ ਦੇ ਬੇਸ ਦੇ ਉੱਤੇ ਧਰਮ ਨੂੰ ਲਿਆ ਕੇ ਇਸ ਨੂੰ ਕਰਮ ਕਾਂਡ, ਇਸ ਨੂੰ ਕਰਮ ਕਾਂਡ ਹੀ ਕਹਿਣ ਲੱਗ ਪੈਂਦੇ ਨੇ ਬਾਅਦ 'ਚੋਂ। ਜਿਹੜੇ ਲੋਕ ਹੁੰਦੇ ਨੇ ਸਰੀਰਕ ਤੌਰ 'ਤੇ ਕਰਮ ਕਰਨ ਲੱਗ ਪੈਂਦੇ ਨੇ, ਮਨ ਦੇ ਨਾਲ ਉਹਦੀ ਅਟੈਚਮੈਂਟ ਜਿਹੜੀ ਧਰਮ ਦੀ ਉਹ ਨਹੀਂ ਬਣਦੀ, ਬਾਰ ਬਾਰ ਕਰਮ ਰਹਿ ਜਾਂਦੇ ਨੇ, ਬਾਹਰੋਂ ਬਾਹਰੋਂ ਪਹਿਰਾਵਾ ਰਹਿ ਜਾਂਦਾ ਹੈ, ਬਾਹਰੋਂ ਬਾਹਰੋਂ ਸਿੱਖੀ ਰਹਿ ਜਾਂਦੀ ਹੈ, ਅੰਦਰ ਸਿੱਖੀ ਪ੍ਰਵੇਸ਼ ਨਹੀਂ ਕਰਦੀ। ਸੁਰਤ ਸਿਮਰਤ ਦੋਏ ਕੰਨੀ ਮੁੰਦਾ, ਕਬੀਰ ਕਹਿੰਦੇ ਨੇ ਇਹ ਦੋ ਮੁੰਦਰਾਂ ਜਿਹੜੀਆਂ ਨੇ, ਸੁਰਤ ਅਤੇ ਸਿਮਰਤ, ਸਿਮਰਤ ਯਾਨੀ ਯਾਦ, ਸੁਰਤੀ ਮੈਨੇ ਉਹਦੀ ਜਾਗਰਤ ਦੀ ਅਵਸਥਾ ਜਿਹੜੀ ਸ਼ਰੂਤੀ ਹੈ, ਸ਼ਰੂਤੀ, ਔਰ ਸਿਮਰਤ ਉਹਨੂੰ ਚੇਤੇ 'ਚ ਰੱਖਣਾ। ਤੋ ਦੋ ਮੁੰਦਾਂ ਕਿਹੜੀਆਂ ਨੇ? ਸੁਰਤ ਅਤੇ ਸਿਮਰਤ ਜਿਹੜੀਆਂ ਨੇ ਇਹ ਮੁੰਦਾਂ ਹਨ, ਕੇਵਲ ਮੂੰਹ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰ ਲੈਣਾ, ਕਿਉਂਕਿ ਸਰੀਰ ਸਰੀਰ ਹੈ, ਜਦੋਂ ਸਰੀਰ ਬਿਣਸ ਜਾਏਗਾ ਇਹ ਮੂੰਹ ਵੀ ਚਲਾ ਜਾਏਗਾ, ਸਾਰੇ ਕਰਮਕਾਂਡ ਵੀ ਖਤਮ ਹੋ ਜਾਣਗੇ। ਗੱਲ ਮੰਨਦੀ ਹੈ, ਸਾਧਨਾ ਮੰਨਦੀ ਹੈ। ਕਬੀਰ ਸਾਹਿਬ ਨੇ ਬੜੀ ਡੂੰਘੀ ਗੱਲ ਕੀਤੀ ਹੈ, ਇੱਕ ਸ਼ਬਦ ਮੈਂ ਹੋਰ ਪੜ੍ਹ ਕੇ ਫਿਰ ਕੀਰਤਨ ਦੀ ਸਮਾਪਤੀ ਕਰਨੀ ਹੈ। ਕਿਉਂ ਸ਼ਿੰਗਾਰ ਮਿਲਣ ਕੈ ਤਾਈ, ਹਰ ਨਾ ਮਿਲੇ ਜਗ ਜੀਵਨ ਗੁਸਾਈ।

0: ਸਤਿ ਸ੍ਰੀ ਅਕਾਲ ਜੀ। ਕੀਰਤਨ ਦੀ ਸਮਾਪਤੀ ਹੋਈਆਂ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਪਿਆਰੀ ਸਾਧ ਸਿੰਘ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ ਭਾਈ ਸਰਬਜੀਤ ਸਿੰਘ ਜੀ ਲਾਡੀ, ਹਜ਼ੂਰ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਕੀਰਤਨੀ ਜਥਾ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਢਾਡੀ ਵਾਰਾਂ ਨੇ ਇਤਿਹਾਸ ਨਾਲ ਜੋੜਨਗੇ ਭਾਈ ਸਾਹਿਬ ਅਮਰਜੀਤ ਸਿੰਘ ਜੀ ਜੋਹਲ, ਵਿਧੀਪੁਰ ਵਾਲਿਆਂ ਦਾ ਢਾਡੀ ਜਥਾ, ਉਹਨਾਂ ਪਾਸੋਂ ਪਿਆਰ ਤੋਂ ਸਲਾਮ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੁਗ ਕੇ ਜਹਾਜ ਬਾਣੀ ਕੇ ਬੋਹਿਥ ਜੁਗੋ ਜੋਗੇ ਅਟਲ ਸ਼ਬਦਾ ਅਵਤਾਰ ਵਾਲੀਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਹੋ ਵਡਭਾਗੇ ਹੋ ਸਤਿਗੁਰਾਂ ਨੇ ਆਪਾਂ ਕਲਜੁਗੀ ਜੀਵਾਂ ਤੇ ਤਰਸ ਕਰਕੇ ਆਪਾਂ ਨੂੰ ਸੰਗਤ ਦੀਆਂ ਘੜੀਆਂ ਬਖਸ਼ ਦਿੱਤੀਆਂ ਨੇ ਆਓ ਸਤਿਗੁਰੂ ਜੀ ਦੀ ਆਪਾਂ ਇਸ ਬਖਸ਼ਿਸ਼ ਨੂੰ ਮਾਣੀਏ ਤੇ ਆਪ ਜੀ ਕਰੋ ਕਿਰਪਾ ਢਾਡੀ ਜਥੇ ਤੇ ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਆਪ ਜੀ ਫਤਿਹ ਦੀ ਸਾਂਝ ਕਰੋ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਾਡੀ ਸਿੰਘਾਂ ਨੇ ਆਪ ਜੀ ਦੇ ਨਾਲ ਕਵਿਤਾ ਸਾਂਝੀ ਕੀਤੀ ਹੈ ਇਹਨਾਂ ਨਾ ਹੰਕਾਰ ਨੀ ਮਿੱਟੀਏ ਇਹਨਾਂ ਨਾ ਹੰਕਾਰ ਜਿਸ ਕਰਤੇ ਤੇਰਾ ਮਾਣ ਬਣਾਇਆ ਤੈਨੂੰ ਇਹ ਸੁਲਤਾਨ ਬਣਾਇਆ ਉਸ ਕਰਤੇ ਤੇ ਉਸ ਵਾਹਿਗੁਰੂ ਜੀ ਦੇ ਤੂੰ ਹਰ ਵੇਲੇ ਸ਼ੁਕਰਾਨੇ ਵਜੋਂ ਉਹਨਾਂ ਦੇ ਮੁਬਾਰਕ ਚਰਨਾਂ ਤੇ ਆਪਣਾ ਮਸਤਕ ਧਰੀ ਰੱਖ ਮਿੱਟੀਏ ਪਰ ਤੂੰ ਇੰਨੀ ਕੁ ਜ਼ਿਆਦਾ ਹਵਾ ਵਿੱਚ ਉੱਡਦੀ ਏ ਤੈਨੂੰ ਦੂਸਰੇ ਲੋਕ ਜਿਹੜੇ ਨੇ ਉਹ ਛੂਨੇ ਨਜ਼ਰ ਆਉਂਦੇ ਨੇ ਭਾਵੇਂ ਕਿ ਮਾਇਆ ਦੇ ਸਾਰੇ ਜਵਾਨ ਬੜੇ ਤਕੜੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮਾਇਆ ਦੇ ਜਵਾਨ ਨੇ ਜਿਹੜੇ ਪ੍ਰਾਣੀ ਨੂੰ ਉੱਠਣ ਨਹੀਂ ਦਿੰਦੇ ਪਰ ਇਹਨਾਂ ਪੰਜਾਂ ਦੇ ਵਿੱਚੋਂ ਸਭ ਤੋਂ ਵੱਡਾ ਤੇ ਖਤਰਨਾਕ ਹੈ ਹੰਕਾਰ ਬਾਣੀ ਨੇ ਇਸ ਗੱਲ ਤੇ ਮੋਹਰ ਲਾਈ ਹੈ ਹਉ ਮੈਂ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸਾ ਇੱਕ ਥਾਏ ਹਉ ਮੈਂ ਧੀਰਗ ਰੋਗ ਹੈ ਧੀਰਗ ਹੁੰਦਾ ਸਭ ਤੋਂ ਵੱਡਾ ਕੋੜ ਤੋਂ ਵੀ ਭੈੜਾ ਇਸ ਰੋਗ ਨੂੰ ਦੱਸਿਆ ਹੈ ਹੰਕਾਰ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਜਿੱਥੇ ਹੰਕਾਰ ਆ ਜਾਂਦਾ ਹੈ ਨਾ ਜਿਸ ਹਿਰਦੇ ਵਿੱਚ ਹੰਕਾਰ ਬੈਠਾ ਹੋਵੇ ਉੱਥੇ ਨਾਮ ਨਹੀਂ ਵਸਦਾ ਇਹ ਸ਼ਰਤ ਹੈ ਕਿਉਂਕਿ ਇਸ ਹਿਰਦੇ ਰੂਪੀ ਮਿਆਲ ਦੇ ਵਿੱਚੋਂ ਦੋਹਾਂ ਚੋਂ ਇੱਕੋ ਹੀ ਰਹਿ ਸਕਦਾ ਹੈ ਜਿਸ ਹਿਰਦੇ ਵਿੱਚ ਹਉਮੈ ਆ ਉੱਥੇ ਨਾਮ ਨਹੀਂ ਵਸਣਾ ਤੇ ਜਿੱਦਣ ਵਾਹਿਗੁਰੂ ਜੀ ਦੀ ਕਿਰਪਾ ਹੋ ਗਈ ਨਾਮ ਵਸ ਗਿਆ ਫਿਰ ਜ਼ਰੂਰਤ ਨਹੀਂ ਕਿ ਹਉਮੈ ਜਿਹੜੀ ਹੈ ਤੇਰੇ ਹਿਰਦੇ ਵੱਲ ਨੂੰ ਮੂੰਹ ਕਰ ਜਾਵੇ ਹਉਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਥਾਏ ਇਹ ਦੋਵੇਂ ਇਕੱਠੇ ਨਹੀਂ ਰਹਿ ਸਕਦੇ ਤੇ ਗੁਰੂ ਪਿਆਰਿਓ ਜਿਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਮਿਆਵੀ ਤਮਾਸ਼ਾ ਜਿਹੜਾ ਹੈ ਇਹ ਕੁਛ ਵੀ ਨਹੀਂ ਇਹ ਤਾਂ ਇੱਕ ਅਡੰਬਰ ਹੈ ਪਰ ਇਸ ਧਰਤੀ ਤੇ ਧਰਮ ਕਮਾ ਕੇ ਜਾਣਾ ਹੈ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਹ ਧਰਤੀ ਜਿਹੜੀ ਹੈ ਧਰਮ ਕਮਾਉਣ ਦਾ ਅਸਥਾਨ ਹੈ ਤੇ ਇੱਥੋਂ ਧਰਮ ਕਮਾ ਕੇ ਰੂਹਾਨੀਅਤ ਦੇ ਰੰਗ ਨੂੰ ਮਾਣ ਕੇ ਆਪਾਂ ਸਤਿਗੁਰਾਂ ਦੇ ਦੇਸ਼ ਜਾਣਾ ਹੈ ਪਰ ਅਸੀਂ ਹਰ ਵਾਰ ਮਾਇਆ ਦੇ ਇਹਨਾਂ ਜਵਾਨਾਂ ਦੇ ਹੱਥੋਂ ਹਾਰਦੇ ਰਹੇ ਹਾਂ ਇਹਨਾਂ ਦੇ ਜਵਾਨ ਜਿਹੜੇ ਨੇ ਸਾਨੂੰ ਉਲਝਾਈ ਰੱਖਦੇ ਨੇ ਮਾਇਆ ਦੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੈ ਮਨ ਮੁੱਖ ਨਹੀਂ ਪੂਜੈ ਹੋਏ ਨਾ ਸੁਣੈ ਪੁਕਾਰਾ ਜਿਹੜੀ ਸਾਡੀ ਅੰਦਰ ਦੀ ਕੀਮਤੀ ਵਸਤੂ ਸੀ ਉਸ ਅੰਮ੍ਰਿਤ ਰੂਪੀ ਕੀਮਤੀ ਵਸਤੂ ਨੂੰ ਇਹ ਪੰਜੇ ਲਟੇਰੇ ਲੁੱਟਦੇ ਜਾ ਰਹੇ ਨੇ ਦਿਨ ਰਾਤ ਲੁੱਟ ਰਹੇ ਨੇ ਪਰ ਸਾਡੀ ਪੁਕਾਰ ਸੁਣਨ ਵਾਲਾ ਕੋਈ ਨਹੀਂ ਕਿਉਂਕਿ ਅਸੀਂ ਆਪਣੀ ਬਾਹ ਸਤਿਗੁਰੂ ਦੇ ਹੱਥ ਚ ਨਹੀਂ ਦਿੱਤੀ ਅਸੀਂ ਸ਼ਬਦ ਨਾਲ ਨਹੀਂ ਜੁੜੇ ਜਿਹਨੇ ਸਾਡੀ ਰੱਖਿਆ ਕਰਨੀ ਸੀ ਇਹਨਾਂ ਤੋਂ ਬਚਾਉਣਾ ਸੀ ਮਾਇਆ ਦੇ ਇਹਨਾਂ ਜਵਾਨਾਂ ਤੋਂ ਜਿਹਨੇ ਬਚਾ ਕੇ ਰੱਖਣਾ ਹੈ ਜਿਹਨੇ ਸਾਡੀ ਪ੍ਰੋਟੈਕਸ਼ਨ ਕਰਨੀ ਹੈ ਜਿਹਨੇ ਸਾਡੀ ਸੁਰੱਖਿਆ ਕਰਨੀ ਹੈ
ਅਸੀਂ ਉਸ ਰੂਹਾਨੀਅਤ ਨਾਲ ਤੇ ਬਾਣੀ ਦੇ ਨਾਲ ਨਹੀਂ ਜੁੜੇ। ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆਈ ਉਹ ਗੁਰੂ ਦੀ ਸ਼ਰਨ ਵਿੱਚ ਆਏ, ਉਹ ਬਾਣੀ ਦੀ ਸ਼ਰਨ ਵਿੱਚ ਆਏ। ਗੁਰੂ ਪਿਆਰਿਓ ਐਸੇ ਤਰ੍ਹਾਂ ਦੇ ਹੀ ਰੱਬੀ ਪਿਆਰਿਆਂ ਦੇ ਵਿੱਚੋਂ ਇੱਕ ਰੱਬੀ ਭੈ ਵਿੱਚ ਜਿਉਣ ਵਾਲੇ ਪ੍ਰਾਣੀ, ਬਸ ਥੋੜਾ ਜਿਹੀ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਉਲਝੀ ਹੋਈ ਏ ਤੇ ਉਸ ਦੇ ਉਹ ਵਿੰਗ ਵਲੇਵੇ ਕੱਢ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਵੇਂ ਉਹਨਾਂ ਤੇ ਬਖਸ਼ਿਸ਼ਾਂ ਕਰਦੇ ਨੇ, ਇਹ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰਨ ਲੱਗੇ ਹਾਂ। ਜ਼ਿਲ੍ਹਾ ਹੁਸ਼ਿਆਰਪੁਰ, ਇਸ ਹੁਸ਼ਿਆਰਪੁਰ ਤੋਂ ਜਿਹੜੀ ਦਸੂਹੇ ਨੂੰ ਸੜਕ ਜਾਂਦੀ ਹੈ, ਇਸ ਮੁੱਖ ਸੜਕ ਦੇ ਉੱਤੇ ਦੋ ਕਸਬੇ ਆਉਂਦੇ ਨੇ, ਹਰਿਆਣਾ ਤੇ ਭੁੰਗਾ। ਹਰਿਆਣੇ ਭੁੰਗੇ ਦੇ ਨਜ਼ਦੀਕ ਪੈਂਦਾ ਹੈ ਪਿੰਡ ਕੰਗ ਮਾਈ ਦਾ। ਇਸ ਨਗਰ ਦਾ ਰਹਿਣ ਵਾਲਾ ਇੱਕ ਵਿਅਕਤੀ ਜਿਹੜਾ ਏ ਉਹ ਉਂਝ ਬੜਾ ਧਰਮੀ ਏ, ਦਇਆ ਭਾਵਨਾ ਵਾਲਾ ਏ, ਗਰੀਬਾਂ ਤੇ ਤਰਸ ਕਰਨ ਵਾਲਾ ਏ, ਉਹ ਦਾਨ ਪੁੰਨ ਕਰਦਾ ਏ, ਬੜਾ ਅਮੀਰ ਹੈ, ਇਲਾਕੇ ਦੇ ਵਿੱਚ ਉਹਦੀ ਸੋਭਤ ਹੈ, ਪੂਰੀ ਬੱਲੇ ਬੱਲੇ ਹੈ। ਜਿੱਡੀ ਕੁ ਇਹਦੇ ਕੋਲ ਬਾਹਰ ਦੀ ਅਮੀਰੀ ਹੈ, ਉਨੀ ਇਸ ਦੀ ਦਿਲ ਦੀ ਅਮੀਰੀ ਵੀ ਹੈ, ਪਰ ਉਲਝਿਆ ਹੋਇਆ ਹੈ। ਇਹ ਸਖੀ ਸਰਵਰੀਆ ਏ, ਇਹ ਸਖੀ ਸਰਵਰੀਏ ਪੀਰ ਨੂੰ ਮੰਨਦਾ ਏ, ਇਹ ਉਸ ਕਰਤੇ ਤੋਂ ਟੁੱਟਿਆ ਹੋਇਆ ਏ, ਕਰਤੇ ਦੀ ਕਿਰਤ ਨਾਲ ਤਾਂ ਜੁੜਿਆ ਹੋਇਆ ਏ, ਪਰ ਉਸ ਅਕਾਲ ਪੁਰਖ ਦੇ ਨਾਲ ਨਹੀਂ ਜੁੜਿਆ। ਗੁਰੂ ਪਿਆਰਿਓ ਇੱਕ ਦਿਨ ਕੰਨਾਂ ਦੇ ਵਿੱਚ ਬਾਣੀ ਪੈ ਗਈ, ਕਿਉਂਕਿ ਬਾਣੀ ਗੁਰੂ ਦੀ ਹੈ, ਇਹ ਬਾਣੀ ਧੁਰਦੀ ਹੈ, ਜਿੱਥੋਂ ਦੀ ਇਹ ਬਾਣੀ ਹੈ ਉਧਰ ਨੂੰ ਖਿੱਚ ਪਾ ਲੈਂਦੀ ਏ। ਬਸ ਸ਼ਰਤ ਇਹ ਹੈ ਕਿ ਸਾਡੇ ਹਿਰਦੇ ਤੱਕ ਬਾਣੀ ਪਹੁੰਚਣੀ ਚਾਹੀਦੀ ਹੈ। ਬਾਣੀ ਪੜ੍ਹਦੇ ਹਾਂ ਅਸੀਂ, ਬਾਣੀ ਗਾਉਂਦੇ ਹਾਂ, ਬਾਣੀ ਕੀਰਤਨ ਵੀ ਸਰਵਣ ਕਰਦੇ ਹਾਂ, ਪ੍ਰਚਾਰਕਾਂ ਦੇ ਕੋਲੋਂ ਵੀ ਬਾਣੀ ਦੇ ਸ਼ਬਦ ਸੁਣਦੇ ਹਾਂ, ਪਰ ਇਹ ਸਿਰਫ ਕੰਨ ਰਸ ਤੱਕ ਹੀ ਰਹਿ ਜਾਂਦੇ ਨੇ, ਇਹ ਕੰਨਾਂ ਤੱਕ ਸੀਮਤ ਰਹਿ ਜਾਂਦੇ ਨੇ। ਤੇ ਜਦੋਂ ਇਹ ਬਾਣੀ ਹਿਰਦੇ ਤੱਕ ਪਹੁੰਚ ਜਾਂਦੀ ਏ, ਫਿਰ ਜ਼ਿੰਦਗੀ ਤਬਦੀਲ ਹੋਣੀ ਸ਼ੁਰੂ ਹੋ ਜਾਂਦੀ ਏ, ਫਿਰ ਬਾਣੀ ਖਿੱਚ ਲੈਂਦੀ ਏ ਆਪਣੇ ਚਰਨਾਂ ਵੱਲ ਨੂੰ, ਫਿਰ ਉਸ ਦੇ ਕਦਮ ਰੋਕਿਆਂ ਰੋਕੇ ਨਹੀਂ ਜਾ ਸਕਦੇ। ਜਗਿਆਸੂ ਲੋਕ ਜਿਹੜੇ ਨੇ ਉਹਨਾਂ ਤੇ ਜਦੋਂ ਇਹ ਬਖਸ਼ਿਸ਼ਾਂ ਵਰਤਦੀਆਂ ਨੇ, ਉਹ ਮਿਆਵੀ ਤਮਾਸ਼ੇ ਨੂੰ ਫਿੱਕਾ ਸਮਝ ਕੇ ਇਸ ਰੂਹਾਨੀਅਤ ਦੀ ਮਿੱਠਤ ਵੱਲ ਆਪਣੇ ਆਪ ਖਿੱਚੇ ਜਾਂਦੇ ਨੇ। ਸੋ ਇਸ ਤੀਰਥ ਮੰਝ ਨੇ ਭਾਵੇਂ ਕਿ ਬੜੀਆਂ ਹੀ ਭੇਟਾਂ ਜਿਹੜੀਆਂ ਆਪ ਵੀ ਗਾਈਆਂ ਤੇ ਲੋਕਾਂ ਦੇ ਕੋਲੋਂ ਵੀ ਜਿਹੜੇ ਚੰਗੇ ਚੰਗੇ ਗਵੱਈਏ ਸਨ ਉਹਨਾਂ ਦੇ ਕੋਲੋਂ ਸਖੀ ਸਾਦਰ ਦੀਆਂ ਇਹ ਭੇਟਾਵਾਂ ਸੁਣੀਆਂ ਵੀ, ਪਰ ਨੇਤਾ ਪ੍ਰਤੀ ਇਹ ਭੇਟਾਂ ਸੁਣ ਸੁਣ ਕੇ ਵੀ ਇਹਦੇ ਮਨ ਨੂੰ ਹਲੂਣਾ ਨਹੀਂ ਆਇਆ। ਪਰ ਜਦੋਂ ਅੱਜ ਧੁਰਕੀ ਬਾਣੀ ਇਹਦੇ ਅੰਦਰ ਤੱਕ ਪਹੁੰਚੀ ਹੈ, ਇਹਨੇ ਸਰੀਰ ਨੂੰ ਝੰਜੋੜ ਦਿੱਤਾ ਏ, ਇਹ ਧੁਰ ਅੰਦਰ ਤੱਕ ਕੰਬ ਗਿਆ ਹੈ, ਮੈਂ ਤਾਂ ਮਿਆਵੀ ਤਮਾਸ਼ੇ ਵਿੱਚ ਹੀ ਜਿਉਂਦਾ ਰਿਹਾ, ਇੰਨੀ ਆਨੰਦਮਈ ਬਾਣੀ, ਇਹ ਬਾਣੀ ਕਿਸ ਦੀ ਹੈ? ਇਹ ਧੁਰਕੀ ਬਾਣੀ ਹੈ। ਇਸ ਦੇ ਮਾਲਕ ਜਦੋਂ ਪਤਾ ਲੱਗਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਹੈ, ਤਾਂ ਗੁਰੂ ਪਿਆਰਿਓ ਇਹ ਤੀਰਥ ਮੰਝ ਆਪਣੇ ਕਦਮਾਂ ਨੂੰ ਰੋਕ ਨਾ ਸਕਿਆ, ਇਹਦੇ ਕਦਮਾਂ ਨੂੰ ਆਈ ਹੈ ਤੀਬਰਤਾ, ਤੇ ਗੁਰੂ ਦੇ ਪਿਆਰ ਦਾ ਖਿੱਚਿਆ ਹੋਇਆ ਇਹ ਤੀਰਥ ਮੰਝ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵੱਲ ਨੂੰ ਇੰਜ ਟੁਰ ਪਿਆ ਹੈ।

ਜਿਹੜਾ ਜ਼ਮੀਨ ਦੇ ਵਿੱਚ ਬੀਜ ਪਿਆ ਹੁੰਦਾ ਹੈ ਨਾ, ਉਹੀ ਪੁੰਗਰਦਾ ਏ। ਦਇਆ ਜਿਹੜੀ ਹੈ ਇਹ ਧਰਮ ਦਾ ਮੂਲ ਹੈ, ਧਿਆਨ ਦੇਣਾ। ਧੌਲ ਧਰਮ ਦਇਆ ਕਾ ਪੂਤ, ਦਇਆ ਦਾ ਪੁੱਤਰ ਹੈ ਧੌਲ ਧਰਮ। ਪਾਤਸ਼ਾਹ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਪੰਡਿਤ ਜੀ ਜਨੇਊ ਪਾਉਣ ਲੱਗੇ ਨੇ ਤਾਂ ਹਰਦਿਆਲ ਪੰਡਿਤ ਜੀ ਨੂੰ ਪਾਤਸ਼ਾਹ ਜੀ ਕਹਿੰਦੇ ਨੇ, ਪੰਡਿਤ ਜੀ ਇਹ ਜਨੇਊ ਜਿਹੜਾ ਇਹ ਗਲ ਜਾਣਾ ਹੈ, ਸੜ ਜਾਣਾ ਹੈ, ਇਹ ਇੱਥੇ ਹੀ ਰਹਿ ਜਾਣਾ। ਜੇਕਰ ਮੇਰੇ ਜਨੇਊ ਪਾਉਣਾ ਤਾਂ ਇਹੋ ਜਿਹਾ ਪਾਓ ਜਿਹੜਾ ਧੁਰ ਦਰਗਾਹ ਤੱਕ ਚੱਲੇ। ਪੰਡਿਤ ਜੀ ਕਹਿੰਦੇ ਐਸਾ ਤਾਂ ਜਨੇਊ ਤਾਂ ਹੋ ਹੀ ਨਹੀਂ ਸਕਦਾ, ਜਿੱਦਾਂ ਦਾ ਮਰਜ਼ੀ ਜਨੇਊ ਪਾ ਲਓ ਉਹ ਇੱਥੇ ਟੁੱਟ ਜਾਣਾ, ਸੜ ਜਾਣਾ, ਗਲ ਜਾਣਾ, ਇੱਥੇ ਰਹਿ ਜਾਣਾ। ਪਾਤਸ਼ਾਹ ਕਹਿੰਦੇ ਨਹੀਂ। ਫਿਰ ਪੰਡਿਤ ਹਰਦਿਆਲ ਜੀ ਕਹਿੰਦੇ ਤੁਸੀਂ ਦੱਸ ਦਿਓ ਜੀ। ਸਾਹਿਬ ਕਹਿੰਦੇ ਦਇਆ ਕਪਾਹ, ਜਾਣੀ ਇਸ ਦਾ ਸਾਰਾ ਮੂਲ ਦਇਆ ਨੂੰ ਪਾਤਸ਼ਾਹ ਜੀ ਨੇ ਆਖਿਆ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਸੋ ਦਇਆ ਜਿਹੜੀ ਹੈ ਇਹ ਮੂਲ ਹੈ। ਕਲਗੀਧਰ ਪਾਤਸ਼ਾਹ ਜੀ ਖਾਲਸਾ ਪੰਥ ਦੀ ਸਿਰਜਣਾ ਕਰਨ ਲੱਗੇ ਨੇ, ਜਦੋਂ ਸਿਰਾਂ ਦੀ ਮੰਗ ਕੀਤੀ ਉਸ ਵੇਲੇ ਵੀ ਸਭ ਤੋਂ ਪਹਿਲਾਂ ਦਇਆ ਆਈ ਹੈ। ਭਾਈ ਦਇਆ ਰਾਮ ਜੀ ਆਏ, ਪਾਤਸ਼ਾਹ ਕਹਿੰਦੇ ਵਾਹ ਇਹ ਧਰਮ ਦਾ ਮੂਲ ਹੈ, ਦਇਆ ਆ ਗਈ। ਫਿਰ ਧਰਮਦਾਸ ਜੀ ਆਏ, ਧਰਮ ਆ ਗਿਆ, ਦਇਆ ਤੋਂ ਬਾਅਦ ਧਰਮ ਆਇਆ। ਦਇਆ ਧਰਮ, ਫਿਰ ਹਿੰਮਤ, ਫਿਰ ਮੋਹ ਕੰਮ, ਤੇ ਫਿਰ ਸਤਿਗੁਰੂ ਜੀ ਨੇ ਤੁੱਠ ਕੇ ਇਸ ਖਾਲਸੇ ਨੂੰ ਸਾਹਿਬੀ ਬਖਸ਼ੀ। ਜਾਣੀ ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ, ਹਿੰਮਤ ਸਿੰਘ ਜੀ, ਮੋਹ ਕੰਮ ਸਿੰਘ ਜੀ ਤੇ ਸਾਹਿਬ ਸਿੰਘ ਜੀ, ਮੂਲ ਦਇਆ ਏ। ਤੇ ਇਹ ਜਿਹੜੇ ਵਿਅਕਤੀ ਦੇ ਅੰਦਰ ਦਇਆ ਹੈ ਨਹੀਂ, ਜਿਹਦੇ ਅੰਦਰ ਇਸ ਧਰਮ ਦਾ ਮੂਲ ਹੈ ਨਹੀਂ, ਉਹਦੇ ਤੇ ਰੱਬੀ ਬਖਸ਼ਿਸ਼ਾਂ ਕਦੇ ਨਹੀਂ ਹੁੰਦੀਆਂ। ਗੁਰੂ ਪਿਆਰਿਓ, ਜਿਹਦੇ ਹਿਰਦੇ ਦੇ ਵਿੱਚ ਇਹ ਪ੍ਰੇਮ ਹੈ, ਪਿਆਰ ਹੈ, ਉਸ ਖਾਲਕ ਦੀ ਖਲਕਤ ਦੇ ਨਾਲ ਕੁਛ ਲਗਾਓ ਹੈ, ਪਿਆਰ ਹੈ, ਪ੍ਰੇਮ ਹੈ, ਉਹ ਖਾਲਕ ਵੀ ਉਸੇ ਤੇ ਟੁੱਟਦਾ ਹੈ। ਸੋ ਇਹ ਦਇਆ ਵਾਲਾ ਰੱਬ ਦਾ ਪਿਆਰਾ ਏ। ਭਾਵੇਂ ਕਿ ਚੌਧਰੀ ਵੀ ਹੈ ਇਲਾਕੇ ਦਾ, ਬੜਾ ਵੱਡਾ ਜ਼ਿਮੀਂਦਾਰ ਹੈ, ਪਰ ਗਰੀਬਾਂ ਦੇ ਉੱਤੇ ਦਇਆ ਰੱਖਣੀ, ਦਇਆ, ਗਰੀਬਾਂ ਦੀ ਮਦਦ ਕਰਨੀ, ਲੋੜਵੰਦਾਂ ਦੇ ਨਾਲ ਖਲੋਣਾ, ਇਸ ਦਾ ਸੁਭਾਅ ਸੀ। ਤੇ ਹੁਣ ਵਾਹਿਗੁਰੂ ਜੀ ਨੂੰ ਤਰਸ ਆਇਆ ਏ, ਇਹਨੂੰ ਇਸ ਦੁਨੀਆਂ ਦੇ ਖਜ਼ਲਣ ਚੋਂ ਕੱਢਣ ਲੱਗੇ ਨੇ। ਇਹਦੇ ਹਿਰਦੇ ਤੱਕ ਬਾਣੀ ਪਹੁੰਚੀ, ਇਹਦੇ ਮਨ ਨੂੰ ਖਿੱਚ ਪਈ, ਤੇ ਇਹ ਇਸ ਸਖੀ ਸਰਵਰੀਏ ਦੇ ਚੁੰਗਲ ਚੋਂ ਨਿਕਲਣ ਲੱਗਾ ਹੈ। ਤਰਸ ਆ ਗਿਆ ਸਤਿਗੁਰਾਂ ਨੂੰ, ਪਹੁੰਚ ਗਿਆ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਮੁਬਾਰਕ ਚਰਨਾਂ 'ਤੇ। ਬਸ ਸਤਿਗੁਰਾਂ ਨੂੰ ਮਿਲਣ ਦੇ ਚਾਅ ਨੇ ਸਾਹ ਨਹੀਂ ਲੈਣ ਦਿੱਤਾ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਤੇ ਜਾ ਕੇ ਮਸਤਕ ਰੱਖਿਆ ਹੈ, ਗਿੜਗਿੜਾਇਆ, ਪਾਤਸ਼ਾਹ ਜੀ ਤਰਸ ਕਰਕੇ ਮੈਨੂੰ ਸਿੱਖੀ ਦੇ ਦਿਓ। ਪਾਤਸ਼ਾਹ ਜੀ ਨੇ ਸਿਰ ਤੇ ਪਿਆਰ ਦਿੱਤਾ, ਕੋਲ ਬੈਠਾ ਲਿਆ, ਕਹਿੰਦੇ ਤੀਰਥ ਮੰਨ ਜਾ, ਸਿੱਖੀ ਜਿਉਂਦੀ ਜਾਗਦੀ ਵਸਤੂ ਹੈ ਤੇ ਤੂੰ ਹਿਰਦੇ ਵਿੱਚ ਮੁਰਦਾ ਬਿਠਾਈ ਬੈਠਾ ਹੈ। ਪਹਿਲੀ ਤੇਰੀ ਇਸ ਮੁਰਦੇ ਦੀ ਸਿੱਖੀ ਦੇ ਉੱਤੇ ਅਸੀਂ ਇਹ ਜੀਵਤ ਸਿੱਖੀ ਕਿਵੇਂ ਰੱਖ ਲਈਏ? ਕਹਿੰਦਾ ਪਾਤਸ਼ਾਹ ਜੀ ਸਮਝ ਗਿਆ, ਮੈਂ ਹੁਣ ਪਹਿਲਾਂ ਇਸ ਮੁਰਦੇ ਨੂੰ ਹਿਰਦੇ ਚੋਂ ਕੱਢ ਕੇ ਆਉਂਦਾ। ਹਿਰਦੇ ਦੀ ਗੱਲ ਤਾਂ ਇੱਕ ਪਾਸੇ, ਘਰ ਚੋਂ ਹੀ ਕੱਢ ਕੇ ਆਉਂਦਾ। ਪਾਤਸ਼ਾਹ ਜੀ ਕਿਰਪਾ ਕਰੋ, ਸਤਿਗੁਰੂ ਜੀ ਦੇ ਚਰਨਾਂ ਤੇ ਮਸਤਕ ਰੱਖ ਕੇ ਬਖਸ਼ਿਸ਼ਾਂ ਲੈ ਕੇ ਤੁਰ ਪਿਆ ਘਰ ਨੂੰ। ਇਹਨੇ ਜਾ ਕੇ ਆਪਣੀ ਘਰਵਾਲੀ ਨੂੰ ਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਘਰ ਦੇ ਵਿੱਚੋਂ ਪਹਿਲਾਂ ਪੀਰਖਾਨਾ ਢਾਹਿਆ ਏ, ਕਿਉਂਕਿ ਇਲਾਕੇ ਦੇ ਸਖੀ ਸਰਵਰੀਆਂ ਨੇ ਮਿਲ ਕੇ ਇਹਦੇ ਘਰ ਦੇ ਵਿੱਚ ਹੀ ਜ਼ਮੀਨ ਜਾਇਦਾਦ ਖੁੱਲ੍ਹੀ ਸੀ, ਘਰ ਬਾਰ ਖੁੱਲ੍ਹਾ ਸੀ, ਇਹਦੇ ਘਰ ਵਿੱਚ ਹੀ ਪੀਰਖਾਨਾ ਬਣਾਇਆ ਸੀ, ਮੇਲੇ ਲੱਗਦੇ ਸਨ। ਤੇ ਅੱਜ ਗੁਰੂ ਨੂੰ ਤਰਸ ਆਇਆ, ਇਹਦੇ ਘਰ ਦੇ ਵਿੱਚੋਂ ਇਹ ਕੂੜ ਕਵਾੜ ਜਿਹੜਾ ਉਹ ਨਿਕਲਣ ਲੱਗਾ ਏ। ਇਹਨੇ ਆਪਣੀ ਘਰਵਾਲੀ, ਇਤਿਹਾਸ ਦੱਸਦਾ
ਕਿਤੇ ਇਤਿਹਾਸ ਦੇ ਵਿੱਚ ਇੱਕ ਬੱਚੀ ਦਾ ਜ਼ਿਕਰ ਆਉਂਦਾ, ਕਿਤੇ ਪੁੱਤਰ ਦੀ ਵੀ ਗੱਲ ਆਉਂਦੀ ਹੈ, ਚਾਹੇ ਧੀ ਹੋਵੇ ਜਾਂ ਦੋਨੋਂ ਹੀ ਹੋਣ। ਜਾਣੀ ਮਿਲ ਕੇ ਪਰਿਵਾਰ ਨੇ ਆਪਣੇ ਵਿਹੜੇ ਦੇ ਵਿੱਚੋਂ ਪੀਰ ਖਾਨਾ ਢਾ ਕੇ ਵਿਹੜਾ ਮੋਕਲਾ ਕਰ ਦਿੱਤਾ, ਪੱਧਰਾ ਕਰ ਦਿੱਤਾ ਜੀ। ਇਹਦੀ ਘਰ ਵਾਲੀ ਵੀ ਰੱਬੀ ਪਿਆਰ ਵਾਲੀ ਸੀ, ਇਹ ਪਹਿਲਾਂ ਵੀ ਸਿੱਖੀ ਵਾਲੇ ਪਾਸੇ ਨੂੰ ਝੁਕਾ ਰੱਖਦੀ ਸੀ, ਪਰ ਪਤੀ ਦਾ ਝੁਕਾ ਜਿਹੜਾ ਸੀ ਸਖੀ ਸਰਵਰ ਵੱਲ ਸੀ। ਅੱਜ ਕਿਰਪਾ ਹੋ ਗਈ, ਪਤੀ ਦੇਵ ਜਿਹੜਾ ਉਹ ਆਪ ਵੀ ਸਿੱਖੀ ਵੱਲ ਖਿੱਚਿਆ ਗਿਆ, ਘਰ ਵਾਲੀ ਨੇ ਪੂਰਾ ਸਾਥ ਦਿੱਤਾ ਏ। ਤੇ ਗੁਰੂ ਪਿਆਰਿਓ, ਸਖੀ ਸਰਵਰ ਦੀ ਢਾ ਕੇ ਜੋ ਵੀ ਜਗ੍ਹਾ ਜੁਗਾ ਸੀ ਪੱਧਰੀ ਕਰਕੇ ਇਹ ਭਾਈ ਤੀਰਥ ਮੰਡ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਹਾਜ਼ਰ ਹੋਇਆ। ਕਹਿੰਦਾ ਪਾਤਸ਼ਾਹ ਜੀ, ਮੁਰਦੇ ਨੂੰ ਤਾਂ ਘਰੋਂ ਵੀ ਕੱਢ ਆਇਆ। ਪਾਤਸ਼ਾਹ ਕਹਿੰਦੇ ਅੱਛਾ। ਸਾਹਿਬ ਕਹਿੰਦੇ ਆ ਲੈ ਫੜ ਫਿਰ, ਨਾਮ ਤੇ ਸੇਵਾ ਦੇ ਦੋ ਪਟੋਲੇ ਲੈ ਲੈ, ਇਹਨਾਂ ਨਾਮ ਤੇ ਸੇਵਾ ਦੀ ਕਮਾਈ ਕਰ, ਸਮੇਂ ਦੇ ਨਾਲ ਤੈਨੂੰ ਆਵਾਜ਼ ਮਾਰਾਂਗੇ, ਫਿਰ ਵੱਡੀਆਂ ਬਖਸ਼ਿਸ਼ਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਚੋਂ ਹੋਣਗੀਆਂ। ਇਹਨੂੰ ਚਾਓ ਹੈ, ਇਹ ਖੁਸ਼ੀ ਦੇ ਨਾਲ ਨਾਮ ਤੇ ਸੇਵਾ ਦੇ ਪਟੋਲੇ ਲੈ ਕੇ, ਗੁਰੂ ਦੀਆਂ ਬਖਸ਼ਿਸ਼ਾਂ ਲੈ ਕੇ ਆਪਣੇ ਘਰ ਨੂੰ ਆ ਗਿਆ ਹੈ। ਇੱਧਰ ਤਾਂ ਤਮਾਸ਼ਾ ਬਣਿਆ ਪਿਆ ਹੈ। ਜਿਹਨਾਂ ਲੋਕਾਂ ਨੇ ਇਹਨੂੰ ਚੌਧਰੀ ਬਣਾਇਆ ਸੀ, ਜਿਹਨਾਂ ਨੇ ਰਲ ਮਿਲ ਕੇ ਇਹਦੇ ਨਾਲ ਇਹਦੇ ਘਰ ਵਿੱਚ ਪੀਰਖਾਨਾ ਬਣਾਇਆ ਸੀ, ਉਹ ਤਾਂ ਲੋਹੇ ਲਾਖੇ ਹੋਏ ਬੈਠੇ ਨੇ। ਸਾਰਾ ਇਲਾਕਾ ਇਕੱਠਾ ਹੋਇਆ ਬੈਠਾ ਹੈ। ਇਲਾਕੇ ਦੇ ਇਹਨਾਂ ਲੋਕਾਂ ਨੇ ਇਕੱਠੇ ਹੋ ਕੇ ਜਦੋਂ ਪਤਾ ਲੱਗਾ ਕਿ ਤੀਰਥ ਮੰਝ ਆਪਣੇ ਘਰ ਆ ਗਿਆ, ਉਹਨਾਂ ਨੇ ਇਕੱਠੇ ਹੋ ਕੇ ਤੀਰਥ ਮੰਝ ਨੂੰ ਪਰਿਆ ਚ ਸੱਦ ਲਿਆ। ਕਹਿੰਦੇ ਆ ਤੀਰਥ ਮੰਝ, ਤੇਰੇ ਨਾਲ ਗੱਲ ਕਰਨੀ ਏ। ਤੀਰਥ ਮੰਝ ਗਿਆ ਏ, ਰੱਬੀ ਪਿਆਰ ਵਿੱਚ ਰਚਿਆ ਹੋਇਆ ਏ, ਉਹਨੂੰ ਦੀਨ ਦੁਨੀਆਂ ਦੇ ਤਮਾਸ਼ੇ ਨਾਲ ਮਤਲਬ ਵੀ ਕੋਈ ਨਹੀਂ। ਜਦੋਂ ਇਹਨਾਂ ਇਲਾਕੇ ਦੇ ਲੋਕਾਂ ਨੇ ਸੱਦ ਕੇ ਇਹਨੂੰ ਆਖਿਆ, ਤੀਰਥ ਮੰਝ, ਜੇ ਤੈਨੂੰ ਇਲਾਕੇ ਦਾ ਚੌਧਰੀ ਬਣਾਇਆ ਸੀ ਤਾਂ ਅਸੀਂ ਬਣਾਇਆ ਸੀ, ਤੇਰੇ ਘਰ ਵਿੱਚ ਪੀਰਖਾਨਾ ਬਣਿਆ। ਹਾਂ, ਅਸੀਂ ਗਰੀਬਾਂ ਨੇ ਭਾਵੇਂ ਪੰਜ ਪੰਜ ਦਸ ਦਸ ਪੈਸੇ ਪਾਏ ਹੋਣ, ਅਸੀਂ ਵੀ ਪੈਸੇ ਪਾ ਕੇ ਤੇਰੇ ਨਾਲ ਰਲ ਕੇ ਪੀਰਖਾਨਾ ਬਣਾਇਆ ਸੀ। ਤੂੰ ਆਪਣੇ ਘਰ ਵਿੱਚੋਂ ਪੀਰਖਾਨਾ ਢਾ ਦਿੱਤਾ ਏ, ਜਾਂ ਅੱਜ ਤੋਂ ਸਾਡਾ ਤੂੰ ਚੌਧਰੀ ਨਹੀਂ ਰਿਹਾ, ਅਸੀਂ ਤੈਨੂੰ ਆਪਣਾ ਆਗੂ ਨਹੀਂ ਮੰਨਦੇ, ਅਸੀਂ ਤੈਨੂੰ ਆਪਣਾ ਚੌਧਰੀ ਨਹੀਂ ਮੰਨਦੇ। ਭਾਈ ਤੀਰਥ ਮੰਝ ਜੀ ਨੇ ਹੱਥ ਜੋੜ ਲਿਆ, ਕਹਿੰਦਾ ਭਲਿਓ, ਕਿਹੜੀਆਂ ਚੌਧਰਾਂ ਦੀ ਗੱਲ ਕਰਦੇ ਹੋ? ਇਹ ਚੌਧਰਾਂ ਤਾਂ ਮੈਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਤੋਂ ਵਾਰ ਕੇ ਅੰਮ੍ਰਿਤਸਰ ਦੀ ਧਰਤੀ ਤੇ ਹੀ ਸੁੱਟ ਆਇਆ ਸਾਂ, ਮੈਨੂੰ ਤੁਹਾਡੀਆਂ ਚੌਧਰਾਂ ਦੀ ਲੋੜ ਨਹੀਂ। ਇਹ ਭਾਈ ਤੀਰਥ ਮੰਝ ਉਸ ਇਲਾਕੇ ਦੀਆਂ ਸੰਗਤਾਂ ਨੂੰ ਆਪਣੇ ਦਿਲ ਦਾ ਬਲਬਲਾ

ਜਿਹੋ ਜਿਹੀ ਕਿਸੇ ਦੀ ਬਿਰਤੀ ਹੁੰਦੀ ਹੈ ਉਹੋ ਜਿਹਾ ਉਸ ਨੂੰ ਸਵਾਦ ਆਉਣ ਲੱਗ ਪੈਂਦਾ ਏ। ਕਿਸੇ ਨੂੰ ਸਿਆਸਤ ਵਿੱਚੋਂ ਸਵਾਦ ਆਉਂਦਾ ਏ, ਕੁਰਸੀਆਂ ਦੇ ਬਦਲੇ ਚੌਧਰਾਂ ਦੇ ਬਦਲੇ ਆਪਣਿਆਂ ਬੇਗਾਨਿਆਂ ਦੇ ਕਤਲ ਕਰ ਦਿੱਤੇ ਜਾਂਦੇ ਨੇ। ਕਾਂ ਦਾ ਆਪਣਾ ਰਸ ਹੈ ਉਹ ਗੰਦਗੀ ਤੇ ਜਿਹੜਾ ਮਿਲਦਾ ਏ, ਮੱਖੀ ਜਿਹੜੀ ਹੈ ਉਹ ਗੰਦਗੀ ਤੇ ਬਹਿੰਦੀ ਏ, ਭੌਰਾ ਜਿਹੜਾ ਏ ਉਹ ਫੁੱਲਾਂ ਤੇ ਜਿਹੜਾ ਉਹਦੀ ਵਾਸ਼ਨਾ ਜਿਹੜੀ ਹੈ ਉਸ ਤੇ ਮਿਲਦਾ ਏ। ਬਿਮਾਰ ਵਿਅਕਤੀ ਜਿਹੜਾ ਏ ਉਸ ਦੀ ਜੀਭ ਦਾ ਉਹਦੇ ਮੂੰਹ ਦਾ ਸਵਾਦ ਬਦਲ ਜਾਂਦਾ ਏ, ਉਹਨੂੰ ਸਵਾਦ ਤੋਂ ਸਵਾਦ ਚੀਜ਼ਾਂ ਵੀ ਵੱਖ ਵੱਖੀਆਂ ਲੱਗਣ ਲੱਗ ਪੈਂਦੀਆਂ ਨੇ। ਸਵਾਦ ਉਹਦੇ ਮੂੰਹ ਦਾ ਵਿਗੜਿਆ ਹੁੰਦਾ ਏ, ਘਰਦਿਆਂ ਨੂੰ ਦੋਸ਼ ਦੇਈ ਜਾਵੇਗਾ ਅੱਜ ਸਬਜ਼ੀ ਨਹੀਂ ਸਵਾਦ ਬਣੀ, ਅੱਜ ਰੋਟੀ ਦਾ ਆਨੰਦ ਨਹੀਂ ਆਇਆ, ਪਰ ਬਿਮਾਰ ਉਹ ਆਪ ਹੁੰਦਾ ਏ। ਗੁਰੂ ਪਿਆਰਿਓ, ਇੱਥੇ ਤਾਂ ਚੌਧਰਾਂ ਦੀ ਖਾਤਰ ਔਰੰਗਜ਼ੇਬ ਵਰਗੇ ਪਾਪੀਆਂ ਨੇ ਆਪਣਿਆਂ ਭਰਾਵਾਂ ਦੇ ਕਤਲ ਕੀਤੇ, ਆਪਣਿਆਂ ਬੇਗਾਨਿਆਂ ਦਾ ਬੇਤਹਾਸ਼ਾ ਖੂਨ ਵਹਾਇਆ ਤੇ ਆਪਣੇ ਬਾਪ ਤੇ ਰੱਜ ਕੇ ਜ਼ੁਲਮ ਕੀਤੇ, ਉਹਨੂੰ ਜੇਲ੍ਹ ਵਿੱਚ ਸੁੱਟ ਕੇ ਸਿਰਫ ਚੌਧਰ ਦੀ ਖਾਤਰ। ਉਹਨੇ ਆਪਣੇ ਬਾਪ ਤੇ ਇੰਨਾ ਜ਼ੁਲਮ ਕੀਤਾ, ਉਹਦੇ ਬਾਪ ਨੇ ਤੜਫਦੇ ਹੋਏ ਨੇ ਚਿੱਠੀ ਲਿਖੀ, ਪੁੱਤ ਗਰਮੀਆਂ ਦੇ ਦਿਨ ਨੇ ਮੈਨੂੰ ਪਿਆਸ ਜਦੋਂ ਲੱਗਦੀ ਹੈ ਪਾਣੀ ਨਹੀਂ ਮਿਲਦਾ, ਪਾਣੀ ਦੀ ਬੜੀ ਤੰਗੀ ਏ। ਤਾਂ ਔਰੰਗਜ਼ੇਬ ਨੇ ਸਿਰਫ ਇੰਨਾ ਸੁਨੇਹਾ ਭੇਜਿਆ, ਕਹਿੰਦਾ ਆਹ ਜਿਸ ਪਾਣੀ ਦੇ ਨਾਲ ਸਿਆਹੀ ਬਣਾ ਬਣਾ ਕੇ ਭੇਜਦਾ ਏ, ਇਹ ਪਾਣੀ ਪੀ ਕੇ ਜੇ ਗੁਜ਼ਾਰਾ ਹੁੰਦਾ ਏ ਤਾਂ ਕਰ ਲਾ, ਮੇਰੇ ਕੋਲ ਤੇਰੀਆਂ ਫਾਲਤੂ ਗੱਲਾਂ ਸੁਣਨ ਦਾ ਵਕਤ ਨਹੀਂ। ਸੋ ਗੁਰੂ ਪਿਆਰਿਓ, ਲੋਕ ਚੌਧਰਾਂ ਦੀ ਖਾਤਰ ਇੰਨੇ ਪਾਗਲ ਹੋ ਜਾਂਦੇ ਨੇ, ਕਿਸੇ ਤੇ ਤਰਸ ਨਹੀਂ ਕਰਦੇ। ਆਪਾਂ ਹੁਣ ਵੀ ਤਾਂ ਵੇਖਦੇ ਹਾਂ ਮੌਜੂਦਾ ਸਿਆਸਤ ਕੀ ਕਹਿੰਦੀ ਏ, ਇਹਨਾਂ ਨੇ ਤਾਂ ਧਰਮ ਦੀਆਂ ਵੀ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਇਕੱਲੇ ਇੱਕ ਧਰਮ ਦੀ ਗੱਲ ਨਹੀਂ, ਸਾਰਿਆਂ ਧਰਮਾਂ ਦੇ ਵਿੱਚ ਹੀ ਐਸੇ ਜਿਹੜੇ ਭੁੱਖੜ ਲੋਕ ਨੇ, ਚੌਧਰ ਦੀ ਭੁੱਖ ਰੱਖਣ ਵਾਲੇ ਲੋਕ, ਜਿਹਨਾਂ ਨੇ ਧਰਮ ਨੂੰ ਵਰਤਿਆ ਏ, ਜਿਹਨਾਂ ਨੇ ਹਮੇਸ਼ਾ ਹੀ ਧਰਮ ਦਾ ਸਹਾਰਾ ਲੈ ਕੇ ਧਰਮ ਦਾ ਬੁਰਕਾ ਪਾ ਕੇ ਆਪਣੀਆਂ ਚੌਧਰਾਂ ਤੱਕ ਆਪਣੀ ਪਹੁੰਚ ਬਣਾਈ ਏ। ਤਦੇ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ

ਧਰਮੀਆਂ ਦੇ ਕੋਲੋਂ ਇਹਨਾਂ ਲੋਕਾਂ ਨੂੰ ਖਤਰਾ ਹੁੰਦਾ ਏ, ਧਰਮ ਤਾਂ ਜਿਉਂਦਾ ਨਹੀਂ ਦੇਖਣਾ ਚਾਹੁੰਦੇ। ਇਹਨਾਂ ਦਾ ਗੁਜ਼ਾਰਾ ਜਿਹੜਾ ਏ ਸਿਆਸਤ ਨਾਲ ਚੱਲਦਾ ਏ, ਕੁਰਸੀ ਦੇ ਸਹਾਰੇ ਇਹਨਾਂ ਦੀ ਜ਼ਿੰਦਗੀ ਚੱਲਦੀ ਏ, ਇਹਨਾਂ ਦੀਆਂ ਖਾਸ਼ਾਂ ਨੂੰ ਜਿਹੜਾ ਬੂਰ ਪੈਂਦਾ ਏ ਉਹ ਸਿਰਫ ਤੇ ਸਿਰਫ ਚੌਧਰ ਰਾਹੀਂ ਪੈਂਦਾ ਏ। ਤੇ ਹੁਣ ਵੇਖੋ ਇੱਧਰ ਇਲਾਕੇ ਦੇ ਲੋਕਾਂ ਨੇ ਇਹਨੂੰ ਚੌਧਰੀ ਬਣਾਇਆ, ਵੱਡੇ ਵੱਡੇ ਮਾਰ ਦਿੱਤੇ, ਜਦੋਂ ਵੀ ਸੰਗ ਜਾਂਦਾ ਉਸ ਦੀ ਅਗਵਾਈ ਇਹ ਕਰਦਾ, ਲੋਕ ਇਹਦੇ ਘਰ ਵਿੱਚ ਚੱਲ ਕੇ ਆਉਂਦੇ, ਇਹਦੇ ਘਰ 'ਚ ਚੌਂਕੀਆਂ ਲੱਗਦੀਆਂ, ਲੋਕ ਪੀਰ ਦੀਆਂ ਭੇਟਾਂ ਪੜਦੇ। ਇਹਦੀ ਬੱਲੇ ਬੱਲੇ ਸੀ ਪਰ ਅੰਦਰੋਂ ਸੰਤੁਸ਼ਟ ਨਹੀਂ ਸੀ, ਅੰਦਰ ਰੂਹਾਨੀਅਤ ਦੀ ਕਣੀ ਨਹੀਂ ਸੀ। ਅੱਜ ਜਦੋਂ ਬਾਣੀ ਇਹਦੇ ਹਿਰਦੇ ਤੱਕ ਪਹੁੰਚੀ, ਇਹਦੇ ਮਨ ਨੂੰ ਖਿੱਚ ਪਈ ਕਿ ਓ ਪਿਆਰਾ ਵਾਹਿਗੁਰੂ ਜਿਹੜਾ ਏ ਉਹਦੇ ਤੱਕ ਜੇ ਪਹੁੰਚ ਕਰਨੀ ਏ ਤਾਂ ਫਿਰ ਰੂਹਾਨੀਅਤ ਨਾਲ ਹੀ ਜੁੜਨਾ ਪਵੇਗਾ, ਸ਼ਬਦ ਦੇ ਉੱਤੇ ਅਸਵਾਰ ਹੋਣਾ ਪਵੇਗਾ, ਇਸ ਸ਼ਬਦ ਦੇ ਜਹਾਜ਼ ਰਾਹੀਂ ਜਿਹੜਾ ਇਹ ਭਵਜਲ ਲੰਘਿਆ ਜਾ ਸਕਦਾ ਸੀ। ਸੋ ਗੁਰੂ ਪਿਆਰਿਓ, ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਜਦੋਂ ਜੋਤੜੀ ਕਰਦਾ ਏ, ਪਾਤਸ਼ਾਹ ਜੀ ਨੇ ਇਹਨੂੰ ਨਾਮ ਤੇ ਸੇਵਾ ਦੇ ਜਿਹੜੇ ਪਟੋਲੇ ਦਿੱਤੇ ਨੇ ਉਹਨਾਂ ਦੇ ਆਸਰੇ ਇਹ ਆਪਣਾ ਜਿਹੜਾ ਇਸ ਪੈਂਡਾ ਇਸ ਨੂੰ ਤੈਅ ਕਰਨ ਵਾਸਤੇ ਘਰ ਆਇਆ ਏ, ਪਰ ਘਰ ਆਉਂਦਿਆਂ ਨੂੰ ਇਹ ਜਿਹੜਾ ਤਮਾਸ਼ਾ ਜੁੜਿਆ, ਇਹ ਲੋਕ ਇਲਾਕੇ ਦੇ ਇਕੱਠੇ ਹੋਏ ਨੇ, ਉਹਨਾਂ ਨੇ ਜਦੋਂ ਆਖਿਆ ਕਿ ਅਸੀਂ ਤੈਨੂੰ ਆਪਣਾ ਚੌਧਰੀ ਨਹੀਂ ਮੰਨਦੇ, ਇਹਨੇ ਕਿਹਾ ਮੈਂ ਚੌਧਰਾਂ ਤੋਂ ਲੈਣਾ ਹੀ ਕੀ ਹੈ, ਇਹਨਾਂ ਚੌਧਰਾਂ ਨੂੰ ਤਾਂ ਮੈਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਤੋਂ ਵਾਰ ਕੇ ਅੰਮ੍ਰਿਤ ਸਾਰੀ ਸੁੱਟ ਆਇਆ ਸਾਂ। ਲੋਕ ਹੈਰਾਨ ਨੇ ਕਿ ਚੌਧਰਾਂ ਦੀ ਖਾਤਰ ਤਾਂ ਲੋਕ ਲੜਦੇ ਨੇ, ਇਹ ਕਹਿੰਦਾ ਉਹ ਭਲਿਓ ਮੈਨੂੰ ਕੂੜ ਦੇ ਕੋਲੋਂ ਸੱਚ ਨੇ ਖੋਹ ਲਿਆ, ਮੇਰੇ ਤੇ ਕਿਰਪਾ ਹੋ ਗਈ ਹੈ, ਤੁਸੀਂ ਹਨੇਰੇ ਵਿੱਚ ਤੁਰੇ ਫਿਰਦੇ ਹੋ, ਆਓ ਤੁਹਾਨੂੰ ਮੈਂ ਚਾਨਣ ਦੇ ਕੋਲ ਲੈ ਜਾਵਾਂ। ਪਰ ਗੁਰੂ ਪਿਆਰਿਓ, ਜਿਹੜਾ ਬੰਦਾ ਉਲਝਿਆ ਹੁੰਦਾ ਏ ਉਹ ਹਮੇਸ਼ਾ ਹੀ ਧਰਮੀ ਨੂੰ ਵੀ ਉਲਝਿਆ ਸਮਝਦਾ ਏ। ਉਲਝੇ ਹੋਏ ਇਹ ਲੋਕ ਨੇ ਤੇ ਇਹ ਕਹਿੰਦੇ ਨੇ ਤੇਰਾ ਸਮਾਜਿਕ ਬਾਈਕਾਟ ਕਰਾਂਗੇ, ਤੇਰੇ ਨਾਲ ਅਸੀਂ ਕਿਸੇ ਤਰ੍ਹਾਂ ਦਾ ਮਿਲ ਵਰਤਣ ਨਹੀਂ ਰੱਖਣਾ, ਤੂੰ ਸਾਡਾ ਚੌਧਰੀ ਨਹੀਂ ਰਿਹਾ। ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਕੁ ਫਤਵੇ ਜਿਹੜੇ ਨੇ ਇਹਨਾਂ ਲੋਕਾਂ ਨੇ ਘੜ ਦਿੱਤੇ, ਪਰ ਇਹ ਗੁਰੂ ਦੇ ਪਿਆਰ ਵਿੱਚ ਰਚਿਆ ਹੋਇਆ ਆਪਣੇ ਘਰ ਆਉਂਦਾ ਏ, ਇਹਨੇ ਉਹਨਾਂ ਦੀ ਪਰਵਾਹ ਛੱਡ ਦਿੱਤੀ ਹੈ। ਘਰ ਆਇਆ, ਘਰ ਵਾਲੀ ਨੇ ਪੁੱਛਿਆ ਏ, ਹਾਂ ਪਤੀ ਦੇਵ ਉੱਥੇ ਕੀ ਗੱਲਾਂ ਹੋਈਆਂ, ਜਿਵੇਂ ਜਿਵੇਂ ਉੱਥੇ ਵਾਰਤਾਲਾਪ ਹੋਇਆ ਜਿਹੜੀਆਂ ਜਿਹੜੀਆਂ ਗੱਲਾਂ ਹੋਈਆਂ ਸਾਰੀਆਂ ਘਰ ਵਾਲੀ ਦੇ ਨਾਲ ਸਾਂਝੀਆਂ ਕੀਤੀਆਂ ਨੇ। ਗੁਰੂ ਪਿਆਰਿਓ, ਇਕੱਲਿਆਂ ਰਸਤਾ ਜਿਹੜਾ ਉਹ ਤੈਅ ਕਰਨਾ ਔਖਾ ਹੋ ਜਾਂਦਾ ਏ, ਜੇਕਰ ਜੀਵਨ ਸਾਥਣ ਵੀ ਧਰਮੀ ਮਿਲ ਜਾਵੇ, ਜੇਕਰ ਜੀਵਨ ਸਾਥੀ ਜਿਹੜਾ ਏ ਉਹ ਵੀ ਮਦਦ ਕਰ ਦੇਵੇ, ਸਾਥ ਦੇ ਦੇਵੇ, ਤਾਂ ਫਿਰ ਜਿਹੜਾ ਇਹ ਰਸਤਾ ਤੈਅ ਕਰਨਾ ਜਿਹੜਾ ਉਹ ਮੰਡਲਾ ਤੈਅ ਕਰਨੀਆਂ ਜਿਹੜੀਆਂ ਸੌਖੀਆਂ ਹੋ ਜਾਂਦੀਆਂ ਨੇ, ਰਸਤੇ ਤੇ ਚੱਲਣਾ ਸੌਖਾ ਹੋ ਜਾਂਦਾ ਏ। ਜਦੋਂ ਇਹਦੀ ਘਰ ਵਾਲੀ ਨੇ ਇਹ ਗੱਲਾਂ ਸੁਣੀਆਂ ਕਹਿੰਦੀ ਬੇਪਰਵਾਹ ਹੋ ਜਾਓ, ਫਿਰ ਕੀ ਹੋਇਆ ਏ, ਜੇਕਰ ਇਹਨਾਂ ਲੋਕਾਂ ਨੇ ਸਾਡਾ ਸਮਾਜਿਕ ਬਾਈਕਾਟ ਕੀਤਾ ਏ, ਇਹ ਕਿਤੇ ਰੱਬ ਤਾਂ ਉਹਨਾਂ ਹੀ ਬਣ ਗਿਆ, ਸਾਨੂੰ ਰੋਜੀ ਰੋਟੀ ਉਸ ਪਰਮਾਤਮਾ ਨੇ ਦੇਣੀ ਹੈ। ਜੇਕਰ ਇਹਨਾਂ ਨੇ ਸਾਡਾ ਸਮਾਜਿਕ ਬਾਈਕਾਟ ਕੀਤਾ ਏ, ਇਹ ਸਾਨੂੰ ਆਪਣਾ ਨਹੀਂ ਸਮਝ ਰਹੇ, ਤਾਂ ਅਸੀਂ ਵੀ ਇਹਨਾਂ ਨੂੰ ਆਪਣਾ ਸਮਝ ਕੇ ਕੀ ਲੈਣਾਂਗੇ, ਅਸੀਂ ਸਿਰਫ ਸੁੱਚੀ ਕਿਰਤ ਕਰਾਂਗੇ, ਅਸੀਂ ਰੱਬ ਦਾ ਨਾਮ ਲਵਾਂਗੇ, ਚੰਗਾ ਏ ਸਗੋਂ ਤੇ ਮਿਆਵੀ ਤਮਾਸ਼ਾ ਸਾਡੇ ਗਲੋਂ ਲੱਥਾ, ਆਪਾਂ ਤਾਂ ਹੁਣ ਸੁੱਚੀ ਕਿਰਤ ਕਰਕੇ ਜੋ ਕੁਝ ਵੀ ਸਤਿਗੁਰੂ ਜੀ ਬਖਸ਼ਣਗੇ ਉਸ ਦੇ ਆਸਰੇ ਆਪਣਾ ਜੀਵਨ ਬਤੀਤ ਕਰਾਂਗੇ, ਆਪਾਂ ਦੁਨੀਆਂ ਤੋਂ ਕੀ ਲੈਣਾ, ਦੁਨੀਆਂ ਟੁੱਟਦੀ ਆ ਬੇਸ਼ੱਕ ਟੁੱਟ ਜਾਵੇ, ਸਾਡੀ ਗੁਰੂ ਦੇ ਨਾਲ ਬਣ ਆਵੇ, ਸਾਡੀ ਗੁਰੂ ਦੇ ਨਾਲ ਦੱਬ ਜਾਵੇ, ਸਾਡਾ ਸਿੱਖੀ ਸਦਕ ਜਿਹੜਾ ਉਹ ਸਿਰ ਦੇ ਨਾਲ ਦੱਬ ਜਾਵੇ। ਇਹ ਰੱਬੀ ਪਿਆਰ ਵਿੱਚ ਰੱਤੀ ਹੋਈ ਘਰ ਵਾਲੀ ਤੇ ਇਹ ਭਾਈ ਤੀਰਥ ਮੰਜ ਆਪਸ ਵਿੱਚ ਬੈਠ ਕੇ ਪੂਰੀ ਚੜ੍ਹਦੀ ਕਲਾ ਦੇ ਨਾਲ ਰੱਬੀ ਪਿਆਰ ਵਿੱਚ ਰੱਤੇ ਹੋਏ ਕੁਝ ਵਿਚਾਰਾਂ ਇੰਜ ਕਰਦੇ ਨੇ।

ਸੋ ਇਹ ਰੱਬ ਦੇ ਪਿਆਰੇ ਦੋਨੋਂ ਹੀ ਜੀ ਆਪਸ ਦੇ ਵਿੱਚ ਇਹ ਰੂਹਾਨੀਅਤ ਦੀਆਂ ਗੱਲਾਂ ਕਰਦੇ ਨੇ ਕਿ ਕੋਈ ਪਰਵਾਹ ਨਹੀਂ ਪਈ। ਇਹ ਦੁਨੀਆਂ ਦੇ ਲੋਕ ਜੇ ਰੁੱਸਦੇ ਨੇ ਤਾਂ ਰੁੱਸਦੇ ਰਹਿਣ, ਸਾਡੀ ਗੁਰੂ ਨਾਲ ਨਿਭਣੀ ਚਾਹੀਦੀ ਹੈ। ਸੋ ਗੁਰੂ ਪਿਆਰਿਓ, ਇੰਜ ਇਹਨਾਂ ਨੇ ਜ਼ਿਗਰੇ ਦੇ ਨਾਲ ਪੂਰੇ ਹੌਸਲੇ ਦੇ ਨਾਲ ਆਉਣ ਵਾਲੀਆਂ ਮੁਸੀਬਤਾਂ ਦਾ ਮੁਕਾਬਲਾ ਕਰਨ ਵਾਸਤੇ ਤਿਆਰੀ ਕਰ ਲਈ ਹੈ। ਪਰ ਗੁਰੂ ਪਿਆਰਿਓ, ਇਹ ਕੋਈ ਛੋਟੀ ਜਿਹੀ ਗੱਲ ਨਹੀਂ, ਇਹ ਮੁਸੀਬਤਾਂ ਬੜੀਆਂ ਵੱਡੀਆਂ ਇਹਨਾਂ ਤੇ ਆਉਣੀਆਂ ਨੇ। ਇਹਨਾਂ ਨੇ ਅਜੇ ਤਾਂ ਤਪਦੇ ਲਾਲ ਕੋਲਿਆਂ ਤੇ ਪੈਰ ਰੱਖਿਆ ਏ, ਹੋਣਾ ਕੀ ਕੁਝ ਹੈ। ਇਹ ਆਪ ਜੀ ਦੇ ਨਾਲ ਇਤਿਹਾਸ ਇਸੇ ਤਰ੍ਹਾਂ ਜਾਰੀ ਰੱਖਦੇ ਹੋਏ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਗੁਰੂ ਪਿਆਰਿਓ, ਅੱਜ ਦੀਆਂ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਆਪ ਜੀ ਨੇ ਇਤਿਹਾਸ ਦਾ ਮਾਣ ਕੀਤਾ ਹੈ। ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦਿਆਂ ਕਲੇ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ਣ। ਗੁਰੂ ਪਿਆਰਿਓ, ਤੁਹਾਡੇ ਚਰਨਾਂ ਦੀ ਸੇਵਾ ਕਰ ਰਿਹਾ ਸੀ ਜਥਾ ਮੇਰੇ ਉਹ ਪਰਲੇ ਪਾਸੇ ਖੱਬੇ ਪਾਸੇ ਭਾਈ ਕੁਲਦੀਪ ਸਿੰਘ ਜੀ ਕੋਮਲ, ਪਿੰਡ ਨਵਾਂ ਪਿੰਡ ਦੋਨੇਵਾਲ ਜ਼ਿਲ੍ਹਾ ਜਲੰਧਰ, ਸਰੰਗੀ ਮਾਸਟਰ ਭਾਈ ਸੀਤਲ ਸਿੰਘ ਸੀਤਲ, ਪਿੰਡ ਠੱਠਾ ਟਿੱਬਾ ਜ਼ਿਲ੍ਹਾ ਕਪੂਰਥਲਾ, ਤੇ ਮੇਰੇ ਨਾਲ ਦੇ ਪਾਸੇ ਢਾਡੀ ਭਾਈ ਪਲਵਿੰਦਰ ਸਿੰਘ ਪ੍ਰੇਮੀ, ਪਿੰਡ ਲੋਹਾਰਾ ਜ਼ਿਲ੍ਹਾ ਲੁਧਿਆਣਾ, ਤੇ ਦਾਸ ਅਮਰਜੀਤ ਸਿੰਘ ਜੌਹਲ ਬਿਧੀਪੁਰੀਆ, ਜਿਹਨੂੰ ਤੁਸੀਂ 1992 ਦੇ ਵਿੱਚ ਪੱਤਾ ਪੱਤਾ ਸਿੰਘ ਨਵੈਰੀ ਗੀਤ ਦੇ ਨਾਲ ਮਾਣ ਬਖਸ਼ਿਆ। ਦਾਸ ਦੇ ਕੋਲੋਂ ਸਤਿਗੁਰੂ ਜੀ ਨੇ ਇਹ ਗੀਤ ਲਿਖਵਾਇਆ ਸੀ ਤੇ ਹੰਸ ਰਾਜ ਹੰਸ ਨੇ ਗਾਇਆ। ਪੱਤਾ ਪੱਤਾ ਸਿੰਘ ਨਵੈਰੀ ਤੇ ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ। ਸੋ ਗੁਰੂ ਪਿਆਰਿਓ, ਇੰਨੀਆਂ ਕੁ ਬੇਨਤੀਆਂ ਦੇ ਨਾਲ ਖੇਮਾ ਦੇ ਜਾ ਚੁੱਕਾ। ਆਓ ਹੁਣ ਆਪਾਂ ਸਾਵਧਾਨ ਹੋ ਕੇ ਇਕਾਗਰ ਚਿੱਤ ਹੋ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆ ਵੇ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ। ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ। ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ। ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਗਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਗਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਨੇ ਬਾਰ ਮਿਹਰਾਮ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ। ਸਜਦਵਾਨਾਂ 'ਚ ਆਪ ਜੀ ਦੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ 'ਚ ਪੂਰਨ ਸਭ ਜੀ ਗਾਇਨ ਢਾਡੀ ਵਾਰਾਂ ਨੇ ਇਤਿਹਾਸ ਗਾਏ ਗਏ ਸਮੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਵਾਂ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਕੀਰਤਨ ਕਥਾ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਿਸਾ ਕਿਰਤਾਰ ਤਰਨਾਜ ਸੰਗਤ ਦੀ ਹਾਜ਼ਰੀ ਤਿਰਫਲ ਭੇਟਾ ਕੀਤੀ। ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦਰਿਆ ਚੜ੍ਹਦੀ ਕਲਾ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਸੁਖਦੀਪ ਕੌਰ ਦੇ ਜਨਮ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦਿਆਂ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦਿਆਂ ਪਿਆ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੇ ਆ ਗਿਆ ਬਖਸ਼ੋ ਬੇਨਤੀਆਂ ਗੁਰਮਤ ਅਨੁਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁੱਖ ਬਾਗ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸੇਈ ਪਿਆਰੇ ਮੇਲ ਜਨਮ ਲਿਆ ਤੇਰਾ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਆਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ।

0: ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਤ ਮਨ ਚ ਹਾਜ਼ਰ ਪ੍ਰੀਆਂ ਗੁਰੂ ਸਾਹਿਬ ਜੀ ਕਿਰਪਾ ਕਰਨ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀ ਨਾਮ ਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ ਤਾ ਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ ਤਾਤੀ ਭਾਵਨਾ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੈ ਰਾਮ ਕਾਰ ਦੁਖ ਲਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਧ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹੋ ਅਣਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਹਦੂਤ। ਸਲੋਕ ਮਹਿਲਾ ਪੰਚਪਾ ਮਨ ਮਹਿ ਚਿਤ ਵੋ ਚਿਤ ਬਨੀ ਉਦਮ ਕਰੋ ਉੱਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਸੋਹੇ ਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀਸੜੀਆ ਜੋ ਹੋਵੈ ਸਾਹਿਬ ਸਿਓ ਮੇਲ। ਘਰ ਘਰ ਇਹੋ ਪਹੁਚਾ ਸਦਲੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇਧੇ ਆਵਨ। ਰਾਗ ਆਸਾ ਮਹਿਲਾ ਪਹਿਲਾ ਛਿਅ ਘਰ ਛਿਅ ਗੁਰ ਛਿਅ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸ ਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ। ਸਹਸ ਪਦ ਬਿਮਲ ਨਨ ਏਕ ਪਦ ਗੰਥ ਬਿਨ ਸਹਸ ਤਵ ਗੰਥ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਬਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕ ਹੋਏ ਜਾਤੇ ਤੇਰੈ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹਿਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਚਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵੈ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਆਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ। ਆਉਦ ਕਟੈ ਦਿਨ ਸਰੈਣ ਆਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਦਿਆਗ

ਚਲੋ ਜੀ, ਵਾਹਿਗੁਰੂ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨਾਉ ਸਿਮਰਾਉ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਗੁਰ ਨਾਉ ਨਿਧਿਆ ਵੇ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ, ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ। ਇਸ ਵੇਲੇ ਆਪ ਜੀ ਦੀ ਹਜ਼ੂਰ ਸੰਦਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਸੁਖਾ ਸੁਨੇ ਸੋਹਿਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਫੁੱਲਾਂ ਦੀ ਮਾਫੀ ਬਖਸ਼ੋ। ਅਗਾਵਾਂ ਸੇ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ। ਸਤਿਗੁਰੂ ਜੀ ਕਿਰਪਾ ਕਰੋ, ਸੁਖਾਸਨ ਤਿਆਰ ਨਾ ਚੱਲ ਕੇ ਬਿਰਾਜ, ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਾਂ ਮਿਲ ਤੇ ਜਾਗਰਤਾ ਬਖਸ਼ ਕੇ ਦਰਸ਼ਨਦਾਰੀ ਬਖਸ਼ਣੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਦਾ ਭਲਾ।

पातशाह निचल चोर छत पड़ी वड़ी हो डब।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ।

वाहगुरु वाहगुरु वाहगुरु वाहगुरु वाहगुरु वाहगुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Who are you?

Vai, Enduru. Vai, Enduru. Vai.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

Guru. Guru. Guru. Guru. Guru. Guru. Guru.

0: Vai, guru. Vai, guru. Vai, guru. Vai, guru. Vai, guru.
1: Vai, guru. Vai, guru.

Bye.

0: Vaheguru.
1: Vaheguru.
0: Vaheguru.
1: Vaheguru.
0: Vaheguru.
1: Vaheguru.

Vaheguru, Vaheguru, Vaheguru, Vaheguru, Vaheguru, Vaheguru.

Vaheguru, Vaheguru, Vaheguru, Vaheguru, Vaheguru, Vaheguru.

0: Vaheguru.
1: Vaheguru.
0: Vaheguru.
1: Vaheguru.
0: Vaheguru.

Vaheguru. Vaheguru. Vaheguru. Vaheguru.

Vaheguru, Vaheguru, Vaheguru, Vaheguru, Vaheguru, Vaheguru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

Vaheguru, Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Guru, why? Guru, why?

Vaheguru, Vaheguru, Vaheguru, Vaheguru.

गुरु वाहे गुरु वाहे गुरु वाहे गुरु वाहे गुरु वाहे गुरु।

Vaheguru, Vaheguru, Vaheguru, Vaheguru, Vaheguru.

Why?

Why?

Hello.

Peru, why? Peru.

Guru, Roy, Guru.

ਕਹਿ ਸਿਮਰਨ ਦੁਖ ਜਮ ਨਸੈ ਪ੍ਰਭ ਕਹਿ ਸਿਮਰਨ ਕਾਲ ਪਰ ਹਰੇ ਪ੍ਰਭ ਕਹਿ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਵਿਘਨ ਨ ਲਾਗੈ ਪ੍ਰਭ ਕਹਿ ਸਿਮਰਨ ਅਣ ਦਿਨ ਜਾਗੈ ਪ੍ਰਭ ਕਹਿ ਸਿਮਰਨ ਭਾਉ ਨਾ ਵਿਆਪੈ ਪ੍ਰਭ ਕਹਿ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਦਾਨ ਨਾਨਕ ਹਰ ਰੰਗ ਪ੍ਰਭ ਕਹਿ ਸਿਮਰਨ ਰਿਧ ਸਿਧ ਨਉ ਨਿਧ ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਹਿ ਸਿਮਰਨ ਜਪ ਤਪ ਪੂਜਾ ਪ੍ਰਭ ਕਹਿ ਸਿਮਰਨ ਬਿਨਸੈ ਦੂਜਾ ਪ੍ਰਭ ਕਹਿ ਸਿਮਰਨ ਤੀਰਥ ਸਨਾਨੀ ਪ੍ਰਭ ਕਹਿ ਸਿਮਰਨ ਦਰ ਗੈ ਮਾਨੀ ਪ੍ਰਭ ਕਹਿ ਸਿਮਰਨ ਹੋਏ ਸੋ ਭਲਾ ਪ੍ਰਭ ਕਹਿ ਸਿਮਰਨ ਸੁਫਲ ਫਲਾ ਸੇ ਸਿਮਰ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਹਿ ਸਿਮਰਨ ਇੰਦਰੈ ਮੂਚਾ ਪ੍ਰਭ ਕਹਿ ਸਿਮਰਨ ਤ੍ਰਿਸਨਾ ਬੁਝੈ ਪ੍ਰਭ ਕਹਿ ਸਿਮਰਨ ਸਭ ਕਹਿ ਸੁਜੈ ਪ੍ਰਭ ਕਹਿ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕਹਿ ਸਿਮਰਨ ਪੂਰਨ ਆਸਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰਹਿ ਸੇ ਤਨਵੰਤੇ ਪ੍ਰਭ ਕਉ ਸਿਮਰਹਿ ਸੇ ਪਤਵੰਤੇ ਪ੍ਰਭ ਕਉ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰਹਿ ਸੇ ਬੇ ਮਹਤਾਜੇ ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰਹਿ ਸੇ ਸੁਖ ਵਾਸੀ ਪ੍ਰਭ ਕਉ ਸਿਮਰਹਿ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਨ ਆਪ ਦਯਾਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕਉ ਸਿਮਰੈ ਸੇ ਪਰ ਪਕਾਰੀ ਪ੍ਰਭ ਕਉ ਸਿਮਰੈ ਤਨ ਸਤ ਬਲਿਹਾਰੀ ਪ੍ਰਭ ਕਉ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰੈ ਤਨ ਸੁਖ ਬਿਹਾਵੇ ਪ੍ਰਭ ਕਉ ਸਿਮਰੈ ਤਨ ਆਤਮ ਜੀਤਾ ਪ੍ਰਭ ਕਉ ਸਿਮਰੈ ਤਿਨ ਨਿਰਮਲ ਨੀਤਾ ਪ੍ਰਭ ਕਉ ਸਿਮਰੈ ਤਿਨ ਅੰਦ ਕਨੇਰੇ ਪ੍ਰਭ ਕਉ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਣਦਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਬਹ ਨ ਝੂਰੇ ਪ੍ਰਭ ਕਹਿ ਸਿਮਰਨ ਹਰ ਗੁਰਬਾਨੀ ਪ੍ਰਭ ਕਹਿ ਸਿਮਰਨ ਸਹਿ ਸਮਾਨੀ ਪ੍ਰਭ ਕਹਿ ਸਿਮਰਨ ਨੇਹ ਤਿਲ ਆਸਨ ਪ੍ਰਭ ਕਹਿ ਸਿਮਰਨ ਕਬਲ ਵਿਗਾਸਨ ਪ੍ਰਭ ਕਹਿ ਸਿਮਰਨ ਅਨਹਦ ਚੁਨ ਘਾਰ ਸੁਖ ਪ੍ਰਭ ਸਿਮਰਨ ਕਾਂਤ ਨ ਪਾਰ ਸਿਮਰਹਿ ਸੇ ਜਨ ਜਨ ਕਉ ਪ੍ਰਭ ਮਾਇਆ ਨਾਨਕ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਾਗ ਬੇਦ ਉਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਹੁਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਓ ਸਗਲ ਅਕਾਰਾ ਹਰ ਸਿਮਰਨ ਮਹਿ ਆਵ ਨਿੰਕਾਰ ਕਰ ਕਿਰਪਾ ਜੇ ਸਾਹਿਬ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਭੰਜਨਾ ਘੜ ਘੜ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹਿ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾ ਨਾਮ ਤੇਰੈ ਸੰਗ ਸਹਾਈ ਜਹਿ ਮਾਂ ਭਿਆਣ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰੈ ਚਲੈ ਜਹਿ ਮੁਸਕਲ ਹੋਵੇ ਅਤਿ ਭਾਰੀ ਹਰਿ ਕੋ ਨਾਮ ਖਿਨ ਮਾਹੀ ਉਧਾਰੀ ਅਣਕ ਪੁਨਹ ਚਰਨ ਕਰਤ ਨਹੀਂ ਤਰੈ ਹਰਿ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਵ ਸੂਹ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰਿ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੇ ਹਰਿ ਕਾ ਨਾਮ ਜਪਤ ਨਿਸਤਰੈ ਅਣਕ ਮਾਇਆ ਰੰਗ ਤੇਖ ਨਾ ਬੁਝਾਵੇ ਹਰਿ ਕਾ ਨਾਮ ਜਪਤ ਆਗਾਵੇ ਜਿਹ ਮਾਰਗ ਇਹੋ ਜਾਤੇ ਅਕੇਲਾ ਤਹਿ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਣਕ ਬਿਘਨ ਜਹਿ ਆਏ ਸੰਘਾਰੇ ਹਰਿ ਕਾ ਨਾਮ ਤਤਕਾਲ ਉਧਾਰੈ ਅਣਕ

ਤਹ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ ਭਗਤਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰਿ ਕਾ ਨਾਮ ਦਾਸ ਕੀ ਓਟ ਹਰਿ ਕੈ ਨਾਮ ਦੁਰੈ ਜਨ ਕੋਟ ਹਰਿ ਜਸ ਕਰਤ ਸੰਤ ਦਿਨ ਰਾਤ ਹਰਿ ਹਰਿ ਔਖਿ ਸਾਧਕ ਮਾਤ ਹਰਿ ਜਨ ਕੈ ਹਰਿ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰਿ ਕਾ ਨਾਮ ਜਨ ਕਉ ਮੁਕਤ ਜੁਗਤ ਹਰਿ ਕੈ ਨਾਮ ਜਨ ਕਉ ਤ੍ਰਿਪਤ ਭੁਗਤ

ਆਵੇ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਉਮੈ ਸ਼ੋਰੈ ਜੇ ਕੋ ਜਨਮ ਵਰਨ ਤੇ ਡਰੈ ਸਾਜਨਾ ਕੀ ਸਰਨੀ ਪਰੈ ਜਿਸਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ

ਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇ ਤਾਹ ਨਾਨਕ ਪਾਵ ਪੁਨ ਨਹੀਂ ਲੈ ਪਾਵ ਨਿਰਤਨ ਕਵ ਤਨ ਤੇਰੋ ਨਾਉ ਨਿਸਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਕੋ ਦੇਵ ਦਾਨ ਕਰਨ ਕਰਾਮਨ ਹਾਰ ਸੁਆਮੀ ਸਗਲ ਘਟਾਕੇ ਅੰਤਰ ਜਾਮੀ ਆਪਣੀ

ਸਗਲ ਕਿਰਿਆ ਮਹਿ ਉਦਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪ ਜੀਅ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸ

ਵਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਦ ਭਇਆ ਪ੍ਰਸਾਦ ਸੈਣ ਮੁਖ ਪਿਆ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੁ ਨਾ ਬੂਝੈ ਬਖਸ ਲੇ ਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਰ ਪਰ ਸੁਖ ਬਸ ਹੈ ਸੁਤ ਪ੍ਰਾਤ ਮੀਤ ਬੰਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਭਾਵ ਕੇ ਅਮੁੱਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਪਾਵ ਕਰਨੇ ਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਤਨਾ ਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਲ ਲੇਹੋ ਪ੍ਰਭ ਆਪੇ।

ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੇ ਜੋ ਹੋਵਣ ਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ

ਹਿਰਦੇ ਛਪਾਇਆ। ਬਾਹਰ ਗਿਆਨ ਧਿਆਨ ਸੁਨਾਨ, ਅੰਤਰ ਵਿਆਪੇ ਲੋਭ ਸਵਾਨ, ਅੰਤਰ ਅਗਨ ਬਾਹਰ ਤਨ ਸੁਆਗ, ਗਲ ਪਾਥਰ ਕੈਸੇ ਤਰੇ ਅਥਾਹ, ਜਾ ਕੇ ਅੰਤਰ ਵਸੇ ਪ੍ਰਭ ਆਵ, ਨਾਨਕ ਤੇ ਜਨ ਸਹਿ ਸਮਾਤ ਸੁਣ ਹਿੰਦਾ, ਕੈਸੇ ਮਾਰੁਗ ਪਾਵੇ ਕਰ ਗੈਲੇ ਹੋ ਓੜ ਨਿਭਾਵੇ।

ਜਾ ਸਾਜ ਬਿਨਾ ਕਹਿ ਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾ ਕਹਿ ਦੁਰਗੰਧ।

ਨੇਰਾ ਉਪਾਵ ਸਿਆਣਪ ਸਗਲ ਤੇ ਰਹਤ ਸਭ ਕਹ ਜਾਣੇ ਆਤਮ ਕੀ ਰਹਤ ਜਿਸ ਭਾਵੈ ਤਿਸ ਲੈ ਲੜ ਲਾਇ ਥਾਨ ਥਰੰਤਰ ਰਹਿ ਆਸਮਾਇ ਸੋ ਸੇਵਕ ਜਿਸ ਕਿਰਪਾ

ਗਿਆਨ ਸਾਧਕ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੁਤਨ ਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਬ੍ਰਹਮਾ ਸੁਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪਰ ਫੁਲੈ

ਪਹੁੰਚੈ। ਸੰਤ ਕੇ ਦੁਖੀ ਕੋ ਉਦਿਆਨ ਪ੍ਰਭਾਈਏ, ਸੰਤ ਕਾ ਦੁਖੀ ਉਜੜ ਪਾਈਏ, ਸੰਤ ਕਾ ਦੁਖੀ ਅਨੁਤਰ ਤੇ ਥੋ ਥਾਰਿਓ ਸਾਸ ਬਿਨਾ ਮੇਰੇ ਤੱਕ ਕੀ ਲੋਥਾ। ਸੰਤ

ਸਾਧ ਸਾਹਿਬ ਬੂਝਿਆ। ਜਬ ਦੇਖੋ ਤਬ ਸਭ ਕਹਿ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਨਹਿ ਕਹਿ ਜਨਮੇ ਨਹਿ ਕਹਿ ਮਾਰੇ ਆਪਣ ਚਲਤੇ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪਿ ਉਥਾਪ ਅਵਿਨਾਸ

ਪਾਸਾਰ ਪਾਰ ਬ੍ਰਹਮ ਜਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਸਰੋਗ ਰੂਪ ਨਰੇਖ ਨਰੰਕੇਸ਼ ਰੂਪ ਨਰੇਖ ਨਰੰਕੇਸ਼ ਤ੍ਰਿਹੁ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ।

ਸਾਧਰੇ ਕੀ ਚਰਨੀ ਪਾਵ ਨਾਨਕ ਮਨੇ ਹੋਰ ਆਉ ਮਨ ਸਭ ਪੂਰਨ ਸਰਨਾ ਜੋਗ ਜੋ ਕਿਰਪਾ ਸੋਈ ਹੋ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮਨ ਤਰਨਾ ਜਾ ਨੇ ਹੋਰ

ਸਾਂਗ ਗੁਦਰੇ ਸੁਣ ਸ੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਹੈ ਰੂਪ ਸਤ ਜਾ ਕਾ ਸਾਤੇ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ

ਬੋਲੋ ਜਸ ਜਿਹੇ ਬਾਦ ਨਿਰਾਤ ਪ੍ਰਭ ਆਪਣੇ ਜਨ ਕੀ ਨੀ ਦਾਦ ਕਰਹੇ ਭਗਤ ਆਤਮ ਕਹਿ ਚਾਹੇ ਪ੍ਰਭ ਆਪਣੇ ਸਿਉਂ ਰਹਿ ਸਮਾਏ ਜੋ ਹੋ ਆਹੋ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਛਾਣੇ ਤਿਸਕੀ ਮਹਿਮਾ ਕੌਣ ਵਖਾਣੋ ਤਿਸਕਾ ਗੁਣ ਕਾਇਕ ਨ ਜਾਣੋ ਆਠ ਪਹਿਰ ਪ੍ਰਭ ਬਸੇ ਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿੰਨ ਕੀ ਉੱਡ ਲਿਹੇ ਮਨ ਤਨੇ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਿਸਕੇ ਦਰਸ ਸਭ ਪਾਪ ਮਿਟਾਵੇ ਅਵਰ ਸਿਆਣ ਸਗਲੀ

ਗਰਾਸ ਹਰ ਨਾਮ ਸੰਭਾਲ ਛਾੜ ਸਿਆਣ ਸਗਲੀ ਮਨਾ ਸਾਧ ਸੰਗ ਪਾਵੇ ਸਚਤਨ ਹਰ ਪੂੰਜੀ ਸੰਜ ਕਰੋ ਬੇਵਹਾਰੀ ਹਾਂ ਸਭ ਦੁਰਗੈ ਜੈਕਾਰ ਸਰਬ ਨਿਰੰਤਰੇ ਕੋ ਦੇਹ ਕਵ ਨਾਨਕ ਜਾ ਕੇ ਮਸਤਕ ਲੇਖ

ਕਹਿ ਸੰਗ ਕਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾ ਸੰਤਨ ਲੈ ਵਿਲਾਗ ਬਿਟ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਪਹੀ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਪਹਿਆ ਜਨ ਮਰਨ ਦੁਖ ਪ੍ਰਭ ਗੈਸ ਪੁਨੀ ਸਰਦਾਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾਥ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨ ਭਾਣੇ ਸੋ ਕਿਉਂ ਬਿਸਰੈ ਜੇ ਕੀਆ ਜਾਣੇ ਸੋ ਕਿਉਂ

ਨਹੀਂ ਉਹ ਪਰ ਜਾ ਤਹ ਨਿਰਮਲ ਪੁਰਖ ਪੁਰਖ ਪਦ ਹੋਤਾ ਤਹ ਮਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਣ ਤਹ ਕੌਣ ਕਉ ਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ ਤਹ ਛਲ ਛਿਦਰ ਲਗਤ ਕਉ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੇ ਤਹ ਕਿਸੇ ਭੂਖ ਕਮਨ ਤ੍ਰਿਪਤਾਵੇ ਕਰਨ ਕਰਾਮਨ ਕਰਨੇ ਹਾਰ ਨਾਨ ਕਰਤੇ ਕਨਾ ਸੁਮਾਰ ਜਮੇ ਆਪਣੀ ਸੋਭਾ ਆਪਣੇ ਸੰਗ ਮਰਾਜ ਤਬ ਕਮਨ ਮਾਇ ਬਾਬ ਮਿੱਤਰ ਸਦ ਭਾਈ

ਨਾਇ ਨਾਮ ਤੇ ਸਨੇ ਆਪ ਜਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ, ਸਗਲ ਸਮਗਰੀ ਜਾ ਕਰ ਤਨ ਆਪ।

ਸੇਸ ਪਾਰ ਬ੍ਰਹਮ ਨਿਗੜ ਕਰ ਪੇਖ ਸਾਸ ਸਾਸ ਸਿਮਰਿਓ ਗੋਬਿੰਦ ਮਾਣਿਆ ਤਰਕੀ ਉਤਰ ਆਏ ਚਿੰਦ ਆਸ ਨੇਤ ਤਿਆਗ ਗੁਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ

ਦੇਹ ਪੂਰਨ ਹੋਈ ਸੇਵ ਕੀ ਸੇਵ ਆਲ ਜਾਲ ਬਕਾਤ ਰਹਤੇ ਰਾਮ ਨਾਮ ਸਮਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਵ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਦਨ ਦਾ ਸਰਬਿਛਾ ਤਾਂ

ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸਭ ਤੇ ਉਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।

ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਹੇ ਕਰੀ, ਜੇ ਤੀਸਰਟ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਵੇ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ, ਚੰਗਾ ਨਾਂ ਰਖਾਏ ਕੈ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇਹਾ ਕੋਏ ਨਾ ਸੁੱਜਈ ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰ

ਵੇਦ ਸੁਣੈ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੜਸਠ ਕਾ ਇਸ਼ਨਾਨ ਸੁਣੈ ਪੜਪੜ ਪਾਵੈ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ

ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ।

ਹੋਏ ਕੇਤਾ ਤਾਨ ਸਵਾਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀਆਓ ਕੁਦਰਤ ਕਵਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਗਮਨ ਗਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਬੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ

ਨਹੀਂ ਕੋ ਥਾਉ ਕੁਦਰਤ ਗਮਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਤੇ ਸਾਬੂਣ ਲਈਐ ਉਹ ਧੋਏ ਭਰੀਐ ਬਾਤ

ਸਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲਨਾਉ ਸਭਗੁਣ ਤੇਰੇ ਮੈਂ ਨਾਹੀ ਗੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ।

ਸਾਲਾ ਹੀ ਸਾਲਾ ਹੈ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵ ਹੈ ਸਮੁੰਦ ਨਾ ਜਾਣੀਆ ਹੈ ਸਮੁੰਦ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵੀਸਰ ਹੈ ਅੰਤ ਨਾ

ਗਾਵਨ ਪੰਡਿਤ ਪੰਡਰਖ ਈਸ਼ਵਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨੋਂ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ।

ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ

ਕੀਤਾ ਆਪਣਾ ਜਿਬ ਤਿਸਦੀ ਵਡਿਆਈ ਜੋਤ ਸੁਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮਪਤ ਝੋਲੀ

ਇਹ ਤਰਾਹਪਤ ਪਵੜੀਆਂ ਚੜੀਏ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੈ ਨਹਿ ਜੋ

ਸਤਿ ਛੋਟਾ ਸੰਸਾਰ ਜਿਸਤ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ।

ਨਾਨਕ ਗਿਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਨ ਪਾਣੀ ਵਹਿ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ਼। ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼। ਕੇਤੇ ਸਿੱਧ ਬੁੱਧਨਾਥ ਕੇਤੇ, ਕੇਤੇ ਦੇਵੀ ਵੇਸ਼। ਕੇਤੇ ਦੇਵ ਦਾਨ ਮੁਨ ਕੇਤੇ, ਕੇਤੇ ਰਤਨ ਸਮੁੰਦ। ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਕੇਤੀਆ ਸੁਰਤੀ ਸੇਵਕ ਕੇਤੇ,

ਜੇਕੋ ਕਹੈ ਪਿਛੈ ਪਛਤਾਏ। ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾ ਸਿੱਧਾ ਕੀ ਸੁੱਧ, ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ, ਤਿਥੈ ਜੋਧ ਮਹਾਂ ਬਲ ਸੂਰ, ਤਿਨ ਮਹਿ ਰਾਮ ਰਹੇ ਆ ਭਰਪੂਰ,

ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਅਤਿਹਾਰ ਭਾਓ ਖਲਾ ਅਗੰਤ ਬਤਾਓ ਭਾਂਡਾ ਭਾਓ ਅੰਮ੍ਰਿਤ ਢਾਲ ਘੜੀਐ ਸ਼ਬਦ ਸਚੀ ਟਕਸਾਲ।

ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸ਼ਪੈ ਛੰਦ ਤਵ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾ ਤਰਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਗਊ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਉ ਪ੍ਰਕਾਸ਼।

ਕਰਮ ਨਾਮ ਬਰਨਤ ਸਮਤ ਭੁਜੰਗ ਪ੍ਰਿਆਦ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੁਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਥੇ ਨਮਸਤੰਗ ਪੀਥੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਸ਼ੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਧਾਰੇ ਨਮਸਤੰਗ ਪਾਰੇ ਨਮਸਤੰਗ ਸੁਵੇਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਗਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਥਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਯੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਬਾਜਵੇ ਨਮਸਤ ਸਾਜਵੇ ਅਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਆਜਨਮੈ ਨਮਸਤੰਗ ਸੁਭਨਮੈ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਭਰਨੇ ਨਮਸਤੰਗ ਜਰਾਰੰਗ ਮਸਤੰਗ ਕਿਰਤਾਰੰਗ ਨਮੋ ਸਰਵ ਧੰਦੇ ਨਮੋ ਸਤ ਬੰਧੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਰਾਗੇ ਨਮਸਤੰਗ ਸੁਭਾਗੇ ਨਮੋ ਸਰਵ ਸੋਖੰ ਨਮੋ ਸਰਵ ਭੋਖੰ ਨਮੋ ਸਰਵ ਕਰਤਾ ਨਮੋ ਸਰਵਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ

ਰਹੇ ਬਿਆਸਾ। ਤੁਮੇ ਸ਼ਾਟ ਕੋਈ ਅਵਰਨਾ ਧਿਆਉਂ ਜੋ ਬਲ ਚਾਹੂੰ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤੁਰ ਹਮਾਰੇ ਮਾਰੀਐ। ਆਪ ਹਾਦੈ ਮਜੇ ਉਬਲਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ। ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜ ਜੂ ਕਰਿਓ ਰਸ਼ਾ। ਰਾਖ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਸਹਾਏ ਬਿਆਰੇ। ਦੀਨ

ਕਰ ਵਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਨ ਦਸ਼ਨ ਉਪਜਾਇਓ ਆਦੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀ ਕੋ ਹਮਾਰੀ ਸਗਲ ਪ੍ਰਜਾਜਨ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦੀਓ ਸਤਰਨ ਕੋ ਪਰ ਮੋਹਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਰੇ ਬੁਰੇ ਕੀ ਵੀਰ ਪਛਾਣਤ ਚੀਟੀ ਤੇ ਗੁੰਜ

ਠਾਰਮ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ। ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਬਰਾਤਾ ਕਿਰਬ ਸਗਲ ਤੇ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ਾਇ ਕਰਤਾ। ਸ੍ਰੀ ਸੱਜਾ ਪਹੇ ਦਯਾਲਾ ਪੂਰਨ ਕਰਾ ਗ੍ਰੰਥ ਦਗਾਲਾ ਮਨ ਬਾਚਤ ਫਲ ਪਾਵਾ ਸੋਈ ਦੁਖ ਨਾ ਦਸੇ ਬਿਆਪਦ ਕੋਈ ਅੜਿਲ। ਸੁਨੇ ਗੁੰ ਜੋ ਜਾਏ ਸੁਰਸ ਨਾ ਪਾਵਈ ਸੁਨੇ ਮੁੜ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਭਾਵ ਨਿਕਣਾ ਤਿੰਨ ਰਕੇ ਰਹਿ ਉਹ ਜੋ ਜਾਕੀ ਏਕ ਬਾਰ ਚਾਉ ਪਾਈ ਕੋ ਕਹਿ। ਚਾਉ ਪਾਈ ਸੰਬਦ ਸਤਰਾ ਸਹਿਸ ਪਣਜੈ ਅਰਧ ਸਹਿਸ ਪੰਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵ ਵਾਰਾ ਤੀਰ ਸਦਰਵ ਗ੍ਰੰਥ ਸੁਧਾਰਾ ਸਵਈਆ ਪਾਏ।

ਆਜਨ ਭੁੱਖਾ ਸਭ ਗਵਾਈਆ, ਕਰਸਾਤ ਸੁਖਮਨ ਆਏ ਵਸੇ ਆਜਨ ਇੱਛਾ ਸਾ ਪੁਜਾਈਆ, ਸਦਾ ਗੁਰਬਾਨ ਕੀਤਾ ਗੁਰੂ ਬਿਟਹਾਓ, ਜਿਸ ਦੀਆਂ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ ਸਭਤਰ ਉਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਗਿਰ ਧਾਰੀਆ, ਪੰਚ ਦੂਤ ਉਦਵਾਸ ਕੀਤੇ

ਕਰਿਆ ਆਨੰਦ ਆਨੰਦ ਸਭ ਕੋ ਕਹਾ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਨਗਾ ਮੋਹ ਤੁੱਟਾ ਦਿਨਗਾ ਸ਼ਬਦ ਸੱਚ

ਇੱਕ ਭਰਮ ਭੁੱਲੇ ਫਿਰੈ ਦਹਿ ਦੇ ਸਕਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਗਤ ਕੀ ਕਰੇ ਕਹਾਣੀ, ਕਰੇ ਕਹਾਣੀ ਅਗਤ ਕੇਰੀ ਗੁਰਦੁਆਰੇ ਪਾਈਐ। ਧਨ ਮਨ ਧਨ ਸਭ ਸੌਮ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥੇ ਅਗਤ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨੇ ਤੇ ਭਰਮ ਭੁਲਾਇਆ, ਮਾਇਆ ਦਾ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤੁਸੈ ਬਿਟੋ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਹ ਤੇਰਾ ਚੱਲੇ ਨਾਹੀਂ, ਇਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੁੱਲੇ ਨਾ ਖੀਚਾ ਹੈ, ਜਿਤ ਅੰਤ ਪਸ਼ੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੁ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਜੀ ਜਨ ਸਭ ਤੂੰ ਪਾਏ ਵੇਗ ਪਰਸਨ ਆਇਆ, ਲਭ ਲੁਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਉੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖ ਮਾਰਗ ਚਲਣਾ ਲਭ ਲਭ ਅਹੰਕਾਰ, ਤਾਜ ਦਰਸ਼ਨਾ ਬਹੁਤ ਨਾਹੀ ਬੋਲਣਾ, ਕਨੋ ਤਿੱਖੀ ਵਾਲੋ ਨਿੱਖੀ ਏਤ ਮਾਰਗ ਜਾਣ, ਗੁਰਪ੍ਰਸਾਦੀ ਜਿਨੀ ਆਪ ਤਜੇ ਹਰ ਵਾ ਸੁਨਾ ਸਮਾਣੀ। ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਿਵੇਂ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੇਂ ਚੱਲੇ ਜਿੰਨਾ ਮਾਰਗ ਪਾ ਵਹੇ, ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆ ਵਹੇ, ਜਿਸਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰ ਹੈ ਸੁਖ ਪਾ ਵਹੇ। ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਵੇ ਚਲਾ ਵਹੇ, ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਵਸਿਆ, ਜਿਨ ਧਰੂ ਲਿਖਿਆ ਆਇਆ, ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਪਵਿੱਤੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤੋਏ ਗੁਰਮੁਖ ਜੀ ਨੇ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਿਤ ਸੰਗਤ ਸਬਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਮਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜਾਏ ਬਿਨ ਸਹਿਜੇ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੇ ਜੀਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ, ਮਨ ਧੋਵ ਸ਼ਬਦ ਲਾਗੂ ਹਰਸਿਓ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਇਹ ਸਹਿਸਾ ਇਬਜਾਏ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂ ਹੈ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਮੇ ਸਾਰਿਆ, ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਚੂਹੈ ਹਾਰਿਆ, ਜੀਓ ਨਿਰਮਲ ਬਾਹਰੋ ਨਿਰਮਲ, ਬਾਹਰੋ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇ ਕੋਈ ਜੀਵ ਰਹੇ ਗੁਰੂ ਨਾਲੇ, ਗੁਰਗੇ ਚਰਨ ਹਿਰਦੇ ਧਿਆਏ ਅੰਤਰਿਆਤ ਮੈਂ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੇ ਕੋਈ ਪੁੱਛੋ ਵਿਵੇਕੀਆ ਜਾਏ, ਅਨੇਕ ਜੁਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸਿਰ ਬਾਣੀ, ਜਨਕਾਓ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਬਾਇਆ ਬੋਲਣ ਪਾਇਆ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ, ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਨਿਭਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾ ਵਿਚਾਰ ਦੇ ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ, ਤਹੀ ਗੁਣੀ ਸੰਸਾਰ ਭਰਮ ਸੁੱਤਾ ਸੁਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ ਜਿਸਨੂੰ ਆਂਦਨ ਹਰ ਲਿਬ ਲਾਗੇ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਏ ਏਵਣ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸਨੂੰ ਕਿਹੋ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਬ ਲਾਵੇ, ਆਪਣੀ ਲਿਬ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕ ਏਵਣ ਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਦਰ ਮੈਂ ਹੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਬ ਛੜਕੀ ਲੱਗੀ ਤ੍ਰਿਸ਼ਨਾ

ਨਾ ਪਾਇਆ। ਹਰ ਆਪ ਅਮਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਟਾਂ ਰਹੇ ਲੋਕ ਮਿਲ ਲਾਏ। ਐਸਾ ਸਤਿਗੁਰੂ ਜੀ ਮਿਲਾ ਇਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਹਾ ਹਰ ਵਸੈ ਮਨ ਆਏ। ਹਰ ਆਪ ਅਮਲ ਕਹਿ

ਲਾਹਾ ਖਟਿਓ ਦਿਹਾੜੀ, ਇਹੋ ਧਨ ਤੇ ਨਾ ਮਿਲਿਆ ਜਨਹਾਰਾ ਪੇ ਭਾਣਾ, ਕਹੇ ਨਾਨਕ ਰਾਸ ਮੇਰੀ ਮਨ ਹੋਵਾ ਬਨਜਾਰਾ। ਇਹ ਰਸਨਾ ਤੂੰ ਅੰਦਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾਂ ਕਿਤਾ ਜਚਰ, ਹਰ ਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀਏ ਹਰ ਰਸ, ਬਹੁੜਨਾ ਤ੍ਰਿਸ਼ਨਾ ਲਾਗੇ ਆਏ। ਇਹ ਹਰਸ ਗਰਮੀ ਪਾਈਆ ਹੈ, ਸਤਿਗੁਰ ਮਿਲੈ ਚ ਆਏ, ਕਹੇ ਨਾਨਕ ਹੋਰ ਅੰਦਰਸ ਸਭ ਈਸਰੇ, ਜਾਂ ਹਰ ਵਸੇ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰੇ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ਼ਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਪਿਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਿੱਖ ਗਿਰਹ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ, ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ।

ਇਹ ਹਰ ਕਾ ਰੂਪ ਹੈ, ਹਰ ਰੂਪ ਨਦ ਨਹੀਂ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਬਰ ਨਾ ਕੋਈ। ਕਹਿ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸਰਵਣੋ ਮੇਰੇ ਹਾਓ ਸੱਚ ਹੈ ਸੁਣਨੈ ਨੂੰ ਬਿਠਾਏ, ਸੱਚ ਹੈ ਸੁਣਨੈ ਨੂੰ ਬਿਠਾਏ, ਸਰੀ ਲਾਏ ਸੁਣੋ ਸਤਬਾਣੀ। ਜਿਤ ਸੁਣੀ ਮੰਤਰ ਹਰਿਆ ਹੋਵਾ ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਹੈ ਸੁਣਨੈ ਨੂੰ ਬਿਠਾਏ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਵਣ ਨਾਉ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ ਇਕਨਾ ਦਸਵਾਂ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਉ ਨਾਵ ਨਿਧ ਇਸਦਾ ਅੰਤ ਨਾ ਜਾਈ ਪਾਇਆ। ਕਹੇ ਨਾਨਕ ਹਰ ਪਿਆਰਾ ਹੈ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਇਹੋ ਸਾਚਾ ਸੁਹਿਲਾ ਸਾਚੇ ਕਰ ਗਾਵੋ, ਗਾਵ ਦਾ ਸੁਹਿਲਾ ਕਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾ ਤੁਧ ਭਾਵੇ। ਗੁਰਮੁਖ ਜਿਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ। ਕਹੇ ਨਾਨਕ ਸੱਚ ਸੁਹਿਲਾ

ਸਮਾਣੀ ਸਿੱਧ ਸਾਧਕ ਤਰਸੇ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਕਿਛੁ ਸਾਚਾ ਸਾਚਾ ਹੈ ਸੋਏ ਊਤਮ ਬ੍ਰਹਮ ਪਛਾਣੈ ਕੋਏ ਸੱਚ ਸਾਚਾ ਸੱਚ ਆਪ ਦ੍ਰਿੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਸਭ ਕਿਛੁ ਸਾਚਾ ਸਾਚਾ ਹੈ ਸੋਏ ਊਤਮ ਬ੍ਰਹਮ ਪਛਾਣੈ ਕੋਏ ਸੱਚ ਸਾਚਾ ਸੱਚ ਆਪ ਦ੍ਰਿੜਾਏ

ਸਰਬ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜ਼ਰੂਰ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੇ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਮਹਾਰਾਜ ਦੇ ਦੁਆਰ ਦੀਆਂ ਹਾਜ਼ਰੀ ਪਰ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਸੰਗਤੀ ਰੂਪ 'ਚ ਨਾਮ ਜਪਿਆ ਗਿਆ ਉਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਵਿਰਾਜ ਮਾਜਨ ਹੋ ਕੇ ਦਰਸ਼ਨਦਾਰੇ ਬਖਸ਼ੇ ਵਿਤਰੂਪ ਬਖਸ਼ੇ ਉਪਰੰਤ ਗੁਰੂ ਮਹਾਰਾਜ ਦੀ ਜੋਰੀ 'ਚ ਸੁਖਨੀ ਸਾਹਿਬ ਜੀ ਦੇ ਪਾਠ ਪੰਜਾਬ ਬਾਣੀ ਦੇ ਨਿਤਮ ਸੰਪੂਰਨ ਹੋਏ ਹਨ। ਆਪ ਜੀ ਨੇ ਪਿਤਰ ਹੁਕਮ ਸਰਵਣ ਕੀਤੇ ਹਨ। ਆਪ ਹੁਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਜਸਵਿੰਦਰ ਸਿੰਘ ਜੀ, ਰਾਗੀ ਸਿੰਘ ਜੀ ਦਾ ਜਥਾ ਦਮਜਕ ਸਾਲ ਵਾਲੇ ਆਪ ਜੀ ਨੂੰ ਕੀਰਤਨੀ ਜਥਾ ਆਸਾ ਵਾਰ ਦੇ ਕੀਰਤਨ ਨਾਲ ਜੋੜਨਗੇ। ਉਹਨਾਂ ਪਾਸੋਂ ਪਿਆਰ ਸਰਨ ਕਰੋ ਜੀ। ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਆਉਂਦੀਆਂ ਖੁਸ਼ੀਆਂ ਵਿੱਚ ਅੱਜ 10 ਵਜੇ ਬਿਲਗਾ ਪਿੰਡ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਸਾਹਿਬ 7 ਪ੍ਰੰਭ ਹੋ ਰਹੇ ਹਨ। ਐਤਵਾਰ ਸਵੇਰੇ 7 ਸ੍ਰੀ ਅਖੰਡ ਸਾਹਿਬ ਪਰ ਸੰਪੂਰਨਤਾ ਹੋਣਗੀਆਂ। ਉਪਰੰਤ ਕੀਰਤਨ ਦਰਬਾਰ ਢਾਡੀ ਦਰਬਾਰ ਸਜਣਗੇ। ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਵੀ ਆ ਰਹੇ ਹਨ। ਅਗਲੇ ਐਤਵਾਰ ਪਲਾਹੀ ਦੀਆਂ ਸੰਗਤਾਂ ਵੱਲੋਂ ਪਲਾਹੀ ਸਾਹਿਬ ਜੀ ਦੀਆਂ ਸੰਗਤਾਂ ਵੱਲੋਂ

ਹਰ ਸਾਲ ਦੀ ਤਰ੍ਹਾਂ ਇਹ ਗੁਰਪੁਰਬ ਮਨਾਏ ਜਾ ਰਹੇ ਹਨ। ਆਪ ਜੀ ਨੇ ਸਾਰੇ ਦੁਬਾਨਾਂ 'ਚ ਹਾਜ਼ਰੀ ਭਰਨੀ ਹੈ ਜਾਂ ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹੇ ਆ ਭਰਪੂਰ ਮੱਥੇ ਟਿਕਾ ਤੇੜ ਧੋਤੀ ਕਖਾਈ ਹੱਥ ਸ਼੍ਰੀ ਜਗਤ ਕਸਾਈ ਨੀਲ ਬਸਤਰ ਪੈਰ ਹੋਏ ਪ੍ਰਾਣ ਮਲੇਸ਼ ਦਾਨ ਲੇ ਪੂਜੇ ਪ੍ਰਾਣ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕ

ਸਤਿਗੁਰੂ ਵੱਡਾ ਕਰ ਸੁਲਾਈਏ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਹਿ ਮੇਲੇ ਤਾਂ ਨਦਰੀ ਆਈਆਂ, ਜਾਤ ਸੁਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ।

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਜਸਵਿੰਦਰ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਭਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ। ਸੋ ਜਿਸ ਤਰ੍ਹਾਂ ਆਪ ਸੰਗਤਾਂ ਨੂੰ ਪਿਛਲੇ ਸਮੇਂ ਤੋਂ ਬੇਨਤੀਆਂ ਕਰਦੇ ਆ ਰਹੇ ਹਾਂ ਜੀ, ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਜੋ ਪਿੰਡ ਬਿਲਗਾ ਅਤੇ ਉੱਥੋਂ ਦੀਆਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸਮਾਗਮ ਆਰੰਭ ਹੁੰਦੇ ਹਨ। ਸੋ ਅੱਜ 10 ਵਜੇ ਜੋ ਸੱਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਰਹੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ। ਉਸ ਦਿਨ ਵੀ ਸਾਰਾ ਦਿਨ ਜੋ ਕਥਾ ਕੀਰਤਨ ਢਾਡੀ ਵਾਰਾਂ ਦੇ ਦੀਵਾਨ ਸਜਣਗੇ, ਕੱਲ੍ਹ ਸ਼ਾਮ ਨੂੰ ਵੀ ਢਾਡੀ ਦਰਬਾਰ ਹੋਣਗੇ। ਸੋ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ, ਆਪ ਜੀਆਂ ਨੇ ਇਸ ਸਮੇਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਜੀ, ਗੁਰੂ ਘਰ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਅਤੇ ਅਗਲੇ ਵੀਕ ਜੋ ਪਿੰਡ ਪਲਾਹੀ ਦੀਆਂ ਸਮੂਹ ਸੰਗਤਾਂ ਵੱਲੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਉਹਨਾਂ ਦੇ ਪ੍ਰਕਾਸ਼ ਦਿਹਾੜੀ ਖੁਸ਼ੀ ਵਿੱਚ ਸਮਾਗਮ ਹੋਣੇ ਹਨ, ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਕਥਾ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਸਨ ਜੀਓ, ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ। ਅੰਮ੍ਰਿਤ ਵੇਲੇ ਤੋਂ ਤੁਰਕੀ ਬਾਣੀ ਦੇ ਜਾਪ, ਤੁਰਕੀ ਬਾਣੀ ਦੇ ਕੀਰਤਨ ਆਪਾਂ ਸਾਰੇ ਹੀ ਸ਼੍ਰਵਣ ਕਰਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲ ਬਣਾ ਰਹੇ ਹਾਂ। ਮਹਾਰਾਜ ਸਾਹਿਬ ਜੀ ਅੰਮ੍ਰਿਤ ਵੇਲੇ ਤੋਂ ਹੀ ਆਪਣੇ ਅੰਮ੍ਰਿਤ ਦਰਸ਼ਨਾਂ ਦੇ ਰਾਹੀਂ ਸਾਨੂੰ ਨਿਵਾਜ ਰਹੇ ਨੇ, ਕਿਰਪਾ ਕਰ ਰਹੇ ਨੇ। ਆਓ ਹੁਣ ਜੋ ਅੰਮ੍ਰਿਤ ਵੇਲੇ ਮਹਾਰਾਜ ਸਾਹਿਬ ਜੀ ਨੇ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਚਿੱਤ ਬਿਰਤੀਆਂ ਨੂੰ ਕਰੀਏ ਕਾਗਰ, ਰਸਨਾ ਦੀ ਪਵਿੱਤਰਤਾ ਲਈ ਔਰ ਮਨ ਦੀ ਇਕਾਗਰਤਾ ਦੇ ਲਈ। ਮਹਾਰਾਜ ਸਾਹਿਬ ਜੀ ਦੇ ਹੁਕਮ ਨੂੰ ਸ਼੍ਰਵਣ ਕਰਨ ਦੇ ਲਈ

ਤੀਸਰੇ ਪਾਤਸ਼ਾਹ ਧੰਨਾ ਸ੍ਰੀ ਰਾਗ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਅੰਮ੍ਰਿਤਮਈ ਬਖਸ਼ਿਸ਼ ਕਰ ਰਹੇ ਹਨ। ਕਾਚਾ ਧਨ ਸੰਚ ਹੈ ਮੂਰਖ ਗਾਵਾਰ, ਮਨਮੁਖ ਭੁੱਲੇ ਅੰਧ ਗਾਵਾਰ। ਮਹਾਰਾਜ ਜੀ ਕਹਿੰਦੇ ਦੁਨੀਆ ਤੇ ਦੋ ਤਰ੍ਹਾਂ ਦਾ ਧਨ ਹੈ, ਇੱਕ ਕੱਚਾ ਧਨ ਇੱਕ ਸੱਚਾ ਧਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੇਕਿਨ ਜਿਹੜਾ ਮਨਮੁਖ ਬੰਦਾ ਹੈ ਉਹ ਸਾਰੀ ਜ਼ਿੰਦਗੀ ਕੱਚੇ ਧਨ ਨੂੰ ਹਾਸਲ ਕਰਦਾ ਰਹਿੰਦਾ ਹੈ। ਜਿਵੇਂ ਸੰਸਾਰ ਦੀ ਬਿਰਤੀ ਚ ਜਦੋਂ ਅਸੀਂ ਕੋਈ ਕਾਰਜ ਕਰਦੇ ਹਾਂ ਨਾ, ਉਦੋਂ ਵਪਾਰ ਕਰਦੇ ਹਾਂ ਜਾਂ ਕੁਛ ਕੁ ਵਸਤੂਆਂ ਐਸੀਆਂ ਨੇ ਜਿਨ੍ਹਾਂ ਨੂੰ ਕੱਚਾ ਧਨ ਕਿਹਾ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਲਾਂ ਨੂੰ, ਸਬਜ਼ੀਆਂ ਨੂੰ, ਫਸਲਾਂ ਨੂੰ ਅਤੇ ਜਿਹੜੇ ਜੀਵ ਜੰਤੂ ਪਾਲਦੇ ਆ ਇਹਨਾਂ ਨੂੰ ਕੱਚਾ ਧਨ ਕਿਹਾ ਜਾਂਦਾ। ਬਰਸਾਤ ਜ਼ਿਆਦਾ ਹੋ ਗਈ, ਗੜੇਮਾਰੀ ਹੋ ਗਈ, ਫਸਲ ਖਰਾਬ ਹੋ ਗਈ, ਫਰੂਟ ਖਰਾਬ ਹੋ ਗਿਆ, ਖੇਤੀ ਮਾਰੀ ਗਈ। ਇਸ ਕਰਕੇ ਇਹਨੂੰ ਕੱਚਾ ਧਨ ਕਿਹਾ ਜਾਂਦਾ ਵੀ ਗੜੇਮਾਰੀ ਹੋ ਗਈ, ਮੌਸਮ ਦੀ ਮਾਰ ਪੈ ਗਈ, ਕਿਸੇ ਹੋਰ ਚੀਜ਼ ਦੀ ਕੋਈ ਕੁਦਰਤੀ ਆਫਤ ਦੀ ਮਾਰ ਪੈ ਗਈ। ਜੇ ਕੋਈ ਵੀ ਮਾਰ ਨਾ ਪਈ, ਪਾਣੀ ਹੀ ਨਾ ਮਿਲਿਆ ਤੇ ਉਹ ਤਿਆਰ ਹੋਈ ਹੋਈ ਫਸਲ ਜਿਹੜੀ ਖਰਾਬ ਹੋ ਗਈ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਜਿੰਨੇ ਵੀ ਪਦਾਰਥ ਨੇ, ਜੋ ਕੁਛ ਵੀ ਹੈ, ਸਭ ਕੱਚਾ ਧਨ ਹੈ। ਕਹਿੰਦੇ ਜਿਹੜਾ ਮੂਰਖ ਬੰਦਾ ਹੁੰਦਾ ਨਾ, ਉਹ ਕੱਚੇ ਧਨ ਨੂੰ ਤਰਜੀਹ ਦਿੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਅਸਲੀ ਧਨ ਹੈ, ਸੁੱਖ ਦੇਣ ਵਾਲਾ ਧਨ ਹੈ, ਸਮਰਿੱਧੀ ਦੇਣ ਵਾਲਾ ਧਨ ਹੈ, ਸ਼ਾਂਤੀ ਦੇਣ ਵਾਲਾ ਧਨ ਹੈ, ਵਾਹਿਗੁਰੂ ਦਾ ਨਾਮ, ਵਾਹਿਗੁਰੂ ਦੀ ਸੇਵਾ, ਵਾਹਿਗੁਰੂ ਦੀ ਬੰਦਗੀ, ਵਾਹਿਗੁਰੂ ਦੇ ਲੇਖੇ ਆਪਣੇ ਜੀਵਨ ਨੂੰ ਲਾ ਦੇਣਾ, ਇਹ ਧਨ ਨੂੰ ਕੋਈ ਵੀ ਹਾਸਲ ਕਰਨਾ ਨਹੀਂ ਚਾਹੁੰਦਾ। ਸਭ ਕੱਚੇ ਧਨ ਦੇ ਵਿੱਚ ਹੀ ਰੁਕ ਕੇ ਰਹਿ ਜਾਂਦੇ ਆ। ਜਦੋਂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪ੍ਰੀਖਿਆ ਲਈ ਸਿੱਖਾਂ ਦੀ ਗੁਰਤਾਗਤ ਦੀ ਦੇਣ ਵੇਲੇ, ਤੇ ਜਦੋਂ ਪਹਿਲਾਂ ਮਹਾਰਾਜ ਜੀ ਨੇ ਧਾਨਕ ਦਾ ਰੂਪ ਬਣਾ ਲਿਆ ਤੇ ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਮੋਢੇ ਤੇ ਡੰਡਾ ਰੱਖਿਆ, ਚੱਲ ਪਏ ਪਿੱਛੇ ਪਿੱਛੇ ਸਿੱਖ ਨੇ, ਸੰਗਤਾਂ ਨੇ। ਮਹਾਰਾਜ ਜੀ ਨੇ ਪੈਸਿਆਂ ਦੀ ਵਰਖਾ ਕੀਤੀ, ਟਕਿਆਂ ਦੀ, ਕੁਝ ਉਹ ਚੱਕ ਕੇ ਤੁਰ ਗਏ। ਫਿਰ ਮਹਾਰਾਜ ਸਾਹਿਬ ਜੀ ਨੇ ਚਾਂਦੀ ਦੇ ਸਿੱਕੇ ਵਰਤਾਏ, ਕੁਛ ਉੱਥੋਂ ਮੁੜ ਗਏ ਤੇ ਫਿਰ ਮਹਾਰਾਜ ਜੀ ਨੇ ਸੋਨੇ ਦੀਆਂ ਮੋਹਰਾਂ ਵਰਤਾ ਦੀਆਂ, ਉੱਥੋਂ ਵੀ ਮੁੜ ਗਏ। ਸਿਰਫ ਤਿੰਨ ਕੁ ਸਿੱਖਾਂ ਦਾ ਜ਼ਿਕਰ ਮਿਲਦਾ, ਭਾਈ ਲਹਿਣਾ ਜੀ, ਬਾਬਾ ਬੁੱਢਾ ਸਾਹਿਬ ਜੀ ਤੇ ਇੱਕ ਸਿੱਖ ਹੋਰ ਹੈ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਹੋਰ ਕਰੜੀ ਪ੍ਰੀਖਿਆ ਲੈਣੀ ਚਾਹੀ ਤਾਂ ਬਾਬਾ ਬੁੱਢਾ ਜੀ ਉਹ ਵੀ ਇੱਕ ਦਰਖਤ ਦੇ ਓਹਲੇ ਹੋ ਗਏ। ਇੱਕ ਵਾਰ ਭਾਈ ਲਹਿਣਾ ਜੀ ਅੱਗੇ ਹੋਏ
ਮਹਾਰਾਜ ਜੀ ਕਹਿੰਦੇ ਪੁਰਖਾ ਭੱਜ ਕਿਉਂ ਨਹੀਂ ਜਾਂਦਾ ਸੋਟਾ ਮਾਰਿਆ ਨਾਲੇ? ਕਹਿੰਦਾ ਮਹਾਰਾਜ ਮੇਰਾ ਕੋਈ ਟਿਕਾਣਾ ਹੀ ਤੁਹਾਡੇ ਤੋਂ ਬਿਨਾਂ ਹੈ ਨਹੀਂ, ਮੈਂ ਕਿੱਥੇ ਜਾਵਾਂ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਕਹਿਣ ਤੋਂ ਭਾਵ ਹੈ ਵੀ ਜਿਹੜੇ ਮਾਇਆ ਦੀ ਇੱਛਾ ਰੱਖ ਕੇ ਆਏ ਹੁੰਦੇ ਆ ਨਾ, ਉਹ ਕੁਛ ਕੁ ਤਾਂ ਥੋੜ੍ਹੀ ਜਿਹੀ ਮਾਇਆ ਮਿਲਦੀ ਉਦੋਂ ਪਿੱਛੇ ਹਟ ਜਾਂਦੇ ਆ। ਜਿਵੇਂ ਮਹਾਰਾਜ ਜੀ ਨੇ ਸਿੱਕੇ ਦਿੱਤੇ ਪਹਿਲੇ ਲੋਹੇ ਦੇ, ਅਤੇ ਜਾਂ ਸਿੱਕਿਆਂ ਦੇ ਵਿੱਚ ਕਹਿਣ ਤੋਂ ਭਾਵ ਹੈ ਵੀ ਲੋੜ ਕੁ ਜਿੰਨੀ ਮਾਇਆ ਦਿੱਤੀ, ਪਦਾਰਥ ਦਿੱਤੇ ਥੋੜ੍ਹੇ ਜਿਹੇ, ਕੁਛ ਕੁ ਤਾਂ ਇੱਥੇ ਕੁ ਤੱਕ ਮਾਰ ਹੁੰਦੀ ਹੈ ਕਈਆਂ ਦੀ, ਇੱਥੇ ਕੁ ਸੰਤੁਸ਼ਟ ਹੋ ਕੇ ਬਸ ਪਿੱਛੇ ਜੇ ਨੂੰ ਹੋ ਜਾਂਦੇ ਆ, ਆਪਣੀ ਜ਼ਿੰਦਗੀ ਬਤੀਤ ਕਰਨ ਲੱਗ ਪੈਂਦੇ ਆ। ਇਹਨਾਂ ਜਨਮ ਸਾਖੀਆਂ 'ਚ ਮਹਾਰਾਜ ਜੀ ਦੇ ਵਰਤਾਏ ਕੌਤਕਾਂ ਦਾ ਇਹ ਐਵੇਂ ਨਹੀਂ ਹਨ ਖਾਲਸਾ ਜੀ, ਬਹੁਤ ਵੱਡਾ ਮਹਾਤਮ ਹੈ, ਸਿੱਖਿਆ ਹੈ ਇੱਕ ਇੱਕ ਬਚਨ ਪਿੱਛੇ ਸਤਿਗੁਰੂ ਸਾਹਿਬ ਜੀ ਦੇ। ਮਹਾਰਾਜ ਜੀ ਕਹਿੰਦੇ ਕਈ ਤਾਂ ਥੋੜ੍ਹੀ ਜਿਹੀ ਮਾਇਆ ਲੈ ਕੇ ਪਿੱਛੇ ਨੂੰ ਹੋ ਜਾਂਦੇ ਆ, ਕਈ ਫਿਰ ਚਾਂਦੀ ਦੀਆਂ ਮੋਹਰਾਂ ਵਾਲੇ ਵੀ ਹੁੰਦੇ ਆ, ਫਿਰ ਕਈ ਉਸ ਤੋਂ ਵੱਧ ਵਾਲੇ ਸੋਨੇ ਦੀਆਂ ਮੋਹਰਾਂ ਵਾਲੇ ਵੀ ਹੁੰਦੇ ਆ, ਅਤੇ ਕੋਈ ਬਿਰਲੇ ਉਹ ਸਾਰੇ ਖਜ਼ਾਨੇ ਦੇ ਮਾਲਕ ਵੀ ਬਣ ਜਾਂਦੇ ਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਥੋੜ੍ਹੇ ਹੁੰਦੇ ਆ। ਮਹਾਰਾਜ ਜੀ ਕਹਿੰਦੇ ਦੁਨਿਆਵੀ ਧਨ ਲੈ ਕੇ ਸੰਸਾਰੀ ਲੋਕ ਵਾਪਸ ਮੁੜ ਜਾਂਦੇ ਆ ਮਹਾਰਾਜ ਦੇ ਦਰਬਾਰ ਦੇ ਵਿੱਚੋਂ, ਪਰ ਜਿਹੜੇ ਮਹਾਰਾਜ ਦੇ ਪਿਆਰੇ ਹੁੰਦੇ ਆ ਉਹ ਅਸਲੀ ਧਨ ਮੰਗਦੇ ਆ, ਉਹ ਹੈ ਵਾਹਿਗੁਰੂ ਦੀ ਪ੍ਰਾਪਤੀ ਦਾ ਧਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਸੱਚਾ ਧਨ ਹੈ। ਬਾਕੀ ਦੁਨੀਆਂ ਦੇ ਜਿੰਨੇ ਵੀ ਧਨ ਨੇ ਸਭ ਕੱਚੇ ਨੇ। ਇੱਕ ਕੱਚਾ ਧਨ ਆਪਾਂ ਹੋਰ ਇਕੱਠਾ ਕਰਦੇ ਹਾਂ। ਸਾਹਿਬ ਦੀ ਬਾਣੀ ਸਾਨੂੰ ਬਹੁਤ ਵਾਰ ਵਾਰ ਸੁਚੇਤ ਕਰਦੀ ਹੈ, ਉਹ ਧਨ ਇੰਨਾ ਦੁਖਦਾਈ ਹੈ ਵੀ ਉਹਦੇ ਵਰਗਾ ਦੁਖਦਾਈ ਕੋਈ ਧਨ ਹੈ ਹੀ ਨਹੀਂ। ਉਹ ਧਨ ਹੈ ਨਿੰਦਿਆ ਦਾ ਧਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੰਦਾ ਜਦੋਂ ਕਿਸੇ ਦੀ ਨਿੰਦਿਆ ਕਰਦਾ, ਖਾਮ ਖਾ ਕਰਦਾ, ਕੋਈ ਕਿਸੇ ਦੀ ਪ੍ਰਤਿਭਾ ਤੋਂ ਦੇਖ ਕੇ ਸੜ ਕੇ ਕਿਸੇ ਦੀਆਂ ਗੱਲਾਂ ਬਣਾਉਣ ਲੱਗ ਪੈਂਦਾ, ਕੋਈ ਕਿਸੇ ਦਾ ਰੁਤਬਾ ਦੇਖ ਕੇ, ਕੋਈ ਕਿਸੇ ਦੀ ਇੱਜ਼ਤ ਦੇਖ ਕੇ, ਕਿਹੜਾ ਕਿਸੇ ਨੇ ਮੂੰਹ ਫੜ ਲੈਣਾ ਹੁੰਦਾ, ਇਹੋ ਜਿਹੀ ਜ਼ਬਾਨ ਬਣਾਈ ਆ ਵਾਹਿਗੁਰੂ ਨੇ ਵੀ ਜਿੱਧਰ ਨੂੰ ਜੀ ਕਰੋ ਇੱਧਰ ਨੂੰ ਮੁੜ ਜਾਂਦੀ ਹੈ। ਸੋ ਇਹ ਕੱਚਾ ਧਨ ਹੈ, ਔਰ ਬਿਨਾਂ ਗੁਨਾਹ ਕੀਤੇ ਤੋਂ ਸਜ਼ਾ ਪ੍ਰਾਪਤ ਹੁੰਦੀ ਹੈ। ਜਿਹੜਾ ਗੁਨਾਹ ਕੀਤਾ ਵੀ ਨਹੀਂ ਹੁੰਦਾ ਉਹਦੀ ਵੀ ਸਜ਼ਾ ਮਿਲਦੀ ਹੈ ਨਿੰਦਕ ਬੰਦੇ ਨੂੰ। ਮਹਾਰਾਜ ਜੀ ਦਾ ਬਚਨ ਹੈ, ਅਣਹੋਂ ਦਾ ਭਾਰ ਨਿੰਦਕ ਸਿਰ ਧਰਾ। ਅਣਹੋਂ ਦਾ ਹੈ ਨਹੀਂ ਸੀ, ਕੀਤਾ ਨਹੀਂ ਕੁਛ, ਗੁਨਾਹ ਨਹੀਂ ਕੀਤਾ ਉਹਨੇ, ਪਰ ਨਿੰਦਿਆ ਕੀਤੀ ਹੈ, ਬਸ ਨਿੰਦਿਆ ਦੇ ਵਿੱਚੋਂ ਹੀ ਖੱਟ ਲਿਆ ਉਹਨੇ। ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਹੁੰਦੇ ਆ, ਨਾਮ ਜਪਣ ਵਾਲੇ ਹੁੰਦੇ ਆ, ਬਾਣੀ ਪੜ੍ਹਨ ਵਾਲੇ ਹੁੰਦੇ ਆ, ਇਬਾਦਤ ਕਰਨ ਵਾਲੇ, ਬੰਦਗੀ ਕਰਨ ਵਾਲੇ ਹੁੰਦੇ ਆ ਵਾਹਿਗੁਰੂ ਦੀ, ਉਹ ਸੱਚਾ ਧਨ ਇਕੱਠਾ ਕਰਦੇ ਆ। ਉਹ ਵਾਹਿਗੁਰੂ ਦੀ ਉਪਮਾ ਕਰਦੇ ਆ, ਇਹ ਵੀ ਸੱਚਾ ਧਨ ਹੈ। ਉਹ ਗੁਰੂ ਦੀ ਸੇਵਾ ਕਰਦੇ ਆ, ਇਹ ਵੀ ਸੱਚਾ ਧਨ ਹੈ। ਉਹ ਵਾਹਿਗੁਰੂ ਦਾ ਨਾਮ ਜਪਦੇ ਆ, ਇਹ ਵੀ ਸੱਚਾ ਧਨ ਹੈ। ਉਹ ਧਨ ਹੀ ਸੱਚਾ ਇਕੱਠਾ ਕਰਦੇ ਆ ਸਾਰੀ ਜ਼ਿੰਦਗੀ। ਕੂੜਾ ਧਨ ਆਹ ਜਿਹੜਾ ਸਰੀਰ ਨਾਲ ਜੁੜਿਆ ਹੋਇਆ ਧਨ ਹੈ, ਮਾਇਆ ਵੀ ਧਨ, ਸਭ ਧਨ ਇਹਨੂੰ ਫਿੱਕਾ ਕਰਕੇ ਜਾਣਦੇ ਆ। ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਮਨਮੁੱਖ ਹੁੰਦੇ ਆ ਨਾ, ਉਹ ਭੁੱਲੇ ਰਹਿੰਦੇ ਆ। ਕਿਉਂ? ਕਿਉਂਕਿ ਅੰਦਰ ਇੱਕ ਪਰਦਾ ਬਣਿਆ ਰਹਿੰਦਾ ਉਹਨਾਂ ਦੇ,
ਅੰਧਕਵਾਰ ਕਿਹਾ ਮਹਾਰਾਜ ਜੀ ਨੇ, ਅੰਦਰਲੇ ਨੂੰ ਚਾਨਣ ਨਹੀਂ ਹੋ ਪਾਉਂਦਾ। ਹੋਣਾ ਕਿਵੇਂ ਆ? ਮਹਾਰਾਜ ਜੀ ਦੇ ਬਚਨਾਂ ਦੇ ਨਾਲ। ਬਚਨ ਸੁਣਨਾ ਨਹੀਂ ਕਦੇ, ਬਚਨ ਕਮਾਉਣਾ ਨਹੀਂ ਕਦੇ, ਫਿਰ ਬਿਨਾਂ ਬਚਨ ਤੋਂ ਵੀ ਭਲਾ ਕਿਵੇਂ ਹੋਵੇ? ਮਹਾਰਾਜ ਜੀ ਇਸੇ ਕਰਕੇ ਕਹਿੰਦੇ ਆ, ਭਾਈ ਜੋ ਬਚਨ ਗੁਰੂ ਘਰ ਚ ਹੋਵੇ ਉਹਨੂੰ ਸੁਣ ਲਿਆ ਕਰੋ, ਉਹਨੂੰ ਮੰਨ ਲਿਆ ਕਰੋ। ਕੀ ਬਚਨ ਹੁੰਦਾ? ਕਿਸੇ ਦਾ ਬੁਰਾ ਨਾ ਕਰੋ, ਕਿਸੇ ਦਾ ਬੁਰਾ ਨਾ ਸੋਚੋ।

ਚਿਹਰੇ ਹੁੰਦੇ ਆ ਜਾਂ ਜਿਹੜੀਆਂ ਐਸੀਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੀ ਬੋਲੀ ਚ, ਉਹਨਾਂ ਦੇ ਲਫ਼ਜ਼ਾਂ ਚ ਤੇ ਉਹਨਾਂ ਦੀ ਜ਼ਿੰਦਗੀ ਚ ਇੱਕ ਵੱਖਰਾ ਹੀ ਆਨੰਦ ਹੁੰਦਾ, ਇੱਕ ਵੱਖਰਾ ਹੀ ਖੇੜਾ, ਵੱਖਰਾ ਹੀ ਟਿਕਾ ਹੁੰਦਾ। ਕਿਉਂ? ਕਿਉਂਕਿ ਕਦੇ ਕਿਸੇ ਦਾ ਦਿਲ ਨਹੀਂ ਦੁਖਾਇਆ, ਕੋਈ ਮਾੜਾ ਕਰਮ ਨਹੀਂ ਕੀਤਾ।

ਤੇ ਜਿਹੜੇ ਪਾਕ ਪਵਿੱਤਰ ਸੁਭਾਅ ਵਾਲੇ ਹੁੰਦੇ ਆ, ਜਿੱਥੇ ਜਾਂਦੇ ਆ ਪਵਿੱਤਰਤਾ ਹੀ ਬਣਦੇ ਆ, ਉਹ ਸੱਚਾ ਧਨ ਇਕੱਠਾ ਕਰਦੇ ਆ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਨੂੰ ਰੌਸ਼ਨੀ ਮਿਲੀ ਹੁੰਦੀ ਹੈ ਮਹਾਰਾਜ ਜੀ ਦੇ ਵੱਲੋਂ। ਹੁਣ ਸੌਰੀ, ਮਾਫ ਕਰਨਾ, ਮਹਾਰਾਜ ਜੀ ਸਾਨੂੰ ਆ ਰੌਸ਼ਨੀ ਦੇ ਰਹੇ ਆ ਨਾਲ ਨਾਲ। ਜੇ ਅਸੀਂ ਸੁਣਾਂਗੇ ਨਹੀਂ, ਛੱਡ ਦੇਵਾਂਗੇ ਸੁਣ ਕੇ, ਇੱਥੇ ਹੀ ਛੱਡ ਦੇਵਾਂਗੇ, ਮਹਾਰਾਜ ਜੀ ਕਹਿੰਦੇ ਫੇਰ ਸਤਿਗੁਰੂ ਦਾ ਕੀ ਕਸੂਰ ਹੈ। ਕਬੀਰ, ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮਹਿ ਚੂਕ, ਅੰਧੇ ਏਕ ਨਾ ਲਾਗਈ ਜਿਉਂ ਬਾਂਸ ਵਜਾਈਏ ਫੂਕ। ਮਾਂ ਬਾਪ ਕੀ ਕਰੂ, ਬੱਚਾ ਸੁਣਦਾ ਹੀ ਨਹੀਂ। ਜਦੋਂ ਕਈ ਮਾਂ ਬਾਪ ਚਾਹੁੰਦੇ ਹੁੰਦੇ ਆ ਬਹੁਤ ਪਿਆਰੇ ਸੰਸਕਾਰ ਦੇਣੇ ਆਪਣੇ ਬੱਚਿਆਂ ਨੂੰ, ਪਰ ਬੱਚਾ ਸੁਣਦਾ ਹੀ ਨਹੀਂ। ਤੇ ਜੇ ਮਾਂ ਬਾਪ ਬੱਚੇ ਨੂੰ ਸੁਣਾਉਣ ਦੀ ਕੋਸ਼ਿਸ਼ ਕਰੇ ਤੇ ਬੱਚਾ ਸੁਣੇ ਹੀ ਨਾ, ਮਾਂ ਬਾਪ ਦਾ ਕੀ ਕਸੂਰ। ਮਹਾਰਾਜ ਜੀ ਸਾਨੂੰ ਡੇਲੀ ਕੋਸ਼ਿਸ਼ ਕਰਦੇ ਆ ਸੁਣਾਉਣ ਦੀ। ਜੇ ਅਸੀਂ ਇੱਕ ਪਾਸਿਓਂ ਸੁਣ ਕੇ ਦੂਸਰੇ ਪਾਸੇ ਨੂੰ ਕੱਢ ਜਾਂਦੇ ਹਾਂ, ਮਹਾਰਾਜ ਜੀ ਦਾ ਫਿਰ ਕੀ ਕਸੂਰ ਹੈ ਇਹਦੇ ਵਿੱਚ? ਉਹਨਾਂ ਦਾ ਕੋਈ ਕਸੂਰ ਨਹੀਂ। ਇੰਨੇ ਸਾਧ ਸੰਗਤ ਜੀ ਸਿੰਪਲ ਤਰੀਕੇ ਦੇ ਨਾਲ, ਤਾਂ ਕਿ ਸਾਡੇ ਦਿਮਾਗ 'ਚ ਗੱਲ ਬੈਠ ਜਾਏ, ਤਾਂ ਹੀ ਆਪਾਂ ਵਿਆਖਿਆ ਕਰਦੇ ਹਾਂ। ਵੀ ਨਹੀਂ ਤਾਂ ਇਹ ਗੱਲ ਦੋ ਪੰਕਤੀਆਂ ਦੀ ਵਿਆਖਿਆ ਕਰਕੇ ਵੀ ਜਿਹੜਾ ਕੱਚਾ ਧਨ ਹੈ, ਦੁਨਿਆਵੀ ਧਨ ਹੈ, ਉਹਨੂੰ ਮੂਰਖ ਬੰਦੇ ਇਕੱਠਾ ਕਰਦੇ ਆ। ਮੂਰਖ ਤਾਂ ਕਿਹਾ, ਗਵਾਰ ਤਾਂ ਕਿਹਾ ਵੀ ਇੱਥੇ ਛੱਡ ਕੇ ਚਲੇ ਜਾਣਾ, ਅਤੇ ਉਹ ਕਿਉਂਕਿ ਮਨਮੁੱਖ ਹੈ, ਭੁੱਲੇ ਹੋਏ ਹੈ ਵਾਹਿਗੁਰੂ ਤੋਂ, ਅਗਿਆਨਤਾ ਦਾ ਹਨੇਰਾ ਉਹਨਾਂ ਦੇ ਅੰਦਰ ਹੈ, ਤਾਂ ਉਹ ਝੂਠਾ ਨਾਸ਼ਵਾਨ ਧਨ ਇਕੱਠਾ ਕਰਦੇ ਆ। ਸਿਰਫ ਇੰਨੀ ਕੁ ਵਿਆਖਿਆ ਕਰਕੇ ਆਪਾਂ ਅੱਗੇ ਜਾ ਸਕਦੇ ਸੀ, ਪਰ ਇਕੱਲਾ ਪੈਸਾ ਥੋੜ੍ਹਾ ਧਨ ਹੁੰਦਾ? ਪੈਸਾ ਧਨ ਨਹੀਂ ਹੁੰਦਾ ਇਕੱਲਾ, ਬੱਚੇ ਵੀ ਧਨ ਹੁੰਦੇ ਨੇ ਬੰਦੇ ਦੇ, ਬੰਦੇ ਦਾ ਆਪਣਾ ਸੁਭਾਅ ਵੀ ਬੰਦੇ ਦਾ ਧਨ ਹੁੰਦਾ। ਸਭ ਤੋਂ ਮੈਂ ਕਹਿੰਦਾ ਦੌਲਤ ਹੀ ਸਭ ਤੋਂ ਵੱਡੀ ਬੰਦੇ ਦੀ ਗੁਫ਼ਤਗੂ ਹੁੰਦੀ।

ਵਿਚਰਨ ਦਾ ਜਿਹੜਾ ਲਾਈਫ ਸਟਾਈਲ ਉਹ ਹੁੰਦਾ। ਜੇ ਕਿਸੇ ਕੰਮ ਦਾ ਨਹੀਂ ਬੰਦਾ ਅਰਬਾਂਪਤੀ ਹੋਵੇ, ਚਾਰ ਬੰਦਿਆਂ ਚ ਗੱਲ ਕਰਨੀ ਨਾ ਆਉਂਦੀ ਹੋਵੇ, ਚੰਗੇ ਚੰਗੇ ਬੰਦੇ ਉਹ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੰਦੇ ਹੈ। ਔਰ ਜਿਹੜੀ ਬੋਲੀ ਹੈ ਸਾਡੀ, ਖਾਸ ਕਰਕੇ ਦੋ ਜ਼ਬਾਨਾਂ ਸੰਸਾਰ ਤੇ ਸਭ ਤੋਂ ਮਿੱਠੀਆਂ ਨੇ, ਇੱਕ ਉਰਦੂ ਤੇ ਇੱਕ ਪੰਜਾਬੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦੋ ਜ਼ਬਾਨਾਂ ਜਿਹੜੀਆਂ ਨੇ ਬਹੁਤ ਮਿੱਠੀਆਂ ਜ਼ਬਾਨਾਂ ਨੇ। ਹੁਣ ਆਪਾਂ ਸ਼ਬਦ ਬੋਲਦੇ ਹਾਂ, ਕਿੰਨੇ ਪਿਆਰੇ ਪਿਆਰੇ ਸ਼ਬਦ ਸਾਡੇ ਕੋਲ ਨੇ, ਜਦਕਿ ਕੁਰਖਤ ਬੋਲੀ ਨੇ, ਕੁਰਖਤ ਸ਼ਬਦਾਂ ਨੇ ਸਾਡੀ ਬੋਲੀ ਨੂੰ ਜਿਹੜਾ ਉਹ ਵਿਗਾੜਿਆ ਜ਼ਰੂਰ ਹੈ। ਪਰ ਜੇ ਦੇਖਿਆ ਜਾਏ ਸਾਡੇ ਬੋਲਾਂ ਨੂੰ ਜਿਹੜੇ ਸਾਨੂੰ ਸਤਿਗੁਰੂ ਨੇ ਦਿੱਤੇ ਹੈ, ਜਿਵੇਂ ਦਾ ਬੋਲਣਾ ਸਾਨੂੰ ਸਤਿਗੁਰੂ ਜੀ ਨੇ ਸਿਖਾਇਆ ਹੈ,

ਜੇ ਕਿਤੇ ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਬੋਲੀ ਨੂੰ ਬੋਲਿਆ ਜਾਏ ਤਾਂ ਉਰਦੂ ਨਾਲੋਂ ਵੀ ਮਿੱਠੀ ਜ਼ਬਾਨ ਹੈ ਪੰਜਾਬੀ। ਮਹਾਰਾਜ ਜੀ ਕਹਿੰਦੇ ਆ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ, ਮੋਰਾ ਹਾਂ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੈ, ਪੂਰਨ ਭਗਵਾਨੈ ਔਗਣ ਖੋ ਨਾ ਚਿਤਾਰੇ। ਮਹਾਰਾਜ ਜੀ ਕਹਿੰਦੇ, ਮੇਰਾ ਪ੍ਰਭੂ ਮੇਰਾ ਪਰਮਾਤਮਾ ਕੌੜਾ ਬੋਲਣਾ ਹੀ ਨਹੀਂ ਜਾਣਦਾ, ਮਿੱਠਾ ਹੀ ਬੋਲਦਾ ਜਦੋਂ ਬੋਲਦਾ ਹੈ। ਅਤੇ ਜਿਹੜਾ ਹਿਰਦੇ ਕਰਕੇ ਮਿੱਠਾ ਬੋਲਣਾ, ਇਹ ਨਹੀਂ ਵੀ ਅੰਦਰ ਜ਼ਹਿਰ ਰੱਖੀ ਚੱਲੇ ਬੰਦਾ ਅਤੇ ਜ਼ਬਾਨ ਤੋਂ ਮਿੱਠਾ ਬੋਲੀ ਜਾਏ, ਇਹ ਵੀ ਗੱਲ ਚੰਗੀ ਨਹੀਂ। ਇਹਦੇ ਨਾਲੋਂ ਤਾਂ ਜ਼ਬਾਨ ਕੌੜੀ ਵਾਲਾ ਹੀ ਚੰਗਾ ਰਹੇਗਾ। ਲੇਕਿਨ ਮਹਾਰਾਜ ਜੀ ਕਹਿੰਦੇ, ਅੰਦਰੋਂ ਵੀ ਮਿੱਠਾ ਅਤੇ ਬਾਹਰੋਂ ਵੀ ਮਿੱਠਾ। ਜਿਹੜਾ ਫਲ ਅੰਦਰੋਂ ਕੌੜਾ ਹੋਵੇ ਬਾਹਰੋਂ ਬਾਹਰੋਂ ਮਿੱਠਾ ਹੋਵੇ ਉਹਨੂੰ ਕੋਈ ਨਹੀਂ ਖਾਂਦਾ। ਅਗਲਾ ਕਹਿੰਦਾ ਕੀ ਖਾਣਾ ਇਹਦਾ, ਇੱਕ ਪਾਸਿਓਂ ਸੁੱਖ ਦਊ ਦੂਸਰੇ ਪਾਸਿਓਂ ਦੁੱਖ ਦਊ। ਅਤੇ ਮਹਾਰਾਜ ਜੀ ਦੇ ਬਚਨ ਨੇ, ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਅਜਾਣ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ। ਮਹਾਰਾਜ ਜੀ ਨੇ ਕਿਹਾ, ਫਿੱਕਾ ਬੋਲਣ ਨਾਲ ਸਰੀਰ ਅਤੇ ਮਨ ਦੋਨੋਂ ਫਿੱਕੇ ਪੈ ਜਾਂਦੇ ਆ। ਮਾਫ਼ ਕਰਨਾ, ਕਈ ਵਾਰ ਚੰਗਾ ਭਲਾ ਬੰਦਾ ਹੁੰਦਾ, ਜ਼ਬਾਨ ਤੋਂ ਇਹੋ ਜਿਹਾ ਲਫ਼ਜ਼ ਨਿਕਲਦਾ, ਕਿਸੇ ਸੰਗਤ 'ਚ ਬੈਠਿਆਂ, ਚਾਰ ਬੰਦਿਆਂ 'ਚ ਬੈਠਿਆਂ, ਅਤੇ ਬੰਦਾ ਸਾਰਿਆਂ 'ਚ ਫਿੱਕਾ ਪੈ ਜਾਂਦਾ, ਸ਼ਰਮ ਮਹਿਸੂਸ ਕਰਦਾ। ਮਹਾਰਾਜ ਜੀ ਇਹੀ ਚੀਜ਼ ਸਾਨੂੰ ਸਮਝਾ ਰਹੇ ਹੈ। ਮਹਾਰਾਜ ਜੀ ਕਹਿੰਦੇ, ਗੁਰਮੁਖੋ ਤੁਹਾਨੂੰ ਬੜੀ ਪਿਆਰੀ ਜ਼ਬਾਨ ਦਿੱਤੀ ਹੈ, ਬੜੀ ਪਿਆਰੀ ਬੋਲੀ ਦਿੱਤੀ ਹੈ, ਇਸ ਬੋਲੀ ਨੂੰ ਗੁਰੂ ਦੀ ਮੱਤ ਲੈ ਕੇ ਬੋਲੋ, ਇਹਦੇ ਨਾਲ ਸੱਚਾ ਧਨ ਇਕੱਠਾ ਕਰੋ, ਕੱਚਾ ਧਨ ਇਕੱਠਾ ਨਾ ਕਰੋ। ਕਿਉਂਕਿ ਸਾਡੀ ਆਮ ਬੋਲੀ ਹੈ, ਦੋ ਬੰਦੇ ਇਕੱਠੇ ਹੋਣ, ਸੁਣਾਓ ਕੋਈ ਨਵੀਂ ਤਾਜ਼ੀ। ਨਵੀਂ ਤਾਜ਼ੀ ਕੀ ਹੁੰਦੀ ਹੈ? ਨਿੰਦਿਆ ਚੁਗਲੀ। ਹੋਰ ਨਵੀਂ ਤਾਜ਼ੀ ਕੀ ਹੁੰਦੀ ਹੈ? ਮਹਾਰਾਜ ਜੀ ਕਹਿੰਦੇ, ਆਵਹੋ ਮਿਲਹੋ ਸਹੇਲੜੀ ਆ। ਮਹਾਰਾਜ ਜੀ ਕਹਿੰਦੇ, ਆਓ ਗੁਰਮੁਖੋ ਬੈਠੋ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਥ ਕੀਆਂ। ਬੈਠ ਕੇ ਗੱਲਾਂ ਕਰੀਏ ਰੱਬ ਦੀਆਂ, ਰੱਬ ਦੇ ਪਿਆਰ ਦੀਆਂ, ਸਰਬੱਤ ਦੇ ਭਲੇ ਦੀਆਂ, ਸਾਰਿਆਂ ਨੂੰ ਪ੍ਰੇਮ ਕਰਨ ਦੀਆਂ, ਸਭ ਦਾ ਭਲਾ ਕਰਨ ਦੀਆਂ। ਗੱਲਾਂ ਕੀਤੀਆਂ ਜਾ ਸਕਦੀਆਂ ਨੇ, ਲੇਕਿਨ ਅਸੀਂ ਕਰਕੇ ਰਾਜ਼ੀ ਨਹੀਂ। ਇਨਸਾਨੀ ਸੁਭਾਅ ਨੇ ਸਾਨੂੰ, ਮਹਾਰਾਜ ਜੀ ਨੇ ਮਾਫ਼ ਕਰਨਾ ਗੋਲਕਾਂ ਦਿੱਤੀਆਂ, ਦਸਬੰਧ ਦੀ ਆਗਿਆ ਕੀਤੀ, ਔਰ ਨਾਲੇ ਕਿਹਾ ਵੀ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਹੈ। ਠੀਕ ਹੈ, ਸਿਰਫ ਲੰਗਰ ਅਸੀਂ ਚਲਾਉਂਦੇ ਹਾਂ, ਕਦੇ ਦੇ ਕਿਹਾ ਵੀ ਗਰੀਬ ਸਿੱਖਾਂ ਦੇ ਬੱਚੇ ਪੜ੍ਹਾ ਲਈਏ ਗੋਲਕਾਂ ਤੋਂ, ਕੋਈ ਯੂਨੀਵਰਸਿਟੀ ਐਸੀ ਖੋਲ੍ਹੀਏ ਜਿੱਥੇ ਗਰੀਬਾਂ ਦੇ ਸਿੱਖਾਂ ਦੇ ਬੱਚੇ ਪੜ੍ਹ ਜਾਣ। ਇਕੱਲਾ ਅੰਨ ਦੇ ਦੇਣਾ ਇਹੀ ਤਾਂ ਨਹੀਂ ਜ਼ਰੂਰੀ ਹੈ, ਜਿਹੜੀ ਸਿੱਖਿਆ ਦੇਣੀ ਹੈ ਉਹ ਵੀ ਬੜੀ ਲਾਜ਼ਮੀ ਹੈ। ਜਿਹੜਾ ਹੋਰ ਵੀ ਹਜ਼ਾਰਾਂ ਤਰੀਕਿਆਂ ਦੇ ਨਾਲ ਗੁਰੂ ਕੇ ਸਿੱਖਾਂ ਦਾ ਜਾਂ ਸਰਬੱਤ ਦਾ ਭਲਾ ਕਰਨਾ ਹੈ ਗੁਰੂ ਕੀ ਗੋਲਕ ਤੋਂ, ਉਹ ਵੀ ਗਰੀਬ ਦੇ ਮੂੰਹ ਗੁਰੂ ਕੀ ਗੋਲਕ ਦੇ ਵਿੱਚ ਹੀ ਆਉਂਦਾ ਹੈ। ਸੋ ਚਲੋ, ਮਹਾਰਾਜ ਜੀ ਕਹਿੰਦੇ, ਆਪਸ 'ਚ ਬੈਠ ਕੇ ਐਸੇ ਮਸ਼ਵਰੇ ਕਰ ਸਕਦੇ ਹੋ ਜਿਨ੍ਹਾਂ ਨਾਲ ਸਰਬੱਤ ਦਾ ਭਲਾ ਹੁੰਦਾ ਹੋਵੇ, ਪਰ ਉਪਕਾਰ ਹੁੰਦਾ ਹੋਵੇ। ਨਾਮ ਜਪ ਸਕਦੇ ਹੋ ਇਕੱਠੇ ਬੈਠ ਕੇ, ਬਾਣੀ ਪੜ੍ਹ ਸਕਦੇ ਹੋ, ਲਾਹਾ ਲੈ ਸਕਦੇ ਹੋ,
ਤੇ ਜੇ ਤੁਸੀਂ ਇਸ ਤਰ੍ਹਾਂ ਰਸਨਾ ਨੂੰ ਵਰਤ ਰਹੇ ਹੋ, ਜਿੱਥੇ ਵੀ ਜਾਓਗੇ ਉੱਥੇ ਹੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਸੁਖੀਏ ਤੇ ਸੁਹੇਲੇ ਰਹੋਗੇ, ਆਦਰ ਮਿਲੇਗਾ, ਸਤਿਕਾਰ ਮਿਲੇਗਾ। ਜੇਕਰ ਅਸੀਂ ਮਹਾਰਾਜ ਦੇ ਬਚਨਾਂ ਨੂੰ ਨਹੀਂ ਮੰਨਦੇ, ਫਿਰ ਭਾਈ ਜਿੱਥੇ ਵੀ ਬੰਦਾ ਜਾਂਦਾ ਨਿਰਾਦਰ ਹੀ ਖੱਟਦਾ ਹੈ। ਆਦਰ ਤਾਂ ਉਹਨੂੰ ਕੀ ਮਿਲਣਾ, ਦੁਨੀਆ ਮੱਥੇ ਲੱਗਣਾ ਵੀ ਨਹੀਂ ਚਾਹੁੰਦੀ। ਇਸ ਕਰਕੇ ਜਿੰਨੀਆਂ ਵੀ ਗੱਲਾਂ, ਜਿੰਨੇ ਵੀ ਸੁਭਾਅ, ਜੋ ਵੀ ਸਾਨੂੰ ਲੱਗਦਾ ਇਹ ਵਧੀਆ ਨਹੀਂ, ਮਹਾਰਾਜ ਜੀ ਕਹਿੰਦੇ ਉਹ ਇਕੱਠਾ ਨਹੀਂ ਕਰਨਾ, ਸਭ ਉਹ ਕੱਚਾ ਧਨ ਹੈ ਉਹ, ਤੇ ਉਹਨੂੰ ਇਕੱਠਾ ਕੌਣ ਕਰਦੇ ਨੇ? ਮਹਾਰਾਜ ਜੀ ਕਹਿੰਦੇ ਮੂਰਖ ਤੇ ਗਵਾਰ ਬੰਦੇ ਇਕੱਠਾ ਕਰਦੇ ਨੇ, ਜਿਨ੍ਹਾਂ ਨੂੰ ਆਪਣੀ ਕੋਈ ਅਕਲ ਨਹੀਂ ਹੁੰਦੀ, ਆਪਣੇ ਮੂੰਹ ਅੱਗੇ ਰੱਖਦੇ ਆ ਜਿਹੜੇ, ਬਸ ਜੋ ਕਹਿਤਾ ਉਹੀ ਹੈ, ਸਹੀ ਹੈ ਗਲਤ ਹੈ ਜੋ ਮਰਜ਼ੀ ਹੈ। ਅੱਗੇ ਮਹਾਰਾਜ ਸਾਹਿਬ ਜੀ ਬਚਨ ਕਰਦੇ ਹਨ,

ਦੁੱਖ ਹੀ ਪੱਲੇ ਪੈਂਦਾ, ਸੁੱਖ ਨਹੀਂ ਮਿਲਦਾ ਕਦੇ ਬੰਦੇ ਨੂੰ। ਮਹਾਰਾਜ ਕਹਿੰਦੇ ਸਦਾ ਦੁੱਖ ਹੋਏ, ਸਦਾ ਦੁੱਖ ਮਿਲਦਾ। ਕਿਉਂ? ਜੋ ਕਮਾਈ ਕੀਤੀ ਹੈ, ਜੋ ਖੱਟਿਆ ਹੈ, ਉਹੀ ਖਾਣਾ ਪੈਂਦਾ ਪਰਲੋਕ ਦੇ ਵਿੱਚ ਜਾ ਕੇ। ਜੋ ਕੋਲ ਹੈ ਉਹੀ ਮਿਲੇਗਾ। ਜੇ ਪਾਪ ਖੱਟੇ ਨੇ ਤਾਂ ਦੁੱਖ ਮਿਲੇਗਾ। ਦਿਲ ਦੁਖਾਏ ਨੇ ਗੱਲ ਗੱਲ ਦੇ ਉੱਤੇ ਤੇ ਦੁੱਖ ਮਿਲੇਗਾ। ਕਈ ਵਾਰ ਨਾ ਬੰਦਾ ਇਹ ਸੋਚਦਾ ਜੀ ਮੈਂ ਤਾਂ ਸੱਚ ਦਾ ਪੁਤਲਾ ਹਾਂ, ਵੀ ਮੈਂ ਨਹੀਂ ਦੇਖਦਾ, ਨਾ ਅੱਗਾ ਦੇਖਾਂ ਨਾ ਪਿੱਛਾ ਦੇਖਾਂ, ਜੋ ਸੱਚੀ ਗੱਲ ਹੁੰਦੀ ਹੈ ਮੂੰਹ ਤੇ ਕੱਢ ਮਾਰੀ ਦੀ ਅਗਲੇ ਦੇ। ਉਹੀ ਬੰਦਾ ਆਪਣੀਆਂ ਗਲਤੀਆਂ ਕਿਵੇਂ ਛੁਪਾ ਲੈਂਦਾ? ਆਪਣੀਆਂ ਕਦੇ ਉਸੇ ਬੰਦੇ ਨੇ ਸਭ ਦੇ ਸਾਹਮਣੇ ਕੱਢ ਕੱਢ ਮਾਰੀਆਂ ਨੇ? ਨਹੀਂ ਮਾਰੀਆਂ ਆਪਣੀਆਂ। ਆਪਣੀ ਬਰੀਕ ਤੋਂ ਬਰੀਕ ਗਲਤੀ ਕਮੀ ਛੁਪਾਉਂਦਾ। ਮਹਾਰਾਜ ਜੀ ਕਹਿੰਦੇ ਯਾਦ ਰੱਖਿਓ, ਜੇ ਜਿਹੜਾ ਸੱਚ ਦੇ ਨਾਂ ਤੇ ਵੀ ਗੁਨਾਹ ਕਰਦੇ ਹੋ ਇਹਦਾ ਵੀ ਫਲ ਭੋਗਣਾ ਪੈਂਦਾ ਹੈ। ਕਿਉਂ? ਸੱਚ ਤਾਂ ਹੈ ਨਹੀਂ। ਸੱਚ ਤਾਂ ਫਿਰ ਖੁੱਲੀ ਕਿਤਾਬ ਹੁੰਦੀ ਹੈ, ਚਾਹੇ ਬੰਦਾ ਆਪ ਹੋਵੇ ਚਾਹੇ ਆਪ ਦਾ ਬਾਪ ਹੋਵੇ, ਫਿਰ ਸੱਚ ਸੱਚ ਹੁੰਦਾ। ਇਹ ਨਹੀਂ ਵੀ ਆਪ ਦਾ ਲਕੋ ਲਕੋ ਰੱਖੀ ਜਾਣਾ, ਦੂਸਰਿਆਂ ਲਈ ਬੋਲੀ ਜਾਣਾ, ਉਹਨੂੰ ਸੱਚ ਨਹੀਂ ਕਹਿੰਦੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆ ਭਾਈ ਐਸਾ ਸੱਚ ਬੋਲਣ ਨਾਲੋਂ ਚੁੱਪ ਹੀ ਭਲੀ ਹੈ। 10 ਵਾਰ ਵਾਹਿਗੁਰੂ ਵਾਹਿਗੁਰੂ ਕਹਿ ਲਓ, ਕਮ ਸੇ ਕਮ ਪਰਮਾਤਮਾ ਦਾ ਨਾਮ ਤਾਂ ਲਓਗੇ। ਗੁਨਾਹ ਦੋ ਨਜ਼ਰਾਂ ਚ ਗੁਨਾਹਗਾਰ ਤਾਂ ਨਹੀਂ ਹੋਵੋਗੇ।

ਉਪਰੋਂ ਉਪਰੋਂ ਸੋਨਾ ਪਦਾਰਥ ਜ਼ਮੀਨ ਜਾਇਦਾਦ ਇਹਦੀ ਗੱਲ ਇੱਥੇ ਹੋ ਰਹੀ ਹੈ। ਕਹਿੰਦੇ ਨਾ ਇਹ ਤੁਹਾਨੂੰ ਪੱਕਾ ਮਿਲਣਾ, ਨਾ ਇਹਨੇ ਤੁਹਾਡੇ ਨਾਲ ਜਾਣਾ ਹੈ। ਇੱਥੇ ਤੱਕ ਖੱਟਿਆ ਹੋਇਆ ਸਰੀਰ ਵੀ ਇੱਥੇ ਛੱਡ ਕੇ ਜਾਣਾ ਪਵੇਗਾ। ਜਿਹੜਾ ਨਾਲ ਜਾਏਗਾ ਉਹ ਧਨ ਇਕੱਠਾ ਹੀ ਨਹੀਂ ਕੀਤਾ, ਉਹ ਸੱਚਾ ਧਨ ਸੀ ਅਤੇ ਕੱਚਾ ਧਨ ਵੀ ਨਾਲ ਜਾਂਦਾ। ਮਾਫ ਕਰਨਾ ਕਿਤੇ ਇਸ ਗੱਲ 'ਚ ਰਹਿ ਜਾਈਏ ਵੀ ਇੱਥੇ ਕੀਤੇ ਕਰਮਾਂ ਦਾ ਫਲ ਇੱਥੇ ਰਹਿ ਜਾਏਗਾ। ਕੀਤੇ ਹੋਏ ਕਰਮ, ਭੋਗੇ ਹੋਏ ਕਰਮ, ਕੀਤੇ ਹੋਏ ਗੁਨਾਹ ਸਭ ਬੰਦੇ ਦੇ ਨਾਲ ਨਾਲ ਰਹਿੰਦੇ ਆ, ਜਿੰਨੀ ਦੇਰ ਉਹਨਾਂ ਦਾ ਬੰਦਾ ਫਲ ਨਹੀਂ ਭੋਗ ਲੈਂਦਾ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨਿਆ ਵਹਿ ਜਾਏ। ਕੱਚਾ ਧਨ ਤਾਂ ਆਉਂਦਾ ਜਾਂਦਾ ਰਹਿੰਦਾ ਹੈ, ਜਿਵੇਂ ਮਹਾਰਾਜ ਨੇ ਕਿਹਾ ਵੀ ਭਾਈ ਇਹ ਮਾਇਆ ਹੈ, ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੇ ਬਿਲਮ ਨਾ ਹੋਈ। ਚਾਰ ਦਿਨਾਂ ਦੀ ਸੋਭਾ ਹੁੰਦੀ ਹੈ ਇਹਦੀ, ਜਾਂਦਿਆਂ ਦੇਰ ਨਹੀਂ ਲੱਗਦੀ, ਇਹ ਆਉਂਦਾ ਜਾਂਦਾ ਰਹਿੰਦਾ ਹੈ। ਅਤੇ ਜਿਹੜਾ ਸੱਚਾ ਧਨ ਹੈ ਉਹ ਗੁਰੂ ਦੀ ਮੱਤ ਦੁਆਰਾ ਪ੍ਰਾਪਤ ਹੁੰਦਾ। ਅਸਲੀ ਧਨ ਉਹ ਹੁੰਦਾ ਸ਼ੁਭ ਗੁਣ ਬੰਦੇ ਦੇ, ਨਿਮਰਤਾ ਬੰਦੇ ਦੀ, ਪ੍ਰੇਮ ਬੰਦੇ ਦੇ ਅੰਦਰ ਦਾ, ਬੰਦੇ ਦੇ ਲਫਜ਼ਾਂ ਦੇ ਵਿੱਚ ਅੰਮ੍ਰਿਤ ਦਾ ਭਰਿਆ ਹੋਣਾ, ਇਹ ਆਹ ਜਿਹੜੇ ਗੁਣ ਨੇ ਸਾਰੇ, ਇਹ ਸੱਚਾ ਧਨ ਹੈ। ਅਤੇ ਇੰਨਿਆਂ ਗੁਣਾਂ ਵਾਲਾ ਬੰਦਾ ਵਾਹਿਗੁਰੂ ਦੀ ਰਜ਼ਾ 'ਚ ਰਹਿੰਦਾ, ਭਾਣੇ 'ਚ ਰਹਿੰਦਾ, ਹਉਮੈ ਹੰਕਾਰ ਕਿੰਨੀਆਂ ਵਸਤੂਆਂ ਤੋਂ ਬਚ ਕੇ ਰਹਿੰਦਾ ਹੈ। ਅਤੇ ਮਹਾਰਾਜ ਜੀ ਕਹਿੰਦੇ ਧਨ ਮਿਲਦਾ ਉਹਨੂੰ ਗੁਰੂ ਦੀ ਮੱਤ ਦੁਆਰਾ ਹੈ, ਗੁਰੂ ਦੀ ਸ਼ਰਨ 'ਚ ਆ ਕੇ ਮਿਲਦਾ।

ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਹੁੰਦੇ ਆ, ਮਹਾਰਾਜ ਜੀ ਕਹਿੰਦੇ ਭੁੱਲੇ ਹੋਏ ਨੇ ਵਿਚਾਰੇ, ਐਵੇਂ ਗਵਾਰਾਂ ਜੇ ਵਰਗੀ ਜ਼ਿੰਦਗੀ ਭੋਗ ਕੇ ਮਰ ਜਾਂਦੇ ਆ। ਆਖੋ ਸਤਨਾਮ, ਸੰਸਾਰ ਸਾਗਰ ਚ ਡੁੱਬ ਜਾਂਦੇ ਆ, ਨਾ ਉਹ ਵਿਚਾਰੇ ਇੱਧਰ ਦੇ ਨਾ ਉੱਧਰ ਦੇ, ਡੁੱਬ ਜਾਂਦੇ ਆ, ਮਰ ਜਾਂਦੇ ਆ, ਜੰਮਣ ਮਰਨ ਦੇ ਚੱਕਰ ਚ ਪੈ ਜਾਂਦੇ ਆ। ਗਵਾਰਾਂ ਵਾਲੀ ਜ਼ਿੰਦਗੀ ਕਿਉਂ ਜਿਉਂਦੇ ਆ? ਮਨ ਜੋ ਕਹਿ ਦਿੰਦਾ ਉਹਦੇ ਪਿੱਛੇ ਲੱਗ ਲੈਂਦੇ ਆ, ਜਿੱਧਰ ਨੂੰ ਖਿੱਚ ਕੇ ਲੈ ਜਾਂਦਾ ਉੱਧਰ ਨੂੰ ਹੀ ਚਲੇ ਜਾਂਦੇ ਆ।

ਲੈਂਦੇ, ਦੱਸੋ ਕਾਹਦੀ ਉਹਨਾਂ ਦੀ ਜ਼ਿੰਦਗੀ ਹੈ, ਕਾਹਦੀ ਉਹਨਾਂ ਦੀ ਸੱਤਾ ਹੈ, ਜਿਹਨਾਂ ਨੂੰ ਇੱਕੋ ਮਨ ਚਲਾ ਰਿਹਾ, ਜਿਸ ਮਨ ਦਾ ਆਪਣਾ ਕੋਈ ਵਜੂਦ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਕਲਪੋ ਵਿਕਲਪੋ ਇਹੋ ਮਨੋ, ਪੁਰਾਣੇ ਗ੍ਰੰਥਾਂ ਨੇ ਲਿਖਿਆ ਕਿ ਮਨ ਦਾ ਕੋਈ ਸਰੂਪ ਨਹੀਂ, ਮਨ ਕੋਈ ਤਾਕਤ ਨਹੀਂ। ਦੋ ਫੁਰਨਿਆਂ ਦਾ ਨਾਮ ਮਨ ਹੈ, ਸੰਕਲਪ ਔਰ ਵਿਕਲਪ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨ ਚ ਇੱਕ ਖਿਆਲ ਜਾਇਆ, ਦਿਲ ਚ ਇੱਕ ਖਿਆਲ ਜਾਇਆ, ਉਹ ਖਿਆਲ ਜੇ ਦਾ ਨਾਮ ਮਨ ਹੈ। ਦੱਸੋ ਕੀ ਵਜੂਦ ਆ ਉਹਦਾ? ਆਖੋ ਸਤਨਾਮ ਸ੍ਰੀ ਵਾਹਿਗੁਰੂ।

ਕਦੇ ਵਾਸ਼ਨਾ ਬਣ ਕੇ, ਕਦੇ ਕੁਛ ਬਣ ਕੇ, ਕਦੇ ਕੁਛ ਬਣ ਕੇ ਉੱਭਰਦਾ ਰਹਿੰਦਾ ਤੇ ਬੰਦੇ ਨੂੰ ਆਪਣੇ ਵਿੱਚ ਹੀ ਡੋਬਦਾ ਰਹਿੰਦਾ। ਸਾਰੀ ਜ਼ਿੰਦਗੀ ਬੰਦਾ ਖਿਆਲ 'ਚ ਡੁੱਬੇ ਰਹਿੰਦਾ। ਜਿਹੜਾ ਖਿਆਲ 'ਚੋਂ ਹੀ ਨਹੀਂ ਨਿਕਲਿਆ, ਫੁਰਨੇ 'ਚੋਂ ਹੀ ਨਹੀਂ ਨਿਕਲਿਆ, ਉਹਨੇ ਸੰਸਾਰ ਤੋਂ ਕੀ ਤਰ ਜਾਣਾ ਹੈ। ਆਓ ਮਹਾਰਾਜ ਜੀ ਕਹਿੰਦੇ ਭਾਈ ਉਹ ਫਿਰ ਖਿਆਲ

ਗੁਰਮੁਖ ਸਤਿਗੁਰਾਂ ਨੂੰ ਭੇਟਦੇ ਆ, ਮਿਲਦੇ ਆ, ਪ੍ਰਾਪਤ ਹੁੰਦੇ ਆ, ਉਹਨਾਂ ਦੇ ਮਸਤਕ ਦੇ ਭਾਗ ਜਾਗ ਜਾਂਦੇ ਆ ਭਾਈ। ਉਹ ਦਿਨ ਰਾਤ ਵੈਰਾਗੀ ਦਸ਼ਾ ਚ ਹੋ ਕੇ ਸਤਿਗੁਰੂ ਦੇ ਨਾਮ ਦੇ ਰੰਗ ਦੇ ਵਿੱਚ ਰੱਤੇ ਰਹਿੰਦੇ ਆ, ਉਹ ਸਤਿਗੁਰੂ ਦੇ ਨਾਮ ਨੂੰ ਜਪਦੇ ਹੀ ਰਹਿੰਦੇ।

ਕਰਨ ਵਾਲੇ ਵੱਡੇ ਵੱਡੇ ਦੇਵੀ ਦੇਵਤੇ ਤਰਸਦੇ ਨੇ ਇਸ ਅਵਸਥਾ ਨੂੰ। ਮਹਾਰਾਜ ਜੀ ਕਹਿੰਦੇ ਵੱਡਿਆਂ ਭਾਗਾਂ ਨਾਲ ਹਾਸਲ ਹੁੰਦੀ ਹੈ। ਤੇ ਜਦੋਂ ਮਹਾਰਾਜ ਜੀ ਇਹ ਵਚਨ ਕਰ ਦਿੰਦੇ ਆ, ਅਸੀਂ ਚਲਾਕ ਪੁਣਾ ਵਰਤ ਕੇ ਕਹਿ ਦਿੰਦੇ ਹਾਂ ਜੀ ਜਦੋਂ ਭਾਗਾਂ ਚ ਹੋਏਗਾ ਉਦੋਂ ਮਹਾਰਾਜ ਜੀ ਕਿਰਪਾ ਕਰ ਦੇਣਗੇ। ਨਹੀਂ ਭਾਈ, ਗੁਰੂ ਦੀ ਸੇਵਾ ਕਰ ਕਰਕੇ, ਸਿਮਰਨ ਕਰ ਕਰਕੇ, ਬਚਨ ਕਮਾ ਕਮਾ ਕੇ ਭਾਗ ਵੀ ਕਮਾਉਣੇ ਪੈਂਦੇ। ਐਵੇਂ ਬਿਨਾਂ ਕੀਤਿਆਂ ਨਹੀਂ ਕੁਛ ਵੀ ਮਿਲਦਾ। ਹਾਂ, ਜਿਸ ਦਿਨ ਮਹਾਰਾਜ ਜੀ ਖੁਸ਼ ਹੋ ਕੇ ਲੇਖਾ ਪਾੜ ਦਿੰਦੇ ਆ ਸਿੱਖ ਦਾ, ਉਸ ਦਿਨ ਸਿੱਖ ਪੂਰੇ ਭਾਗਾਂ ਵਾਲਾ ਹੋ ਜਾਂਦਾ। ਉਸ ਤੋਂ ਪਹਿਲੇ ਅਧੂਰਾ ਹੀ ਰਹਿੰਦਾ ਹੈ।

ਜੇ ਪੁੱਛੀਏ ਮਹਾਰਾਜ ਨੂੰ ਦਰਸ਼ਨ ਉਹਨੂੰ ਸੱਚ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਮਹਾਰਾਜ ਕਹਿੰਦੇ ਉਹਨੂੰ ਸਤਿਗੁਰੂ ਜੀ ਆਪ ਹੀ ਕਰਾਉਂਦੇ ਆ ਤਾਂ ਹੁੰਦੀ ਹੈ, ਕਿਸੇ ਬੰਦੇ ਦੇ ਕੀਤਿਆਂ ਨਹੀਂ ਹੁੰਦੀ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਰਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਪ੍ਰਸਾਦ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਿੱਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਪਾਤਸ਼ਾਹ ਜੀਓ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਤੇ ਨੇਤਰੇ ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ਣ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤਿ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਦਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਅਰਦਾਸ ਬੇਨਤੀ ਹੈ ਜੀ ਦਰ ਕਰਦੇ ਪ੍ਰੀਤਵਾਨ ਭਾਈ ਤਰਨਜੋਤ ਸਿੰਘ ਅਤੇ ਬੀਬੀ ਲਵਨੀਤ ਕੌਰ ਉਹਨਾਂ ਵੱਲੋਂ ਆਪਣੀ ਬੇਟੀ ਗੁਰ ਅਸੀਸ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਬੱਚੀ ਦੇ ਅਸੀਸ ਤੇ ਮੇਰਾ ਪ੍ਰਿਆਤ ਰੱਖਣਾ ਸਮੂਹ ਪਰਿਵਾਰ ਨੂੰ ਅੰਮ੍ਰਿਤ ਵੇਲੇ ਸੰਭਾਲ ਬੱਚਿਆਂ ਨੂੰ ਗੁਰਮਤ ਦੇ ਦਾਨ ਵਿੱਦਿਆ ਦੇ ਦਾਨ ਬਖਸ਼ਣੇ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਪਾਤਸ਼ਾਹ ਜੀ ਮੇਰਾ ਪ੍ਰਿਆਤ ਰੱਖਣਾ ਗੁਰਮਤਿ ਅਨੁਸਾਰ ਸਮੂਹ ਪਰਿਵਾਰ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਲਈ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹੈ ਰਾਏ
ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਨਾ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਬਹੀ ਅਕਾਲ ਕੀ ਤਵੇ ਚਲਾਇਓ ਪੰਥ

ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਕਿ ਪਿਛਲੇ ਸਮੇਂ ਤੋਂ ਆਪ ਸੰਗਤਾਂ ਨੂੰ ਬੇਨਤੀਆਂ ਕਰਦੇ ਆ ਰਹੇ ਹਾਂ, ਅੱਜ ਜੋ ਪਿੰਡ ਬਿਲਗਾ ਅਤੇ ਉੱਥੇ ਦੀਆਂ ਸਮੂਹ ਸੰਗਤਾਂ ਵੱਲੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਜੋ ਸਮਾਗਮ ਆਰੰਭ ਹੋ ਰਹੇ ਹਨ, ਅੱਜ 10 ਵਜੇ 7 ਸ੍ਰੀ ਅਖੰਡ ਪਾਠ ਸਾਹਿਬ ਸੰਗਤਾਂ ਵੱਲੋਂ ਆਰੰਭ ਹੋ ਰਹੇ ਹਨ। ਸੋ ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ, ਫਿਰ ਜੋ ਸਾਰਾ ਦਿਨ ਕਥਾ ਕੀਰਤਨ ਢਾਡੀ ਦਰਬਾਰ ਹੋਣਗੇ, ਕੱਲ੍ਹ ਸ਼ਨੀਵਾਰ ਦੇ ਸ਼ਾਮਾਂ ਦੇ ਦੀਵਾਨ ਵਿੱਚ ਵੀ ਜੋ ਢਾਡੀ ਦਰਬਾਰ ਹੋਣਗੇ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ।

0: llama.
1: Es el monje.
0: Es un discípulo. Fue un día.

ਜਗਤ ਕੀ ਗੁਰੂ ਰਾਮਦਾਸ ਰੱਖ ਸਰਣਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ

0: ਖਾਲਸਾ ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗ ਜੀ, ਸੋ ਸਤਿਗੁਰਾਂ ਦੀ ਪਾਰ ਬਖਸ਼ ਦੁਆਰਾ ਜੋ ਪਿੰਡ ਬਿਲਗਾ ਸਮੂਹ ਸੰਗਤਾਂ ਵੱਲੋਂ ਹਰ ਸਾਲ ਸਾਹਿਬਾਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਜੋ ਸਮਾਗਮ ਹੁੰਦੇ ਹਨ, ਇਸ ਵੇਲੇ ਸਤਿਗੁਰਾਂ ਦੀ ਪਾਰ ਬਖਸ਼ ਦੁਆਰਾ ਸਤਿ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹੋਣ ਲੱਗੇ ਹਨ। ਸੋ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਕੱਲ੍ਹ ਨੂੰ ਜੋ ਮਾਧੀ ਅਰਦਾਸ ਹੋਣੀ ਹੈ ਠੀਕ 9 ਵਜੇ ਆਪ ਸਾਰੀਆਂ ਸੰਗਤਾਂ ਨੇ ਪਹੁੰਚ ਜਾਣਾ ਜੀ, ਅਤੇ ਐਤਵਾਰ ਨੂੰ 9 ਵਜੇ ਹੀ ਨਵੇਂ ਮਹੱਲੇ ਦੇ ਸਲੋਕ ਆਰੰਭ ਹੋਣੇ ਹਨ ਜੀ। ਬੇਨਤੀ ਪ੍ਰਵਾਨ ਕਰਨੀ ਔਰ ਅਰਦਾਸ ਵਿੱਚ ਸ਼ਾਮਿਲ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤ ਸਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਦਿਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ

ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈ ਜੁ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ

ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹਿਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਮ ਨੇ ਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਸੱਚੇ ਪਾਤਸ਼ਾਹ ਜੀ ਆਪਣੀਆਂ ਪਿਆਰੀਆਂ ਸੰਗਤਾਂ ਦੇ ਜੋ ਹਰ ਸਾਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਵਿਆਹ ਪੁਰਬ ਮਨਾਉਂਦਿਆਂ ਹੋਇਆਂ ਪਿੰਡ ਬਿਲਗਾ ਅਤੇ ਉੱਥੋਂ ਦੀਆਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਸਮਾਗਮ ਹੁੰਦੇ ਹਨ। ਅੱਜ ਸਮੂਹ ਸੰਗਤਾਂ ਵੱਲੋਂ ਪਾਤਸ਼ਾਹ ਜੀ ਉਹ ਇਸ ਵੇਲੇ ਸੱਤ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਰਮਤਾ ਹੋਣ ਲੱਗੀ ਹੈ। ਆਪ ਜੀਆਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ ਹੈ। ਉਪਰੰਤ ਆਪ ਜੀਆਂ ਨੇ ਸ੍ਰੀ ਮੁਖ ਵਾਗ ਬਖਸ਼ ਕੀਤੇ ਹਨ। 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਪ੍ਰਕਾਸ਼ ਦੀ ਸੇਵਾ ਕਰਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਸੱਚੇ ਪਾਤਸ਼ਾਹ ਜੀ ਉਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਦੇ ਵਿਆਹ ਪੁਰਬ ਮਨਾਉਂਦਿਆਂ ਹੋਇਆਂ ਸਮੂਹ ਬਿਲਗਾ ਨਿਵਾਸੀ ਸੰਗਤਾਂ ਵੱਲੋਂ ਕਰਵਾਈ ਜਾ ਰਹੀ ਹੈ। ਆਪਣੀਆਂ ਸੰਗਤਾਂ ਦੇ ਮਿਹਰਾਂ ਪ੍ਰਿਆਸ ਰੱਖਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਸੱਚੇ ਪਾਤਸ਼ਾਹ ਜੀ ਹਰ ਸਾਲ ਹੋਰ ਉੱਦਮ ਉਪਰਾਲਾ ਬਖਸ਼ਣਾ ਪਾਤਸ਼ਾਹ ਜੀ ਉਹ। ਦੂਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਇੰਦਰਪਨੀਤ ਕੌਰ ਸ਼ੇਰਗਿੱਲ ਉਹਨਾਂ ਵੱਲੋਂ ਸੱਚੇ ਪਾਤਸ਼ਾਹ ਤੰਦਰੁਸਤੀ ਵਾਸਤੇ ਅਤੇ ਆਪ ਜੀ ਨੇ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸਮੂਹ ਪਰਿਵਾਰ ਦੇ ਭਲੇ ਵਾਸਤੇ ਕਰਵਾਈ ਜਾ ਰਹੀ ਹੈ। ਕਿਰਪਾ ਕਰਨੀ ਜੀ ਆਪਣੀ ਸੇਵਾ ਆਪ ਕਰਵਾ ਲੈਣੀ। ਤੀਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਰਵਨੀਤ ਕੌਰ ਸਮੂਹ ਸੰਘੇੜਾ ਪਰਿਵਾਰ ਵੱਲੋਂ ਪੜ੍ਹਾਈ ਪੂਰੀ ਹੋਣ ਅਤੇ ਜੋਬ ਮਿਲਣ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਜਾ ਰਹੀ ਹੈ। ਮੇਰਾ ਪ੍ਰਾਰਥ ਰੱਖੇ ਆਪਣੀ ਸੇਵਾ ਆਪ ਲੈ ਲੈਣੀ ਸੱਚੇ ਪਾਤਸ਼ਾਹ ਜੀ। ਚੌਥੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਭਾਈ ਬਲਵੰਤ ਸਿੰਘ ਤੇ ਜਗਦੀਪ ਕੌਰ ਸਮੂਹ ਸੰਘੇੜਾ ਪਰਿਵਾਰ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਜਾ ਰਹੀ ਹੈ। ਮੇਰਾ ਪ੍ਰਾਰਥ ਰੱਖਣਾ ਜੀ ਆਪਣੀ ਸੇਵਾ ਆਪ ਕਿਰਪਾ ਕਰਕੇ ਲੈ ਲੈਣੀ। ਪੰਜਵੇਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਭਾਈ ਬਲਵਿੰਦਰ ਸਿੰਘ ਅਤੇ ਬੀਬੀ ਰਵਿੰਦਰ ਕੌਰ ਸੱਚੇ ਪਾਤਸ਼ਾਹ ਜੀ ਪੁੱਤਰ ਨਵਜੋਤ ਸਿੰਘ ਹਰਜਾਪ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਕਰਵਾਈ ਜਾ ਰਹੀ ਹੈ। ਮੇਰਾ ਪ੍ਰਾਰਥ ਰੱਖੇ ਆਪਣੀ ਸੇਵਾ ਆਪ ਲੈ ਲੈਣੀ। ਛੇਵੇਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਭਾਈ ਅਮਰਜੀਤ ਸਿੰਘ ਸਮੂਹ ਮਠਾਰੂ ਪਰਿਵਾਰ ਵੱਲੋਂ ਆਪਣੇ ਪੁੱਤਰ ਜਸਦੀਪ ਸਿੰਘ ਦੀ ਸੱਚੇ ਪਾਤਸ਼ਾਹ ਜੀ ਗ੍ਰੈਜੂਏਸ਼ਨ ਹੋਣ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਜਾ ਰਹੀ ਹੈ। ਮੇਰਾ ਪ੍ਰਾਰਥ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਉਹ। ਸੱਤਵੇਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਭਾਈ ਬਲਦੇਵ ਸਿੰਘ ਬਿਲਗਾ ਬੀਬੀ ਪਰਮਿੰਦਰ ਕੌਰ ਉਹਨਾਂ ਦੇ ਪੋਤਰੇ ਨਵਵੀਰ ਸਿੰਘ ਤੇ ਨਵਜੋਤ ਸਿੰਘ ਦੀ ਗ੍ਰੈਜੂਏਸ਼ਨ ਹੋਣ ਤੇ ਸੱਚੇ ਪਾਤਸ਼ਾਹ ਪੜ੍ਹਾਈ ਪੂਰੀ ਹੋਣ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਜਾ ਰਹੀ ਹੈ। ਕਿਰਪਾ ਕਰਨੀ ਸਤਿਗੁਰੂ ਸਾਹਿਬ ਜੀ ਆਪਣੀ ਸੇਵਾ ਆਪ ਕਿਰਪਾ ਕਰਕੇ ਆਪ ਲੈ ਲੈਣੀ। ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਸਭ ਸੰਗਤਾਂ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਜੀ ਉਹ। ਸਭ ਸੰਗਤਾਂ ਨੂੰ ਤਨ ਮਨ ਧਨ ਦੁਆਰਾ ਸੇਵਾ ਕਰਨ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਜੀ। ਨਾਲ ਹੀ ਸਮੂਹ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਫ੍ਰੀ ਮੋੜ ਅਤੇ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਵੱਲੋਂ ਜੋ ਆਪ ਦੇ ਪਾਵਣ ਸੱਚੇ ਪਾਤਸ਼ਾਹ ਜੀ ਸੁੰਦਰ ਮਾਲਾ ਸਾਹਿਬ ਜੋ ਬਣਵਾਏ ਗਏ ਹਨ, ਸੱਚੇ ਪਾਤਸ਼ਾਹ ਜੀ ਆਪ ਨੂੰ ਭੇਟ ਕੀਤੇ ਗਏ ਹਨ, ਆਪ ਜੀ ਨੇ ਅੰਗੀਕਾਰ ਕਰਨੇ, ਸਭ ਦੇ ਨਾਮ ਆਪ ਜੀ ਜਾਣਦੇ ਹੋ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸੱਚੇ ਪਾਤਸ਼ਾਹ ਜੀ ਉਹ। ਇਸ ਵੇਲੇ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਉਹ ਰਮਤਾ ਦੀ ਖੁਸ਼ੀ ਨੂੰ ਲੈ ਕੇ ਆਪਦੇ ਹਜ਼ੂਰ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰਕੇ ਸੱਤ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ। ਸਹੀ ਪਿਆਰੇ ਮੇਲ ਜਿਨਾ ਮਿਲੇ ਆਮ ਦਾ ਨਾਮ ਚਿੱਤਾ ਹੋਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮੈਂ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹਾਉ। ਜਿਨੀ ਨਾਮ ਵਿਸਾਰਿਆ ਦੂਜੀ ਕਾਰੇ ਲੱਗ, ਦੁਬਦਾ ਲਾਗੇ ਪਚ ਮੂਏ ਅੰਤਰ ਤ੍ਰਿਸ਼ਨਾ ਅੱਗ। ਗੁਰ ਰਾਖੇ ਸੇ ਉਭਰੇ ਹੋਰ ਮੁੱਠੀ ਧੰਦੇ ਠੱਗ, ਮੂਈ ਪ੍ਰੀਤ ਪਿਆਰ ਗਿਆ ਮੂਆ ਵੈਰ ਵਿਰੋਧ। ਧੰਦਾ ਥੱਕੀ ਹੋ ਮੂਈ ਮਮਤਾ ਮਾਇਆ ਕਰੋਧ, ਕਰਮ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ। ਸੱਚੀ ਕਾਰੇ ਸੱਚ ਮਿਲੇ ਗੁਰਮਤ, ਪੱਲੇ ਪਾਏ ਸੋ ਨਰ ਜੰਮੇ, ਨਾ ਮਰੇ ਨਾ ਆਵੇ ਨਾ ਜਾਏ। ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ, ਸ੍ਰੀ ਰਾਗ ਮਹਲਾ ਪਹਿਲਾ। ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ, ਔਗੁਣ ਫਿਰ ਲਾਗੂ ਭਏ ਕੂਰ ਬਜਾਵੇ ਤੂਰ। ਬਿਨ ਸ਼ਬਦ ਪਰਮਾਈਏ ਦੁਬਦਾ ਡੁਬੈ ਪੂਰ, ਮਨ ਰੇ ਸ਼ਬਦ ਤਰੋ ਚਿੱਤ ਲਾਏ। ਜਿਨ ਗੁਰਮੁਖ ਨਾਮ ਨਾ ਬੂਜਿਆ ਮਰ ਜਨਮੈ ਆਵੈ ਜਾਏ ਰਹਾਉ। ਤਨ ਸੂਚਾ ਸੋ ਆਖੀਏ ਜਿਸਮੇ ਸਾਚਾ, ਨਾਓ ਪੈ ਸੱਚ ਰਾਤੀ ਦਿਹਰੀ ਜਿਹਬਾ ਸੱਚ ਸੁਆਉ। ਸੱਚੀ ਨਦਰ ਨਿਹਾਲੀਏ ਬੋਹੜ ਨਾ ਪਾਵੈ ਤਾਉ, ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ। ਜਲ ਤੇ ਤ੍ਰਿਪਵਨ ਸਾਜਿਆ ਘਟ ਘਟ ਜੋਤ ਸਮੋਏ, ਨਿਰਮਲ ਮੈਲਾ ਨਾ ਥੀਐ ਸ਼ਬਦ ਰਤੇ ਪਤ ਹੋਏ, ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ। ਪੰਚ ਭੂਤ ਸੱਚ ਭੈ ਰਤੇ ਜੋਤ ਸੱਚੀ ਮਨ ਮਾਹੇ, ਨਾਨਕ ਔਗੁਣ ਵਿਸਰੇ ਗੁਰ ਰਾਖੇ ਪਤ ਤਾਹੇ, ਸ੍ਰੀ ਰਾਗ ਮਹਲਾ ਪਹਿਲਾ। ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ, ਇੱਕ ਆਵਹਿ ਇੱਕ ਜਾਵਹੀ ਪੂਰ ਪਰੇ ਅਹੰਕਾਰ। ਮਨ ਹਟ ਮਤੀ ਬੂਡੀਏ ਗੁਰਮੁਖ ਸੱਚ ਸੂਤਾਰ, ਗੁਰ ਬਿਨ ਕਿਉਂ ਤਰੀਏ ਸੁਖ ਹੋਏ, ਜਿਉਂ ਭਾਵੈ ਤੂੰ ਰਾਖ ਤੂੰ ਮੈਂ ਅਵਰ ਨਾ ਦੂਜਾ ਕੋਈ ਰਹਾਉ। ਆਗੇ ਦੇਖੋ ਡੋਜਲੈ ਪਾਛੇ ਹਰਿਓ ਅੰਗੂਰ, ਜਿਸ ਤੇ ਉਪਜੈ ਤਿੰਨ ਸੇ ਬਿਨ ਸੇ ਘਟ ਘਟ ਸੱਚ ਭਰਪੂਰ। ਆਪੇ ਮੇਲ ਮਿਲਾਪ ਹੀ ਸਾਚੇ ਮਹਿਲ ਹਦੂਰ, ਸਾਹੇ ਸਾਹੇ ਤੁਝ ਸੰਭਲਾਂ ਕਦੇ ਨਾ ਵਿਸਾਰਿਓਏ। ਜਿਉਂ ਜਿਉਂ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਓ, ਮਨ ਤਨ ਤੇਰਾ ਤੂੰ ਤਣੀ ਗਰਭ ਨਿਵਾਰ ਸਮਿਓ, ਜਿਨ ਇਹੋ ਜਗਤੋ ਪਾਇਆ ਤ੍ਰਿਪਵਨ ਕਰ ਆਕਾਰ, ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਦ ਗੁਬਾਰ। ਕਟਕਟ ਜੋਤ ਨਿਰੰਤਰੀ ਬੂਜੇ ਗੁਰਮਤ ਸਾਰ, ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਵਾਸ, ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ। ਨਾਨਕ ਨਾਮ ਸੰਤੋਖੀਆ ਜੀਓ ਪਿੰਡ ਪ੍ਰਭ ਪਾਸ, ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ, ਜਬ ਲਗ ਜੋਬਨ ਸਾਸ ਹੈ ਤਬ ਲਗ ਇਹੋ ਤਨ ਦੇ, ਬਿਨ ਗੁਣ ਕਾਮ ਨ ਆਵੇ ਟਹਿ ਟੇਰੀ ਤਨ ਖੇ। ਮੇਰੇ ਮਨ ਰਹਿ ਲਾਹ ਕਰ ਜਾਏ ਗੁਰਮੁਖ ਨਾਮ ਸਲਾਹੀਏ, ਹਉਮੈ ਨਿਵਰੀ ਪਾਹੇ ਰਹਾਉ। ਸੁਣ ਸੁਣ ਗੰਢਣ ਗੰਢੀਐ ਲਿਖ ਪੜ ਬੁਝੈ ਭਾਰ, ਤ੍ਰਿਸ਼ਨਾ ਅਗ ਅਹਿਨਿਸ ਅਗਲੀ ਹਉਮੈ ਰੋਗ ਵਿਕਾਰ। ਓ ਵੇ ਪਰਵਾਹੋ ਤੋਲਵਾ ਗੁਰਮਤ ਕੀਮਤ ਸਾਰ, ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤ ਮਿਲਾਪ। ਬਿਨ ਸੰਗਤ ਸਾਧਨਾ ਧਰਾਪੀਆਂ ਬਿਨ ਨਾਵੇਂ ਦੁੱਖ ਸੰਤਾਪ, ਹਰ ਜਪ ਜੀਰੇ ਛੁੱਟੀਐ ਗੁਰਮੁਖ ਚੀਨੇ ਆਪ, ਤਨ ਮਨ ਗੁਰ ਪਹਿ ਵੇਚਿਆ ਮਨ ਦੀਆ ਸਿਰ ਨਾਲ, ਤ੍ਰਿਪਵਨ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ, ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ, ਸ੍ਰੀ ਰਾਗ ਮਹੱਲਾ ਪਹਿਲਾ। ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਤਪਾਲ ਹੀ ਲੇਖੈ ਸਾਸ ਗਿਰਾਸ, ਅੰਤਰ ਗੁਰਮੁਖ ਤੂੰ ਵਸੈ ਜਿਉਂ ਭਾਵੈ ਤਿਉਂ ਨਿਰਜਾਸ, ਜੀਰੇ ਰਾਮ ਜਪਤ ਮਨ ਮਾਨ, ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਉ। ਅੰਤਰ ਕੀ ਗਤ ਜਾਣੀਏ ਗੁਰ ਮਿਲੀਏ ਸੰਕ ਉਤਾਰ, ਮੂਹਿਆਂ ਜਿਤ ਕਰ ਜਾਈਏ ਤਿਤ ਜੀਵ ਦਿਆਂ ਮਰ ਮਾਰ, ਅਨਹਦ ਸ਼ਬਦ ਸੁਹਾਵਣੇ।

ਖੜ ਦਰਗਹਿ ਪੈ ਨਾਈਏ ਮੁਖ ਹਰ ਨਾਮ ਨਿਵਾਸ। ਜਿਹੇ ਜਹਿ ਦੇਖਾ ਤਹਿ ਰਹਿ ਰਵ ਰਹੇ ਸਿਵ ਸ਼ਕਤੀ ਕਾ ਮੇਲ, ਤ੍ਰਹਿ ਗੁਣ ਬੰਦੀ ਦਿਹੁਰੀ ਜਿਉ ਆਇਆ ਜਗ ਸੂ ਖੇਲ। ਵਜੋਗੀ ਦੁਖ ਵਿਛੜੇ ਮਨ ਮੁਖ ਲਹੇ ਨਾ ਮੇਲ, ਮਨ ਬੈਰਾਗੀ ਘਰ ਵਸੇ ਸੱਚ ਪੈ ਰਾਤਾ ਹੋਏ। ਗਿਆਨ ਮਹਾਰਸ ਭੋਗ ਵੈ ਬਾਹੁੜ ਭੂਖ ਨਾ ਹੋਏ। ਨਾਨਕ ਹੇ ਮਨ ਮਾਰ, ਨਾਨਕ ਹੇ ਮਨ ਮਾਰ ਮਿਲ ਪੀ ਫਿਰ ਦੁੱਖ ਨਾ ਹੋਏ। ਸ੍ਰੀ ਰਾਗ ਮਹੱਲਾ ਪਹਿਲਾ, ਇਹ ਮਨੋ ਮੂਰਖੋ ਲੋਭੀਆਂ ਲੋਭੇ ਲਗਾ ਲੁਭਾਨ, ਸ਼ਬਦ ਨਾ ਭੀਜੇ ਸਾਕਤਾਂ ਗੁਰਮਤਿ ਆਵਨ ਜਾਨ। ਸਾਧੂ ਸਤਿਗੁਰ ਜੇ

ਵੱਡਾ ਮਨ ਮਾਹੇ, ਕਿਉਂ ਦਰਗਹਿ ਪਤ ਪਾਈਏ, ਜਾਂ ਹਰ ਨਾ ਵਸੈ ਮਨ ਮਾਹੇ, ਗੁਰ ਮਿਲੇ ਸੁਖ ਪਾਈਏ, ਅਗਨ ਮਰੈ ਗੁਣ ਮਾਹੇ, ਮਨ ਰੇ ਅਹਿਨਿਸ ਹਰ ਗੁਣ ਸਾਰ, ਜਿਨ ਖਿਨ ਪਲ ਨਾਮ ਨਾ ਵਿਸਰੇ, ਤੇ ਜਨ ਵਿਰਲੇ ਸੰਸਾਰ ਰਹਾਉ, ਜੋਤੀ ਜੋਤ ਮਿਲਾਈਏ, ਸੁਰਤੀ ਸੁਰਤ ਸੰਜੋਗ, ਹਿੰਸਾ ਹੋਮੇ ਗਤ ਗਏ, ਨਾਹੀ ਸਹਿਸਾ ਸੋਗ, ਗੁਰਮੁਖ ਜਿਸ ਹਰ ਮਨ ਵਸੈ, ਤਿਸ ਮੇਲੇ ਗੁਰ ਸੰਜੋਗ, ਕਾਇਆ ਕਾਮਣ ਜੇ ਕਰੀ, ਭੋਗੈ ਭੋਗਣ ਹਾਰ, ਤਿਸ ਸਿਉ ਨਿਹੁ ਨਾ ਕੀਜਈ, ਜੋ ਦੀਸੈ ਚੱਲਣ ਹਾਰ, ਗੁਰਮੁਖ ਰਵੈ ਸੁਹਾਗਣੀ, ਸੋ ਪ੍ਰਭ ਸੇਜ ਪਤਾਰ, ਚਾਰੇ ਅਗਨ ਨਿਵਾਰ ਮਰ, ਗੁਰਮੁਖ ਹਰ ਜਲ ਪਾਏ, ਅੰਤਰ ਕਮਲ ਪ੍ਰਗਾਸਿਆ, ਅੰਮ੍ਰਿਤ ਭਰਿਆ ਅਘਾਏ, ਨਾਨਕ ਸਤਿਗੁਰ ਮੀਤ ਕਰ, ਸੱਚ ਪਾਵਹਿ ਦਰਗਹਿ, ਜਾਏ ਸ੍ਰੀ ਰਾਗ ਮਹੱਲਾ ਪਹਿਲਾ, ਹਰ ਹਰ ਜਪੋ ਪਿਆਰਿਆ, ਗੁਰਮਤਿ ਲੈ ਹਰ ਬੋਲ, ਮਨ ਸੱਚ ਕਸਵੱਟੀ ਲਾਈਐ, ਤੁਲੀਏ ਪੂਰੈ ਤੋਲ, ਕੀਮਤ ਕਿਨੇ ਨਾ ਪਾਈਏ, ਰਿਧ ਮਾਣਕ ਅਮੋਲ ਅਮੋਲ, ਭਾਈ ਰੇ ਹਰ ਹੀਰਾ ਗੁਰਮਾਹੇ, ਸਤ ਸੰਗਤ ਸਤਿਗੁਰ ਪਾਈਏ, ਅਹਿਨ ਸ਼ਬਦ ਸਲਾਹੇ ਰਹਾਉ, ਸੱਚ ਵੱਖਰ ਤਨ ਰਾਸ ਲੈ, ਪਾਈਏ ਗੁਰ ਪ੍ਰਗਾਸ, ਜਿਉਂ ਅਗਨ ਮਰੇ ਜਲ ਪਾਈਐ, ਤਿਉਂ ਤ੍ਰਿਸ਼ਨਾ ਦਾਸਨ ਦਾਸ, ਜਮ ਜੰਧਾਰਨ ਲਗਈ, ਉਂ ਭਉ ਜਲ ਤਰੇ ਤਰਾਸ, ਗੁਰਮੁਖ ਕੂੜ ਨ ਭਾਵਈ, ਸੱਚ ਰਤੇ ਸੱਚ ਪਾਏ, ਸਾਕਤ ਸੱਚ ਨ ਭਾਵਈ, ਕੂੜੇ ਕੂੜੀ ਪਾਏ, ਸੱਚ ਰਤੇ ਗੁਰ ਮੇਲਿਆ, ਸੱਚੇ ਸੱਚ ਸਮਾਏ, ਮਨ ਮੈਂ ਮਾਣਕ ਲਾਲ, ਨਾਮ ਰਤਨ ਪਦਾਰਥ ਹੀਰ, ਸੱਚ ਵੱਖਰ ਤਨ ਨਾਮ ਹੈ, ਘਟ ਘਟ ਗਹਿਰ ਗੰਭੀਰ, ਨਾਨਕ ਗੁਰਮੁਖ ਪਾਈਏ, ਦਇਆ ਕਰੇ ਹਰ ਹੀਰ, ਸ੍ਰੀ ਰਾਗ ਮਹੱਲਾ ਪਹਿਲਾ, ਪਰਮੇ ਪਾਹੇ ਨਾ ਵਿਜਵੈ, ਜੇ ਭਵੈ ਜਸੰਤਰ ਦੇਸ, ਅੰਤਰ ਮੈਲ ਨ ਉਤਰੈ, ਤ੍ਰਿਗ ਜੀਵਨ ਤ੍ਰਿਗ ਵੇਸ, ਹੋਰ ਕਿਤੈ ਭਗਤ ਨਾ ਹੋਵਈ, ਬਿਨ ਸਤਿਗੁਰ ਕੇ ਉਪਦੇਸ਼, ਮਨ ਰੇ ਗੁਰਮੁਖ ਅਗਨ ਨਿਵਾਰ, ਗੁਰ ਕਾ ਕਹਿਆ ਮਨ ਵਸੇ, ਹੋਮੈ ਤ੍ਰਿਸ਼ਨਾ ਮਾਰ ਰਹਾਉ, ਮਨ ਮਾਣਕ ਨਿਰਮੋਲ ਹੈ, ਰਾਮ ਨਾਮ ਪਤ ਪਾਏ, ਮਿਲ ਸਤ ਸੰਗਤ ਹਰ ਪਾਈਐ, ਗੁਰਮੁਖ ਹਰ ਲਿਵ ਲਾਏ, ਆਪ ਗਿਆ ਸੁਖ ਪਾਇਆ, ਮਿਲ ਸਲਲੇ ਸਲਲ ਸਮਾਏ, ਜਿਨ ਹਰ ਹਰ ਨਾਮ ਨਾ ਚੇਤਿਓ, ਸੇ ਸੋ ਔਗਣ ਆਵੈ ਜਾਏ, ਜਿਸ ਸਤਿਗੁਰ ਪੁਰਖ ਨਾ ਭੇਟਿਓ, ਸੇ ਭਉ ਜਲ ਪਚੇ ਪਚਾਏ, ਇਹੋ ਮਾਣਕ ਜੀਉ ਨਿਰਮੋਲ ਹੈ, ਇਉਂ ਕੌਡੀ ਬਦਲੇ ਜਾਏ, ਜਿਨ੍ਹਾਂ ਸਤਿਗੁਰ ਰਸ ਮਿਲੇ, ਸੇ ਪੂਰੇ ਪੁਰਖ ਸੁਜਾਣ, ਗੁਰਮਿਲ ਭੋਜਲ ਲੰਘੀਏ, ਦਰਗਹਿ ਪਤ ਪਰਵਾਣ, ਨਾਨਕ ਤੇ ਮੁਖ ਉਜਲੇ, ਧਨ ਉਪਜੈ ਸ਼ਬਦ ਨਿਸਾਨ, ਸ੍ਰੀ ਰਾਗ ਮਹੱਲਾ ਪਹਿਲਾ, ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸਮਾਲ, ਤੈਸੀ ਵਸਤ ਵਸਾਹੀਐ, ਜੈਸੀ ਨਿਭੈ ਨਾਲ, ਅੱਗੇ ਸਾਹੁ ਸੁਜਾਣ ਹੈ, ਲੈਸੀ ਵਸਤ ਸਮਾਲ, ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ, ਸੋ ਦੇਖੇ ਪਤੀ ਆਏ ਰਹਾਓ, ਜਿਨ੍ਹਾਂ ਰਾਸ ਨਾ ਸੱਚ ਹੈ, ਕਿਉਂ ਤਿਨਾ ਸੁਖ ਹੋਏ, ਖੋਟੇ ਵਣਜ ਵਣਜੈ, ਮਨ ਤਨ ਖੋਟਾ ਹੋਏ, ਫਾਹੀ ਫਾਥੇ ਮਿਰਗ ਜਿਉ, ਦੂਹ ਘਣੋ ਨਿਤ ਰੋਏ, ਖੋਟੇ ਪੋਤੇ ਨਾ ਪਵੈ, ਤਿਨ ਹਰ ਗੁਰ ਦਰਸਨਾ ਹੋਏ, ਖੋਟੇ ਜਾਤ ਨਾ ਪਤ ਹੈ, ਖੋਟ ਨਾ ਸੀ ਜਸ ਕੋਏ, ਖੋਟੇ ਖੋਟ ਕਮਾਵਣਾ, ਆਏ ਗਿਆ ਪਤ ਖੋਏ, ਨਾਨਕ ਮਨ ਸਮਝਾਈਏ, ਗੁਰ ਕੇ ਸ਼ਬਦ ਸਲਾਹ, ਰਾਮ ਨਾ

ਹੁਣ ਅਨੰਤ ਕਾਰਜ ਦੀ ਰਸਮ ਪ੍ਰਾਰੰਭ ਹੋਣ ਜਾ ਰਹੀ ਹੈ। ਦਾਸਰਿਆਂ ਨੇ ਆਰੰਭਤਾ ਦਾ ਸ਼ਬਦ ਕੀਤਾ ਲੋੜੀਏ ਕੰਮ ਸੋ ਹਰ ਪਏ ਆਖੀਏ ਪੜ੍ਹਿਆ ਹੈ। ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਆਰੰਭਤਾ ਦੀ ਅਰਦਾਸ ਕਰਨਗੇ। ਤੋ ਇਸ ਅਰਦਾਸ ਦੇ ਅੰਦਰ ਸੁਭਾਗ ਭਰੀ ਜੋੜੀ ਔਰ ਇਹਨਾਂ ਦੇ ਮਾਤਾ ਪਿਤਾ ਜੀ ਖੜ੍ਹੇ ਹੋ ਜਾਣ ਮੱਥਾ ਟੇਕ ਕੇ, ਬਾਕੀ ਸੰਗਤ ਬੈਠੀ ਰਹੇ। ਭਾਈ ਸਾਹਿਬ ਜੀ ਆਰੰਭਤਾ ਦੀ ਅਰਦਾਸ ਕਰ ਰਹੇ ਨੇ।

ਕੀਤਾ ਲੋੜੀਏ ਕੰਮ ਸੁਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸੋ ਕਹੋ ਟਲ ਗੁਰ ਸੇਵੀਐ ਅਹਿਨਸ

ਦਾਸ ਜੀ ਮਹਾਰਾਜ ਉਹਨਾਂ ਵੱਲੋਂ ਉਚਾਰਨ ਕੀਤੀਆਂ ਹੋਈਆਂ ਚਾਰ ਲਾਵਾਂ ਦੇ ਪਾਠ ਆਰੰਭ ਹੋਣਗੇ। ਸਭ ਤੋਂ ਪਹਿਲਾਂ ਦਾਸ ਲਾਭ ਦਾ ਪਾਠ ਕਰੇਗਾ ਤੇ ਜਦੋਂ ਨਾਨਕ ਨਾਮ ਸ਼ਬਦ ਆਵੇ ਸੁਭਾਗ ਜੋੜੀ ਨੇ ਮੱਥਾ ਟੇਕ ਕੇ ਉੱਠਣਾ ਹੈ। ਸਤਿਗੁਰਾਂ ਨੂੰ ਸੱਜੇ ਹੱਥ ਰੱਖਦਿਆਂ ਹੋਇਆਂ ਪਰਿਕਰਮਾ ਕਰਨੀਆਂ ਹਨ। ਨਾਲ ਨਾਲ ਭਾਈ ਸਾਹਿਬ ਜੀ ਉਸੇ ਸ਼ਬਦ ਦਾ ਜੋ ਗਾਇਨ ਕਰਨਗੇ ਜੀ,

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਦਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇਂ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮਿਆਏ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਦੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਿਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓਡਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਦੋਨਾਂ ਪਰਿਵਾਰਾਂ ਨੂੰ ਮੰਗਲਮਈ ਸਮੇਂ ਬਖਸ਼ ਕੀਤੇ ਹਨ ਦਰ ਕਰਦੇ ਪ੍ਰੀਤਵਾਨ ਲੜਕਾ ਗੈਵਨ ਸਿੰਘ ਬਰਾੜ ਸਪੁੱਤਰ ਰਾਜ ਬਰਾੜ ਕੁਲਵਿੰਦਰ ਬਰਾੜ ਅਤੇ ਲੜਕੀ ਜੈਨਟ ਸਪੁੱਤਰੀ ਅਰੋੜੇ ਅਤੇ ਮਾਰਥਾ ਸੋ ਉਹਨਾਂ ਦੋਨਾਂ ਦੇ ਸੁੱਭ ਆਨੰਦ ਕਾਰਜ ਹੋਏ ਹਨ ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ ਦਾਸ ਤੋਂ ਲਾਵਾਂ ਦੇ ਪਾਠ ਕਰਦਿਆਂ ਹੋਇਆਂ ਰਾਗੀ ਸਿੰਘਾਂ ਤੋਂ ਗੁਰਬਾਣੀ ਗਾਇਨ ਕਰਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਸੱਚੇ ਪਾਤਸ਼ਾਹ ਜੀ ਇਸ ਵੇਲੇ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ ਦੋਨਾਂ ਹੀ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਅਤੇ ਸੁਭਾਗ ਜੋੜੀ ਨੂੰ ਆਪਸੀ ਪ੍ਰੇਮ ਪਿਆਰ ਬਖਸ਼ਣਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਜੀ ਆਉਣ ਵਾਲੇ ਸਮੇਂ ਵਿੱਚ ਦੋਨਾਂ ਪਰਿਵਾਰਾਂ ਨੂੰ ਆਪਸੀ ਪ੍ਰੇਮ ਪਿਆਰ ਚੜ੍ਹਦੀਆਂ ਕਲਾ ਬਖਸ਼ਣੀਆਂ ਅਤੇ ਸੁਭਾਗ ਜੋੜੀ ਦੇ ਸੀ ਤੇ ਮੇਰਾ ਪ੍ਰਯਾਸ ਰੱਖਣਾ ਸੱਚੇ ਪਾਤਸ਼ਾਹ ਜੀ ਇਸ ਖੁਸ਼ੀ ਦੇ ਸਮੇਂ ਵਿੱਚ ਸੱਚੇ ਪਾਤਸ਼ਾਹ ਜੀ ਬੇਅੰਤ ਸੰਗਤਾਂ ਨੇ ਆਪਦੇ ਦਰ ਤੇ ਹਾਜ਼ਰੀ ਭਰੀ ਹੈ ਸਭ ਦੀਆਂ ਦਰ ਹਾਜ਼ਰੀਆਂ ਪ੍ਰਵਾਨ ਕਰਨੀਆਂ ਆਪ ਜੀ ਦਾ ਲੱਖ ਲੱਖ ਵਾਰ ਸ਼ੁਕਰਾਨਾ ਆਪ ਜੀਆਂ ਨੇ ਕਾਰਜ ਸੰਪੂਰਨ ਕੀਤੇ ਹਨ ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀਆਂ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਪਰਦੇ ਕਜਨੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸਿੰਘ ਜੀ, ਇਸ ਵੇਲੇ ਸਾਹਿਬਾਂ ਨੇ ਰਹਿਮਤ ਕੀਤੀ ਹੈ ਗੈਵਨ ਸਿੰਘ ਬਰਾੜ ਅਤੇ ਲੜਕੀ ਜੈਨਟ ਦੇ ਜੋ ਸ਼ੁਭ ਆਨੰਦ ਕਾਰਜ ਸੰਪੂਰਨ ਹੋਏ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਦੋਨਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਅਤੇ ਸੁਭਾਗ ਜੋੜੀ ਦੇ ਸੀਸ ਤੇ ਮੇਰਾ ਪ੍ਰਤ ਰੱਖਣ ਜੀ। ਸੋ ਮੈਨੇਜਮੈਂਟ ਕਮੇਟੀ ਵੱਲੋਂ ਅਤੇ ਦਾਸਰਿਆਂ ਵੱਲੋਂ ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਸਾਰੀਆਂ ਸੰਗਤਾਂ ਦਾ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਸਭ ਤੋਂ ਪਹਿਲਾਂ ਜੋ ਸਿਰੋਪਾ ਦਿੱਤਾ ਜਾਏਗਾ, ਉਸ ਤੋਂ ਬਾਅਦ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ। ਸੋ ਜਿਹੜਾ ਲੜਕੀ ਲੜਕੇ ਦੇ ਮਾਤਾ ਪਿਤਾ ਹਨ ਉਹ ਹੀ ਇੱਥੇ ਸਗਨ ਪਾ ਸਕਦੇ ਹਨ, ਬਾਕੀ ਸੰਗਤਾਂ ਬਾਹਰ ਜਾ ਕੇ ਸਗਨ ਪਾਉਣਗੀਆਂ। ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੇਵਕ ਭਾਈ ਬਣਜਾਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਬਣਜ ਵਪਾਰੀਆਂ ਜਿਨ ਵਖਰ ਲਤੜਿਆ ਹਰ ਰਾਸ ਗੁਰਮੁਖਾਂ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨ੍ਹਾਂ ਆਪ ਤੁਠਾ ਗੁਣਤਾਸ ਹਰ ਧਿਆਵੋ ਸਾਸ ਗਿਰਾਸ ਮਨ ਪ੍ਰੀਤ ਲੱਗੀ ਤਿਨਾ ਗੁਰਮੁਖਾਂ ਹਰ ਨਾਮ ਜਿਨ੍ਹਾਂ ਰਹਿ ਰਾਸ ਰਹਾਉ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ

ਨਾਨਕ ਸੱਚੇ ਸਤਿਗੁਰ ਸੇਵਿਆ ਸਦਾ ਸੱਚ ਵਪਾਰ ਮਹੱਲਾ ਤੀਜਾ। ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ। ਇਹੋ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ। ਸਹਿ ਦੇਖੇ ਮਨ ਪ੍ਰੀਤ ਨਾ ਉਪਜੈ ਅੰਧਾ ਕਿਆ ਕਰੇ। ਨਾਨਕ ਜਿਨ ਅੱਖੀਂ ਲੀਤੀਆਂ ਸੋਈ ਸੱਚਾ ਦੇ ਪੌੜੀ। ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ। ਹਰ ਇੱਕ ਸੇ ਦਾ ਹੈ ਅਮਰ ਇੱਕੋ ਹਰ ਚਿੱਤ ਧਰ। ਹਰ ਤਿਸ ਬਿਨ

ਹਰ ਜਿਸਨੂੰ ਹੋਏ ਦਿਆਲ ਸੋ ਹਰ ਜਪ ਭਉ ਬਿਖਮ ਦੂਰ ਕਰ ਹਰ ਜਿਸਨੂੰ ਹੋਏ ਦਿਆਲ ਸੋ ਹਰ ਜਪ ਭਉ ਦੂਰ ਕਰ ਹਰ ਤਿਸੇ ਨੂੰ ਸਲਾਹੇ ਜੇ ਤੁਧ ਰੱਖੇ ਬਾਹਰ ਕਰ ਹਰ ਜਿਸਨੂੰ ਹੋਏ ਦਿਆਲ ਸੋ ਹਰ ਜਪ ਭਉ ਬਿਖਮ ਤਰ ਸਲੋਕ ਮਹੱਲਾ ਤੀਜਾ ਸਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਗੰਦੇ ਨਾਲ ਹਨ ਇੱਕ ਨਾ ਸੁਤਿਆਂ ਦੇ ਉਠਾਲ ਮਹੱਲਾ ਪਹਿਲਾ ਸਿੱਧ

ਨਾਨਕ ਤਾਂ ਪਰ ਜਾਪੇ ਜਾਪਤ ਲਿਖੈ ਪਾਏ ਮਹੱਲਾ ਦੂਜਾ ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚਲੀਐ ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੈ ਜੀਵਣਾ ਪੌੜੀ ਤੁਧ ਆਪੇ ਧਰਤੀ ਸਾਜੀਏ ਸਾ ਚੰਦ ਸੂਰਜ ਦੋਏ ਦੀਵੇ ਦਸ ਚਾਰ ਹਟ ਤੁਧ ਸਾਜਿਆ ਵਪਾਰ ਕਰੀਵੇ ਇੱਕ ਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ ਤਿੰਨ ਜਮ ਕਾਲ ਨ ਵਿਆਪਵੀ ਜਿਨ ਸਚ ਅੰਮ੍ਰਿਤ ਪੀਵੇ ਓਏ ਆਪ ਛੁੱਟੇ ਪਰਵਾਰ ਸਿਓ ਤਿੰਨ ਪਿੱਛੇ ਸਭ ਜਗਤ ਛੁਟੀ ਵੈ ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੂ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਰੈ ਸਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੈ ਪਾਰ ਸਿੱਧ ਕਰ ਸਿਜਦਾ ਮਨ ਕਰ ਮਖਸੂਦ ਜਹ ਤਿਰ ਦੇਖਾ ਤਿਹ ਤਰ ਮੌਜੂਦ ਮਹੱਲਾ ਤੀਜਾ ਗੁਰਸਭਾ ਏਪਨਾ ਏਵਨਾ ਜਾਪੀਏ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੈ ਜਾ ਮਨ ਰਹੇ ਹਦੂਰ ਪੌੜੀ ਸਪਤ ਦੀਪ ਸਪਤ ਸਾਗਰਾ ਨਵਖੰਡ ਚਾਰ ਵੇਦ ਦਸਤ ਦਸ ਅਸ਼ਟ ਪੁਰਾਣਾ ਹਰ ਸਭਨਾ ਵਿੱਚ ਤੂੰ ਵਰਤਦਾ ਸਭ ਸਭਨਾ ਪਾਣਾ ਹਰ ਸਭ ਤੁਝੇ ਧਿਆਵੇ ਜੀ ਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰ ਅਰਾਧ ਦੇ ਤਿੰਨ ਕਹੋ

ਸੱਚ ਤਾਂ ਡਰੀਏ ਕੇਤ, ਜਿਨ੍ਹਾਂ ਨਾਨਕ ਸੱਚ ਪਛਾਣਿਆ, ਸੇ ਸੱਚ ਰਿਲੇਤ। ਸਲੋਕ ਮਹੱਲਾ ਤੀਜਾ। ਕਲਮ ਜਲੋ ਸੁਣ ਮਸਵਾਣੀਏ, ਕਾਗਤ ਪੀ ਜਲ ਜਾਓ, ਲਿਖਣ ਵਾਲਾ ਜਲ ਬਲੋ, ਜਿਨ ਲਿਖਿਆ ਦੂਜਾ ਪਾਓ। ਨਾਨਕ ਪੂਰਬ ਲਿਖਿਆ ਕਮਾਵਣਾ, ਅਵਰ ਨ ਕਰਨਾ ਜਾਏ ਮਹੱਲਾ ਤੀਜਾ। ਹੋਰ ਕੂੜ ਪੜਨਾ ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਬਿਨ ਨਾਵੇਂ ਕੋ ਥਿਰ ਨਹੀਂ, ਪੜ ਪੜ ਹੋਏ ਖੁਆਰ ਪੌੜੀ। ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ, ਜਾਂ ਨਿਆਉ ਹੈ ਧਰਮ ਕਾ। ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ। ਹਰ ਕੀ ਵਡਿਆਈ ਵੱਡੀ ਹੈ, ਜਾਂ ਨਾ ਸੁਣੇ ਕਹਿਆ ਚੁਗਲ ਕਾ। ਹਰ ਕੀ ਵਡਿਆਈ ਵੱਡੀ ਹੈ, ਉਹ ਪੁੱਛਿਆ ਦਾਨ ਦੇਵ ਕਾ। ਸਲੋਕ ਮਹੱਲਾ ਤੀਜਾ। ਹੋਂ ਹੋਂ ਕਰਤੀ ਸਭ ਮੂਈ ਸਭ ਮੂਈ, ਸੰਪੋ ਕਿਸੇ ਨਾ ਨਾਲ, ਦੂਜੇ ਪਾਏ ਦੁੱਖ ਪਾਇਆ, ਸਭ ਮੋਹੀ ਜਮਕਾਲ। ਨਾਨਕ ਗੁਰਮੁਖ ਉਭਰੇ, ਸੱਚਾ ਨਾਮ ਸਮਾਲ। ਮਹੱਲਾ ਪਹਿਲਾ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀ ਆਹਾ, ਮਨੁੱਖ ਸੁਧਾਂ ਕਾਲੀਆਂ, ਬਾਹਰ ਚਿੱਟ ਵੀ ਆਹਾ। ਰੀਸਾਂ ਕਰਹਿ ਤੇ ਨਾੜੀਆਂ, ਜੋ ਸੇਵੈ ਦਰ ਖੜੀਆਂ, ਨਾਲ ਖਸਮੇ ਰਤੀਆਂ, ਮਾਣੇ ਸੁਖ ਰਲੀਆਂ, ਹੁੰਦੇ ਤਾਣ ਨਿਤਾਣੀਆਂ, ਰਹੇ ਨਮਾਨਣੀਆਂ। ਨਾਨਕ ਜਮਨ ਜਨਮ ਸਕਾਰ ਥਾਂ, ਜੇ ਤਿੰਨ ਕੇ ਸੰਗ ਮਿਲਾਂ ਪੌੜੀ। ਤੂੰ ਆਪੇ ਜਲ ਮੀਨਾ ਹੈ, ਆਪੇ ਆਪੇ ਹੀ ਆਪ ਜਾਲ, ਤੂੰ ਆਪੇ ਜਾਲ ਵਤਾਏਂਦਾ, ਆਪੇ ਵਿੱਚ ਸੇਬਾਲ। ਤੂੰ ਆਪੇ ਕਮਲ ਅਲਿਪਤ ਹੈ, ਸੇ ਹੱਥਾਂ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਏਂਦਾ, ਇੱਕ ਨਮਕ ਕੜੀ ਕਰ ਖਿਆਲ। ਹਰ ਤੁਦੋਂ ਬਾਹਰ ਕਿਛ ਨਹੀਂ, ਗੁਰਸਬ ਦੀ ਦੇਖ ਵੇਖ ਨਿਹਾਲ। ਸਲੋਕ ਮਹੱਲਾ ਤੀਜਾ। ਹੁਕਮ ਨਾ ਜਾਣੇ ਬਹੁਤਾ ਰੋਵੈ, ਅੰਦਰ ਧੋਖਾ ਨੀਂਦ ਨਾ ਸੋਵੈ। ਜੇ ਤਨ ਖਸਮੈ ਚੱਲੇ ਰਜਾਈ, ਦਰ ਕਰ ਸੋਭਾ ਮਹਿਲ ਬੁਲਾਈ। ਨਾਨਕ ਕਰਮੀ ਇਹ ਮਤ ਪਾਈ, ਗੁਰ ਪ੍ਰਸਾਦੀ ਸੱਚ ਸਮਾਈ। ਮਹੱਲਾ ਤੀਜਾ। ਮਨਮੁਖ ਨਾਮ ਵਿਹੂਣਿਆ, ਰੰਗ ਕੁਸੁੰਬਾ ਦੇਖ ਨਾ ਭੁੱਲ, ਇਸ ਕਾ ਰੰਗ ਦਿਨ ਥੋੜਿਆ, ਸ਼ੋਸ਼ਾ ਇਸ ਦਾ ਮੁੱਲ। ਦੂਜੇ ਲੱਗੇ ਪਚਮੂਏ, ਮੂਰਖ ਅੰਧ ਗਵਾਰ, ਬਿਸ਼ਟਾ ਅੰਦਰ ਕੀਟ ਸੇ, ਪਏ ਪਚੇ ਬਾਰੋਬਾਰ। ਨਾਨਕ ਨਾਮ ਰਤੇ ਸੇ ਰੰਗੁਲੇ, ਗੁਰ ਕੇ ਸਹਿਜ ਸੁਭਾਏ, ਭਗਤੀ ਰੰਗ ਨਾ ਉਤਰੈ, ਸਹਿਜੇ ਰਹੇ ਸਮਾਏ ਪੌੜੀ। ਸਿਸ਼ਟ ਸੁਭਾਈ ਸਭ ਤੁਧ ਆਪੇ, ਰਿਜਕ ਸੰਭਾਇਆ ਇੱਕ ਬਲ ਛਲ ਕਰ ਕਰਕੇ ਖਾਵ ਦੇ। ਮੂੰਹ ਕੂੜ ਕੁਸਤ ਤਿਨੀ ਢਾਹਿਆ, ਤੁਧ ਆਪੇ ਭਾਵੈ ਸੋ ਕਰੇ, ਤੁਧ ਉਤੇ ਕੰਮ ਉਏ ਲਾਇਆ। ਇੱਕ ਨਾ ਸੱਚ ਬੁਝਾਇਨ, ਤਿਨਾ ਅਤੁੱਟ ਭੰਡਾਰ ਦੇਵਾਇਆ। ਹਰ ਚੇਤ ਖਾਏ ਤਿਨਾ ਸਫਲ ਹੈ, ਅਚੇਤਾ ਹੱਥ ਤੜਾਇਆ। ਸਲੋਕ ਮਹੱਲਾ ਤੀਜਾ। ਪੜ ਪੜ ਪੰਡਿਤ ਬੇਦ ਬਖਾਣੇ, ਮਾਇਆ ਮੋਹ ਸੁਆਏ, ਦੂਜੇ ਪਾਏ ਹਰ ਨਾਮ ਵਿਸਾਰਿਆ, ਮਨ ਮੂਰਖ ਮਿਲੇ ਸਜਾਏ। ਜਿਨ ਜੀਓ ਪਿੰਡ ਦਿੱਤਾ, ਤਿਸ ਕਭੂ ਨਾ ਚੇਤੈ, ਜੋ ਦਿੰਦਾ ਰਿਜਕ ਸੰਭਾਏ। ਜਮਕਾ ਫਾਹਾ ਗਲੋਂ ਕੱਟੀਐ, ਫਿਰ ਫਿਰ ਆਵੈ ਜਾਏ, ਮਨੁ ਕਿਛੂ ਨਾ ਸੂਝੇ ਅੰਦੁਲੇ। ਪੂਰਬ ਲਿਖਿਆ ਕਮਾਏ, ਪੂਰੇ ਪਾਗ ਸਤਿਗੁਰੂ ਮਿਲੈ, ਸੁਖਦਾਤਾ ਨਾਮ ਵਸੇ ਮਨ ਆਏ। ਸੁਖ ਮਾਣੇ ਸੁਖ ਪਹਿਨਣਾ, ਸੁਖੇ ਸੁਖ ਵਿਹਾਏ। ਨਾਨਕ ਸੋ ਨਾਉ ਮਨੁ ਨਾ ਵਿਸਾਰੀਐ, ਜਿਤ ਦਰ ਸੱਚੈ ਸੋਭਾ ਪਾਈ। ਮਹੱਲਾ ਤੀਜਾ। ਸਤਿਗੁਰ ਸੇਵ ਸੁਖ ਪਾਇਆ, ਸੱਚ

ਦਾਸ ਗੁਰਮਤਿ ਆਪ ਪਛਾਣਿਆ ਰਾਮ ਨਾਮ ਪਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜੀਉ ਪਿੰਡ ਸਭ ਤਿਸਕਾ ਸਿਫਤ ਕਰੇ ਅਰਦਾਸ ਸੱਚੇ ਸ਼ਬਦ ਸਲਾਹਣਾ ਸੁਖੇ ਸੁਖ ਵਿਹਾਸ ਸੱਚੇ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੇ ਮਾਹੇ ਬਿਨ ਨਾਮੇ ਤ੍ਰਿਗ ਜੀਵਾਸ ਗੁਰਮਤੀ ਨਾਉ ਪਾਈਐ ਮਨਮੁਖ ਮੋਹੇ ਵਿਨਾਸ ਜਿਉਂ ਪਾਵੈ ਤੂੰ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭਨਾ ਰਾਸ ਸਭ ਤੁਧੇ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇਹ ਤੇ ਸਭ ਕਿਛ ਮਿਲੈ ਇੱਕ ਨਾ ਦੂਰ ਹੈ ਪਾਸ ਤੁਦ ਬਾਜੋਂ ਥਾਉ ਕੋ ਨਾਹੀ ਜਿਸ ਪਾਸੋਂ ਮੰਗੀਐ ਮਨ ਵੇਖੋ ਕੋ ਨਿਰਜਾਸ ਸਭ ਤੁਧੇ ਨੂੰ ਸਲਾਹਿੰਦੇ ਦਰ ਗੁਰਮੁਖਾਂ ਨੂੰ ਪਰਗਾਸ ਸਲੋਕ ਮਹੱਲਾ ਤੀਜਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹੇ ਪਿਆਰ ਅੰਤਰ ਬ੍ਰਹਮ ਨ ਚੀਨਈ ਮਨਮੁਖ ਮਨ ਮੂਰਖ ਗਵਾਰ ਦੂਜੇ ਪਾਏ ਜਗਤ ਪ੍ਰਬੋਧ ਦਾ ਨਾ ਬੂਝੇ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ ਮਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਿਨ ਨਾਉ ਪਾਇਆ ਬੁਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੂਕੈ ਕੂਕ ਪੁਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਪਾਵੈ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ ਗੁਰ ਸਬਦੀ ਹਰ ਪਾਈਐ ਹਰ ਪਾਰ ਲਗਾਏ ਮਨ ਹਟਕੇ ਨੇ ਨਾ ਪਾਇਓ ਪੁੱਛੋ ਬੇਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜੇ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਮੇ ਸਭ ਦੁੱਖ ਸੁਖ ਵਿਸਾਰਿਆ ਮਹੱਲਾ ਤੀਜਾ ਗੁਰ ਪੂਰੇ ਹਰਨਾਮ ਦਿੜਾਇਆ ਤਿਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹਉਮੈ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹੇ ਨ ਸਾਕੈ ਸਾਚੈ ਨਾਮ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਨਾਮ ਲਏ ਤਾ ਜੀਵੈ ਬਿਨ ਨਾਮੇ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੇਬਾਣ ਸਿਉਂ ਸੋ ਸਭਨੇ ਦੇਬਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸਕੇ ਮੂੰਹੋਂ ਡਿੱਠੇ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾਉ ਪੂਜੀਏ ਨਾਉ ਮੰਨੀਐ ਨਾਇਕੇ ਲਿਵਿਖ ਸਭ ਹਿਰਿਆ ਜਿਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਹਿਆ ਸਲੋਕ ਮਹੱਲਾ ਤੀਜਾ ਆਤਮ ਦੇਉ ਪੂਜੀਐ ਗੁਰ ਕੇ ਸਹਿਜ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਏ ਆਤਮਾ ਅਡੋਲ ਨਾ ਡੋਲਈ ਗੁਰ ਕੇ ਪਾਏ ਸੁਭਾਏ ਗੁਰਬਿਣ ਸਹਿਜ ਨ ਆਵਈ ਲੋਭ ਮੈਲ ਨ ਵਿੱਚੋਂ ਜਾਏ ਖਿਨਪਲ ਹਰ ਨਾਮਨ ਵਸੈ ਸਭ ਅਠਸਠ ਤੀਰਥ ਨਾਏ ਸੱਚੇ ਮੈਲ ਨ ਲਗਈ ਮਲ ਲਾਗੈ ਦੂਜੇ ਜਾ ਪਾਏ ਧੋਤੀ ਮੂਲ ਨ ਉਤਰੈ ਜੇ ਅਠਸਠ ਤੀਰਥ ਨਾਏ ਮਨਮੁ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ ਨਾਨਕ ਮੈਲਾ ਉਜਲ ਤਾਂ ਥੀਐ
ਜਾਂ ਸਤਿਗੁਰ ਮਾਹੇ ਸਮਾਏ ਮਹੱਲਾ ਤੀਜਾ। ਮਨਮੁਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੇ ਪਿਆ ਕਿਰਤ ਫਰਾਏ। ਲਿਵ ਧਾਤ ਦੋਏ ਰਾਹ ਹੈ ਕਰਮੀ ਹੁਕਮੀ ਕਾਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ। ਮਨ ਹੀ ਨਾਲ ਝਗੜਾ ਮਲ ਮਨ ਹੀ ਨਾਲ ਸਥ, ਮਨ ਹੀ ਮੰਜ ਸਮਾਏ ਮਨ ਜੋ ਇੱਛੇ ਸੂਲ ਹੈ ਸੱਚੇ ਸ਼ਬਦ ਸੁਭਾਏ। ਅੰਮ੍ਰਿਤ ਨਾਮ ਸਦ ਪਹੁੰਚੀਐ ਗੁਰਮੁਖ ਕਾਰ ਕਮਾਏ, ਵਿੜਬੰਨੇ ਜੇ ਹੋਰ ਨਾਲ ਲੂਜਣਾ ਜਾਸੀ ਜਨਮ ਗਵਾਏ। ਮਨਮੁਖੀ ਮਨ ਹਟਹਾਰਿਆ ਕੂੜ ਕੁਸਤ ਕਮਾਏ, ਗੁਰ ਪ੍ਰਸਾਦੀ ਮਨ ਜਣੈ ਹਰ ਸੇਤੀ ਲਿਵ ਲਾਏ। ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ ਪੌੜੀ, ਹਰ ਕੇ ਸੰਤ ਸੁਣੋ ਜਨ ਪਾਈ ਹਰ ਸਤਿਗੁਰ ਕੀ ਇੱਕ ਸਾਖੀ। ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿੰਨ ਜਨ ਲੈ ਹਿਰਦੇ ਰਾਖੀ, ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਸਹਿਜੇ ਚਾਖੀ। ਤਹਿ ਪਿਆ ਪ੍ਰਗਾਸ ਮਿਟਿਆ ਅੰਧਿਆਰਾ ਜਿਉ ਸੂਰਜ ਰਹਿਣ ਕੇ ਰਾਖੀ, ਅਦਿਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ। ਸਲੋਕ ਮਹੱਲਾ ਤੀਜਾ। ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ, ਵਿੱਚੋਂ ਆਪ ਗਵਾਏ ਕੈ ਰਹਿ ਨ ਸੱਚ ਲਿਵ ਲਾਏ। ਸਤਿਗੁਰ ਜਿਨੀ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ, ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਛੂ ਨਾ ਜਾਏ। ਮਹੱਲਾ ਤੀਜਾ। ਮਨ ਬੇਕਾਰੀ ਵੇੜਿਆ ਬੇਕਾਰਾਂ ਕਰਮ ਕਮਾਏ, ਦੂਜੇ ਪਾਏ ਅਗਿਆਨੀ ਪੂਜਦੇ ਦਰਗਹਿ ਮਿਲੇ ਸਜਾਏ। ਆਤਮ ਦੇਉ ਪੂਜੀਐ ਬਿਨ ਸਤਿਗੁਰ ਬੂਝ ਨਾ ਪਾਏ, ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ। ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਪਾਵੈ ਸੋ ਥਾਈ ਪਾਏ ਪੌੜੀ, ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਹਰ ਹਰ ਨਾਮ ਜਪੋ ਮਨ ਮੇਰੇ ਜੇ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ, ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲ ਦੁੱਖ ਭੁੱਖ ਸਭ ਲਹਿ ਜਾਤੀ, ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ। ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ। ਸਲੋਕ ਮਹੱਲਾ ਤੀਜਾ। ਸਤਿਗੁਰੂ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ, ਲੱਖ ਚੁਰਾਸੀ ਫੇਰ ਪਿਆ ਮਰ ਜੰਮੈ ਹੋਏ ਖੁਆਰ। ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ, ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ। ਸੱਚ ਰਤੇ ਗੁਰ ਸ਼ਬਦ ਸਿਓ ਤਿਨ ਸੱਚੀ ਸਦਾ ਲਿਵ ਹੋਏ, ਨਾਨਕ ਜਿਸਨੂੰ ਮੇਲੇ ਨਾ ਵਿਛੜੇ ਸਹਿਜ ਸਮਾਵੈ ਸੋਏ। ਮਹੱਲਾ ਤੀਜਾ। ਸੋ ਭਗਵਤੀ ਸੋ ਭਗਵਤੀ ਜੋ ਭਗਵੰਤੈ ਜਾਣੈ ਗੁਰ ਪ੍ਰਸਾਦੀ ਆਪ ਪਛਾਣੈ, ਧਾਵਤ ਰਾਖੇ ਇਕਤ ਕਰ ਆਣੈ ਜੀਵਤ ਮਰੇ ਹਰ ਨਾਮ ਬਖਾਣੇ, ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ। ਮਹੱਲਾ ਤੀਜਾ। ਅੰਤਰ ਕਪਟ ਭਗਵਤੀ ਕਹਾਏ ਪਖੰਡ ਪਾਰ ਬ੍ਰਹਮ ਕਦੇ ਨ ਪਾਏ, ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੈ ਮਨ ਕੀ ਜੂਠ ਨਾ ਜਾਏ, ਸਤ ਸੰਗਤ ਸਿਉ ਬਾਦ ਰਚਾਏ ਅੰਦਨ ਦੁਖੀਆ ਦੂਜੇ ਪਾਏ ਰਚਾਏ, ਹਰ ਕਾ ਹਰ ਨਾਮ ਨ ਚੇਤੇ ਬਹੁ ਕਰਮ ਕਮਾਏ, ਪੂਰਬ ਲਿਖਿਆ ਸੂ ਮਿਟਣਾ ਨਾ ਜਾਏ, ਨਾਨਕ ਬਿਨ ਸਤਿਗੁਰ ਸੇਵੈ ਮੋਖ ਨ ਪਾਏ ਪੌੜੀ, ਸਤਿਗੁਰੂ ਜਿਨੀ ਧਿਆਇਆ ਸੇ ਕੜ ਨਾ ਸਵਾਹੀ, ਸਤਿਗੁਰੂ ਜਿਨੀ ਧਿਆਇਆ ਸੇ ਤ੍ਰਿਪਤ ਅਘਾਈ, ਸਤਿਗੁਰੂ ਜਿਨੀ ਧਿਆਇਆ ਤਿਨ ਜਮ ਡਰ ਨਾਹੀ, ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ, ਤਿਨ ਐਥੇ ਉਥੇ ਮੁਖ ਉਜਲੇ ਹਰ ਦਰਗੇ ਪੈਦੇ ਜਾਹੀ। ਸਲੋਕ ਮਹੱਲਾ ਦੂਜਾ। ਜੋ ਸਿਰ ਸਾਈ ਨਾਨਿਵੈ ਸੋ ਸਿਰ ਦੀਜੇ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਮਹੱਲਾ ਪੰਜਵਾਂ। ਮੁੰਡੋ ਪੂਲੀ ਨਾਨਕਾ
फिर फिर जन्म मुई आस कस्तूरी के भोलड़े गंदे डूम पई आस पौड़ी सो ऐसा हर नाम त्याइए मन मेरे जो सबना ऊपर हुक्म चलाए सो ऐसा हार नाम जपिए मन मेरे जो अंतिम अवसर लय छड़ाए सो ऐसा हर नाम जपिए मन मेरे जो मन की तृष्णा सब भुख गवाए सो गुरमुख नाम जपया बडभागी तिन निंदक दुष्ट सब पैरी पाए नानक नाम अराध सबना ते वड्डा सब नामे अगे आण निवाए श्लोक महला तीजा वेस करे कुरूप कुलखणी मन खोटे कुड़ियार फिर के पाणे ना चले हुकम करे गवार गुर के पाणे जो चले सब दुख निवारण हार लिखिया मेट न सकिए जो तुर लिखिया करतार मंतन सौंपे कंत को सब दे तरे प्यार बिन नामे किने न पाया देखो हृदय विचार नानक सास वाले सुलखणी जे रावी सिरजन हार महला तीजा माया मोह गुबार है तिसदा ना तिसे दिसे उरवार न पार मनमुख ज्ञानी महा दुख पाएंदे डूबे हर नाम विसार पलके उठ बहु कर्म कमावे दूजे पाए प्यार सतगुर सेवे अपना पौजल उतरे पार नानक गुरमुख सच समावे सच नाम उरतार पौड़ी हर जल थल महियल पर पूर दूजा नाही कोई हर आप बह करे न्याओ कुड़ियार सब मार कडोए सच्यारां दे वडियाई हर धर्म न्याओ की ओए सब हर की करो उस्तत जिन गरीब अनाथ रख ली होए जयकार कियो धर्मिया का पापी को दंड दियोए श्लोक महला तीजा मनुख मैली कामणी कुलखणी को नार फिर छोड़िया कर अपना पर पुरखे नाल प्यार तृष्णा कदे न चुकई जल्दी करे पुकार नानक बिन नामे कुरूप कसोहणी पर हर छोड़ी पर पतार महला तीजा सब रति सोहागणी सतगुर के पाए प्यार सदा रावे फिर अपना सच्चे प्रेम प्यार अत सवाल्यो सुंदरी शोभावंती नार नानक नाम सुहागणी मेली मेलन हार पौड़ी हर तेरी सब करे उस्तत जिन फाथे काढ़िया हर तुदनो करे सब नमस्कार जिन पापे ते राखिया हर नाम आणिया तू माण हों डाडी हूं तू डाडिया हर अहंकारियां मारने वाए मनमुख मूड साध्या हर भगतां दे वडियाई गरीब अनाथिया श्लोक महला तीजा सतगुर के पाणे जो चले तिस वडियाई वड्डी होए हर का नाम उत्तम मन वसै मेट न सकै कोई कृपा करे जिस अपनी तिस कर्म प्राप्त होए नानक कारण करते बस है गुरमुख बूझे कोई महला तीजा नानक हर नाम जिनी अराध्या अंदिन हर लिवतार माया बंदी खसम की तिन अगे कमावे कार पूरे पूरा कर छोड़िया हुक्म सवारण हार गुर प्रसादी जिन बुझया तिन पाया मोख द्वार मन

ਮਲਾਇਆ ਪ੍ਰਭ ਬਿਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਓ ਘੋਲੀ ਜੀ ਘੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ ਰਹਾਓ। ਰਾਗ ਮਾਜ ਮਹੱਲਾ ਪੰਜਵਾਂ, ਸਾਰਾ ਤੁਸਾਵੇ ਜਿੱਤ ਤੁਦ ਸੰਭਾਲੀ, ਸੋ ਕੰਮ ਸੁਹੇਲਾ ਜੋ ਤੇਰੀ ਘਾਲੀ, ਸੁਰ ਦਾ ਸੁਹੇਲਾ ਹਜੇ ਤੇਰੇ ਦੇ ਤੂੰ ਪੁੱਠਾ, ਸਭਨਾ ਕੇ ਦਾਤਾ ਰਜੀਓ, ਤੂੰ ਸਾਜਾ ਸਾਹਿਬ ਬਾਪ ਹਮਾਰਾ, ਨਾਉ ਤੇਰੇ ਖੁੱਟ ਭੰਡਾਰਾ, ਜਿਸ ਤੂੰ ਦੇ ਸੋ ਤ੍ਰਿਪਤ ਅਗਾਵੈ, ਸੋਈ ਭਗਤ ਤੁਮਾਰਾ ਜੀ ਉਹ, ਸਭ ਗੋ ਅਸ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੁੱਠਾ। ਸਭੇ ਸਾਜੀ ਵਾਲ ਸੁਣਾਏ ਨਾ, ਤੂੰ ਕਿਸੇ ਨਾ ਦਿਸੇ ਬਾਹਰ ਜੀਓ, ਤੂੰ ਆਪੇ ਗੁਰਮੁਖ ਮੁਕਤ ਕਰਾਏ ਹੈ, ਤੂੰ ਆਪੇ ਮਨਮੁਖ ਜਨਮ ਪਵਾਏ ਹੈ, ਨਾਨਕ ਦਾ ਤੇਰੇ ਬਲਿਹਾਰ ਹੈ, ਸਭ ਤੇਰਾ ਖੇਲ ਦਸਾਹਰਾ ਜੀਓ। ਮਾਂਜ ਮਹੱਲਾ ਪੰਜਵਾਂ, ਅਨਹਦ ਵਾਜੈ ਸਹਿ ਸੁਹੇਲਾ, ਸਬਦ ਨੰਦ ਕਰੇ ਸਦ ਕੇਲਾ, ਸਹਿਜ ਗੁਪਾ ਮੈਂ ਤਾੜੇ ਲਾਈ, ਆਸਨ ਊਚ ਸਵਾਰਿਆ ਜੀਓ, ਫਿਰ ਘੇਰੇ ਆਪਣੇ ਗ੍ਰਹਿ ਮੈਂ ਆਇਆ, ਜੋ ਲੋੜੀਦਾ ਸੋਈ ਪਾਇਆ, ਤ੍ਰਿਪਤ ਗਾਏ ਰਹਿਆ ਹੈ ਸੰਤੋ, ਗੁਰ ਅਨੁਭਵ ਪੁਰਖ ਦਿਖਾਇਆ ਦਿਖਾ ਰਿਹਾ ਜੀਓ, ਆਪੇ ਰਾਜਨ ਆਪੇ ਲੋਗਾਇਆ, ਆਪ ਨਿਰਵਾਣੀ ਆਪੇ ਭੋਗਾਇਆ, ਆਪੇ ਤਖਤ ਬਹਿ ਸੱਚ ਨਿਆਈ, ਸਭ ਚੁੱਕੀ ਕੂਕ ਪੁਕਾਰਿਆ ਜੀਓ, ਜਿਹਾ ਡਿੱਠਾ ਮੈਂ ਤੇਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਓ। ਮਾਜ ਮਹੱਲਾ ਪੰਜਵਾਂ, ਜਿਤ ਘਰ ਪੇਰ ਸੁਹਾਗ ਬਣਾਇਆ, ਤਿਤ ਘਰ ਸਖੀਏ ਮੰਗਲ ਗਾਇਆ, ਅਨੰਦ ਬਨੋਦ ਤਿਤੇ ਘਰ ਸੁਹੇ, ਜੋ ਤਨ ਕੰਤ ਸਿਗਾਰੀ ਜੀਓ, ਸਾਗੁਣਵੰਤੇ ਸਾਵੜ ਭਾਗਣ, ਰੂਪਵੰਤੀ ਸੀਲਵੰਤ ਸੁਹਾਗਣ, ਰੂਪਵੰਤ ਸਾ ਸੁਕੜ ਵਿਚੱਖਣ, ਜੋ ਧਾਰਨ ਕੰਤ ਪਿਆਰੀ ਜੀਓ, ਆਚਾਰਵੰਤ ਸਾਈ ਪ੍ਰਧਾਨੇ, ਸਭ ਸਿੰਗਾਰ ਬਣੇ ਤਿਸ ਗਿਆਨੇ, ਸਾਕੁਲਵੰਤੀ ਸੱਸ ਬੁਰਾਈ, ਜੋ ਬਿਰਕ ਰੰਗ ਸਵਾਰੀ ਜੀਓ, ਮਹਿਮਾ ਤਿਸਕੀ ਕਹਿਣ ਨਾ ਜਾਏ, ਜੋ ਬਰਮੇਲ ਲਈ ਅੰਗ ਲਾਏ, ਤਿਰਸੁਹਾਗ ਵਰ ਅਗਮ ਗੋਚਰ, ਜਨ ਨਾਨਕ ਪ੍ਰੇਮ ਸਾਧਾਰੀ ਜੀਓ। ਮਾਜ ਮਹੱਲਾ ਪੰਜਵਾਂ, ਖੋਜਤ ਖੋਜਤ ਦਰਸ਼ਨ ਚਾਹੇ, ਪਾਤ ਪਾਤ ਬਨ ਬਨ ਵਗਾਹੇ, ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਓ ਅਣ ਮਿਲਾਵੈ ਜੀਓ, ਘਟ ਸਸਤ ਵਿਚਰਤ ਮੁਖ ਗਿਆਨ, ਪੂਜਾ ਤਿਲਕ ਤੀਰਥ ਇਸ਼ਨਾਨ, ਨਿਵਲੇ ਕਰਮ ਆਸਨ ਚੌਰਾਸੀ, ਇਨਮੇ ਸਾਂਤ ਨਾ ਆਵੈ ਜੀਓ, ਅਨਕ ਬਰਖ ਕੀਏ ਜਪ ਤਾਪਾ, ਗਮਨ ਕੀਆ ਧਰਤੀ ਪਰਮਾਤਾ, ਇੱਕ ਕਿਨ ਹਿਰਦੈ ਸੰਤ ਨਾ ਆਵੈ, ਜੋਗੀ ਬੋਹਰ ਬੋਹਰ ਉਠਤਾਵੈ ਜੀਓ, ਕਰ ਕਿਰਪਾ ਮੋਹ ਸਾਧ ਮਿਲਾਇਆ, ਮੰਤਨ ਸੀਤਲ ਧੀਰਜ ਪਾਇਆ, ਪ੍ਰਭ ਅਬਨਾਸੀ ਬਸਿਆ ਘਟ ਭੇਤਰ, ਹਰ ਮੰਗਲ ਨਾਨਕ ਗਾਵੈ ਜੀਓ। ਮਾਜ ਮਹੱਲਾ ਪੰਜਵਾਂ, ਪਾਰ ਬ੍ਰਹਮ ਪਰੰਪਰ ਦੇਵਾ, ਗਮ ਗੋਚਰ ਲੱਖ ਭੇਵਾ, ਦੀਨ ਦਿਆਲ ਗੋਪਾਲ ਗੋਬਿੰਦਾ, ਹਰ ਧਿਆਵ ਗੁਰਮੰਗਾਤੀ ਜੀਓ, ਗੁਰਮੁਖ ਮਧੂਸੂਦਨ ਨਿਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ, ਦਿਆਲ ਦਮੋਦਰ ਗੁਰਮੁਖ ਭਾਈਐ, ਹੋਰ ਤਕਿਤ ਨ ਭਾਤੀ ਜੀਓ, ਨਿਰਹਾਰੀ ਕਿਸਮ ਨਿਰਵੈਰਾ, ਕੋੜਜ ਨਾ ਜਾ ਕੇ ਪੂਜੇ ਪੈਰਾ, ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ ਭਗਤ ਇਕਾਤੀ ਜੀਓ, ਅਮੋਘ ਦਰਸ਼ਨ ਬੇਅੰਤ ਅਪਾਰਾ, ਵੜ ਸਮਰਾਤ ਸਦਾ ਦਾ ਤਾਰਾ, ਗੁਰਮੁਖ ਨਾਮ ਜਪੀਏ ਤਤ ਤਰੀਐ, ਗਤ ਨਾਨਕ ਵਿਰਲੀ ਜਾਤੀ ਜੀਓ। ਮਾਝ ਮਹੱਲਾ ਪੰਜਵਾਂ, ਕਹਿਆ ਕਰਨਾ ਦਿੱਤਾ ਲੈਣਾ, ਗਰੀਬਾ ਨਾਥਾ ਤੇਰਾ ਮਾਣਾ, ਸਭ ਕੁਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜੀਓ, ਭਾਣੇ ਉੱਜੜ ਭਾਣੇ ਰਾਹ ਭਾਣ, ਹਰ ਗੁਣ ਗੁਰਮੁਖ ਗਵਾਹ, ਭਾੜੇ ਭਰਮ ਭਵੈ ਬਾਜੂ ਨੇ, ਸਭ ਕੁਛ ਸਿਰ ਜਾਈ ਜੀਓ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ, ਅਗਮ ਗੋਚਰ ਬੇਅੰਤ ਅਥਾਹ, ਤੇਰੀ ਕੀਮਤ ਕਹਿਣ ਨਾ ਜਾਈ ਜੀਓ।

ਸੰਸਥਾ ਜਿਸ ਮਾਲੀ ਤਾਂ ਸਾਹਿਬ ਦੁੱਖ ਲੱਤਾ ਚਿੰਤਨ ਰੁਕ ਗਈ ਹੋ ਪੀੜਾ ਆਪ ਕਰੇ ਪ੍ਰਤਪਾਲਾ ਜੀਓ ਮਰਗ ਵਾਂਗੀ ਹੋ ਸਭ ਕੁਛ ਮੰਗਾ ਦਿੰਦੇ ਤੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨਦਿਆਲ ਗੋਪਾਲਾ ਜੀਓ ਹੋ ਬੁਲਾਰੀ ਸਤਿਗੁਰੂ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਹਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਜ ਮਹੱਲਾ ਪੰਜਵਾਂ ਲਾਲ ਗੋਪਾਲ ਦਿਆਲ ਰੰਗੀਲੇ ਗਰ ਗੰਭੀਰ ਬੇਅੰਤ ਗੋਬਿੰਦੇ ਉਚਥਾ ਬੇਅੰਤ ਸੁਆਮੀ ਸਿਮਰ ਸਿਮਰ ਹੋ ਜੀਵਾਂ ਜੀਓ ਦੁੱਖ ਭੰਜਨ ਨਿਧਾਨ ਅਮੋਲੇ ਨਿਰਭਉ ਨਿਰਵੈਰ ਅਥਾਹ ਤੁਲੇ ਅਕਾਲ ਮੂਰਤ ਅਜੂਨੇ ਸੰਭਉ ਮਨ ਸਿਮਰਤ ਠੰਡਾ ਥੀਵਾਂ ਜੀਓ ਸਦਾ ਸੰਗੇ ਹਰ ਰੰਗ ਗੋਪਾਲਾ ਉਚ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮੁਖ ਅੰਮ੍ਰਿਤ ਪੀਵਾਂ ਜੀਓ ਦੁੱਖ ਸੁਖ ਪਿਆਰੇ ਤੁਧ ਧਿਆਈ ਇਹ ਸਮਤ ਗੁਰੂ ਤੇ ਪਾਈ ਨਾਨਕ ਤਰ ਤੂੰ ਹੈ ਠਾਕੁਰ ਹਰ ਰੰਗ ਪਾਰ ਪ੍ਰੀਵਾਂ ਜੀਓ ਮਾਝ ਮਹਲਾ ਪੰਜਵਾਂ ਧੰਨ ਸੋ ਵੇਲਾ ਜਦ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਖਤ ਧਰਿਆ ਧਨ ਮੂਰਤ ਚਸੇ ਭਲ ਘੜੀ ਆ ਧੰਨ ਸੋ ਓਏ ਸੰਜੋਗਾ ਜੀਓ ਉਦਮ ਕਰਤ ਮਨ ਨਿਰਮਲ ਹੋਵਾ ਹਰ ਮਾਰਗ ਚਲਤ ਭਰਾਮ ਸਗਲਾ ਖੋਵਾ ਨਾਮ ਨਿਧਾਨ ਸਤਿਗੁਰੂ ਸੁਣਾਇਆ ਮਿਟ ਗਏ ਸਗਲੇ ਰੋਗਾ ਜੀਓ ਅੰਤਰ ਬਾਰ ਤੇਰੀ ਬਾਣੀ ਤੁਧ ਆਪ ਕਤੀ ਤੇ ਆਪ ਵਖਾਣੀ ਗੁਰ ਕਹਿਆ ਸਾਬੇ ਕੋਈ ਕੋ ਅਵਰ ਨਾ ਕੋਈ ਹੋਏਗਾ ਜੀਓ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪੈਨਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸੇ ਨਾ ਨਾਨਕੀ ਨੇ ਭੋਗਾ ਜੀਓ ਮਾਝ ਮਹੱਲਾ ਪੰਜਵਾਂ ਸਗਲ ਸੰਤਨ ਪਾਹੈ ਵਸਤ ਇੱਕ ਮਾਂਗੋ ਕਰੋ ਬੇਨਤੀ ਕਰੋ ਬੇਨਤੀ ਮਾਨ ਤਿਆਗੋ ਵਾਰ ਵਾਰ ਜਾਈ ਲਾ ਖਬਰੀਆ ਦੇਵ ਸੰਧਨ ਗਾ ਧੂਰਾ ਜੀਓ ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਮ ਸਮਰਾ ਸਦਾ ਸੁਖ ਦਾਤੇ ਸਭ ਕੋ ਤੋਂ ਮਹੀ ਤੇ ਬਰਸਾਵ ਅਵਸਰ ਕਰੋ ਹਬਾਰਾ ਪੂਰਾ ਜੀਓ ਦਰਸ਼ਨ ਤੇਰੇ ਭਵਨ ਪਨੀਤਾ ਬਿਖਮ ਤਿਨਾ

ਕੁਲਾਗੀ ਦਰਮਤ ਬਿੰਸੀ ਇੱਕ ਪੌਦੇ ਭਾਗੀ ਸੱਚ ਗਰਬੈ ਸੁ ਰਹੇ ਗੁਣ ਗਾਏ ਨਾਨਕ ਬਿੰਸੈ ਕੂਰਾ ਜੀਉ ਮਾਜ ਮਹੱਲਾ ਪੰਜਵਾਂ ਵਿਸਰ ਨਾਹੀ ਵੜਦਾ ਹੱਤੇ ਕਰ ਕਿਰਪਾ ਭਗਤਨ ਸੰਗ ਰਾਤੇ ਦਿਨ ਸਰੈਣ ਜੋ ਤੁਦ ਧਿਆਈ ਇਹ ਦਾਨ ਮੋਹਿ ਕਰਨਾ ਜੀਉ ਮਾਟੀ ਅੰਧੀ ਸੁਰਤ ਸਮਾਈ ਸਭ ਕਸਦੀ ਆ ਭਲੀਆ ਜਾਈ ਅਨ ਬਨੋਦ ਚੁਇਤ ਮਾਸੇ ਤੁਦ ਭਾਵ ਹੈ ਸੋਹਣਾ ਜੀਉ ਜਿਸਦਾ ਦਿੱਤਾ ਸਭ ਕੁਛ ਲੈਣਾ ਛੱਤੀ ਅਮਰ ਭੋਜਨ ਖਾਣਾ ਸੇ ਸੁਖਾਲੀ ਸੀਤਲ ਪਾਵਣਾ ਸਹਿਜ ਕੇਲ ਰੰਗ ਕਰਨਾ ਜੀਉ ਸਭ ਦੀਜੈ ਜਿਤ ਵਿਸਰ ਨਾਹੀ ਸਮ ਦੀਜੈ ਜਿਤ ਤੁਦ ਧਿਆਈ ਸਾ ਸਾਸ ਤੇਰੇ ਗੁਣ ਗਾਵਾਂ ਉਡਨਾਨ ਗੁਰ ਚਰਣਾ ਜੀਉ ਮਾਜ ਮਹੱਲਾ ਪੰਜਵਾਂ ਸਿਵ ਸਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਦ ਭਾਈ ਸੋਈ ਜਾਪ ਜੋ ਪ੍ਰਾਪ ਜੀਉ ਭਾਵ ਹੈ ਭਾਣੇ ਪੂਰ ਗਿਆਨਾ ਜੀਉ ਅੰਮ੍ਰਿਤ ਨਾਮ ਤੇਰਾ ਸੋਈ ਗਾਵੈ ਜੋ ਸਾਹਿਬ ਤੇਰੇ ਮਨ ਭਾਵੈ ਤੂੰ ਸੰਤਨ ਗਾ ਸੰਤ ਤੁਮਾਰੇ ਸੰਤ ਸਾਹਿਬ ਮਨ ਮਾਨਾ ਜੀਉ ਤੂੰ ਸੰਤਨ ਕੀ ਕਰੇ ਪ੍ਰਤਪਾਲਾ ਸੰਤ ਖੇਲੇ ਤੁਮ ਸੰਗ ਗੁਪਾਲਾ ਆਪਣੇ ਆਪਣੇ ਸੰਤ ਹਿਖਰ ਪਿਆਰੇ ਤੂੰ ਸੰਤਨ ਕੇ ਪੁਰਾਣਾ ਜੀਉ ਸੰਤਨ ਕੇ ਮੇਰਾ ਮਨ ਕੁਰਬਾਨੇ ਜਿਨ ਦੂਜਾ ਤਾ ਜੋ ਤੁਧ ਮਨ ਭਾਨੇ ਤਿਨ ਕੇ ਸੰਗ ਸਦਾ ਸੁਖ ਪਾਇਆ ਹਰ ਨਾਨਕ ਤ੍ਰਿਪਤ ਗਾਨਾ ਜੀਉ ਮਾਝ ਮਹੱਲਾ ਪੰਜਵਾਂ ਤੂੰ ਜਲਨੇ ਦੇ ਹਮ ਮੀਨ ਤੁਮਾਰੇ ਤੇਰਾ ਨਾਮ ਬੂੰਦ ਹਮ ਚਾਤਰਕ ਦਿਖਾਰੇ ਤੁਮਰੀ ਆਸ ਪਿਆਸਾ ਤੁਮਰੀ ਤੁਮੇ ਸੰਗ ਮਨ ਲੀਨਾ ਜੀਉ ਜੋ ਬਾਰਕ ਪੀ ਖੀਰ ਅਗਾਵੈ ਜੋ ਨਿਰਤਨ ਤਨ ਦੇਖ ਸੁਖ ਪਾਵੈ ਤ੍ਰਿਗਵੰਤ ਜਲ ਪੀਵਿਤ ਠੰਡਾ ਤਿਉ ਹਰ ਰੰਗ ਇਹੋ ਮਨ ਪੀਨਾ ਜੀਉ ਜਿਉਂ ਦਿਆਰ ਦੀਪ ਪ੍ਰਗਾਸਾ ਭਰਤਾ ਚਤੁਰਤ ਪੂਰਨ ਆਸਾ ਮਿਲ ਪ੍ਰੀਤਮ ਜੋ ਹੋਦ ਆਨੰਦ ਤਿਉ ਹਰ ਰੰਗ ਮਨ ਰੰਗੀਨਾ ਜੀਉ ਸੰਦਨ ਮੋਕੋ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਗਜਾਇਆ ਹਰ ਹਮਰਾ ਹਮ ਹਰ ਕਦਾਸੇ ਨਾਨਕ ਭਗਤ ਨਾਨਕ ਸ਼ਬਦ ਗੁਰੂ ਸੱਚ ਦੀਨਾ ਜੀਉ ਮਾਝ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲਿਆ ਸੁਖਦਾਇ ਦੁਖ ਬਿਡਾਰਨ ਹਰਿਆ ਵਰਸਾਦ ਜਗ ਸਗਲੇ ਦੇਖੇ ਮਾਨ ਹਰ ਰਸ ਸਭ ਤੇ ਮਿੱਠਾ ਜੀਉ ਜੋ ਜੋ ਪੀਵੈ ਸੋ ਤ੍ਰਿਪਤਾ ਵੈ ਅਮਰ ਹੋਵੈ ਜੋ ਨਾਮ ਰਸ ਪਾਵੈ ਨਾਮ ਰਿਧਾਨ ਤਿਸ ਪ੍ਰਾਪਤ ਜੈ ਸੋ ਸ਼ਬਦ ਗੁਰੂ ਮਾਨ ਬੂਟਾ ਜੀਉ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਅਗਾਨਾ ਜਿਨ ਹਰ ਸਾਦ ਪਾਇਆ ਸੋ ਨਾ ਡੁਲਾਨਾ ਤਿਸ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਭਾਗ ਬਿਠਾ ਜੀਉ ਹਰ ਇੱਕ ਸਾਥ ਆਇਆ ਵਰਸਾਣੇ ਬਹੁ ਤੇਰੇ ਤਿਸ ਲਗ ਮੁਕਤ ਭਏ ਕਨੇਰੇ ਨਾਮ ਨਿਧਾਨ ਗੁਰੂ ਪਾਈਐ ਕੋ ਨਾਨਕ ਬਿਰਲੀ ਡਿਠਾ ਜੀਉ ਮਾਝ ਮਹੱਲਾ ਪੰਜਵਾਂ ਰੇ ਸਿੱਧ ਨਿਧ ਸਿੱਧ ਰਿਹਦ ਹਰ ਹਰ ਹਰ ਮੇਰਾ ਜਨਮ ਪਦਾਰਥ ਗਰ ਗੰਭੀਰ ਲਾ ਕੋਟ ਖੁਸ਼ੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ਦਰਸ਼ਨ ਪੇਖਤ ਭਾਏ ਪੰਡੇਤਾ ਸਗਲ ਉਧਾਰ ਭਾਈ ਮੇਤਾ ਅਗਮ ਗੋਚਰ ਸਵਾਮੀ ਆਪਣਾ ਗੁਰ ਕਿਰਪਾ ਦਾ ਸੱਚ ਧਿਆਈ ਜੀਉ ਜਾਗੋ ਖੁਜ ਹੈ ਸਰਬ ਭਾਏ ਵੜ ਪਾ ਕੇ ਦਰਸ਼ਨ ਕੋ ਵਿਰਲਾ ਪਾ

ਤੇ ਜਨ ਨਾਨਕ ਸਾਹਿਬ ਸਮਾਏ ਜੀਓ ਮਾਜ ਮਹੱਲਾ ਪੰਜਵਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਵ ਹੋ ਪ੍ਰਭੂ ਦਇਆ ਤੇ ਮੰਗਲ ਗਾਵ ਉਠਤ ਬੈਠਤ ਸੋਭਤ ਜਾਗਤ ਹਰ ਧਿਆਈਆ ਸਗਲ ਅਵਰਦਾ ਜੀਓ

ਸੋ ਕਾਹੇ ਕੋ ਡਰਦਾ ਜੀਓ ਜਪਦੇ ਸਾਧੂ ਸੰਗਤ ਪਾਏ ਗੁਰ ਭੇਟ ਦਹੋ ਗਈ ਬੁਲਾਏ ਸਾਹ ਸਾਹ ਸਹਾਰ ਗਾਵੇ ਨਾਨਕ ਸਤਿਗੁਰ ਢਾਕ ਲਿਆ ਮੋਇ ਪੜਦਾ ਜੀਓ ਮਾਝ ਮਹੱਲਾ ਪੰਜਵਾਂ ਉਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤਪਾਲੇ ਸੇਵਕ ਸੁਖਦਾਤਾ ਪਾਣੀ ਪੱਖਾ ਪੀਸੋ ਸੇਵਕ ਠਾਕੁਰ ਹੀ ਕਾ ਆਹਰ ਜੀਓ ਕਾਠ ਸਲਗ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਭਾਇਆ ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕ ਅੰਦਰ ਬਾਹਰ ਮਾਹਰ ਜੀਓ ਤੂੰ ਦਾਨਾ ਠਾਕੁਰ ਸਭ ਭੇਦ ਜਾਣੈ ਠਾਕੁਰ ਕੇ ਸੇਵਕ ਹਰ ਰੰਗ ਮਾਣੈ ਜੋ ਕਿਸੇ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜੀਓ ਆਪਣੇ ਠਾਕੁਰ ਜੋ ਪਹਿਰਾਇਆ ਬਹੁਰਨ ਲੇਖਾ ਪੁੱਛ ਬੁਲਾਇਆ ਤੇ ਸੇਵਕ ਨਾਨਕ ਕੁਰਬਾਣੀ ਸੋ ਗਹਿਰ ਗੰਭੀਰਾ ਗੌਹਰ ਜੀਓ ਮਾਝ ਮਹੱਲਾ ਪੰਜਵਾਂ ਸਭ ਕੁਛ ਕਰ ਮੈਂ ਹੈ ਬਾਹਰ ਨਾਹੀ ਬਾਹਰ ਟੋਲੇ ਸੋ ਭਰਮ ਭੁਲਾਹੀ ਗੁਰਪ੍ਰਸਾਦ ਜਨੇ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ

ਤੀਜਾ ਵਰ ਰੂਪ ਵਰਤਨ ਸਭ ਤੇਰੇ ਮਰ ਮਰ ਜੰਮੇ ਫਿਰ ਪਵੇ ਕਨੇਰੇ ਤੂੰ ਇੱਕੋ ਨੈਚਲ ਹੈਗਮ ਪਰ ਕੁਦਰਤ ਬੂਝ ਜਾਵਣ ਆਮ ਹੋ ਬਾਰੀ ਜੀਓ ਬਾਰੀ ਰਾਮ ਨਾਮ ਮਨ ਵਸਾਵਣ ਆਮ ਤਿਸ ਰੂਪ ਨਾ ਰੇਖਿਆ ਵਰਨ ਨ ਕੋਹੀ ਗੁਰਮਤੀ ਆਪ ਵਜਾਵਣ ਆਮ ਰਹਾ ਸਭ ਏਕਾ ਜੋਤ ਜਾਣੇ ਜੇ ਕੋਹੀ ਸਤਿਗੁਰ ਸੇਵਿਆ ਪ੍ਰਗਟ ਹੋਹੀ ਗੋਪਤ ਪ੍ਰਗਟ ਵਰਤੇ ਸਭ ਥਾਹੀ ਜੋਤੀ ਜੋਤ ਮਲਾਵਣ ਆਮ ਤ੍ਰਿਸ਼ਨਾਗਨ ਜਲੇ ਸੰਸਾਰਾ ਲੋਭ ਅਭਿਮਾਨ ਬਹੁਤ ਹੰਕਾਰਾ ਮਰ ਮਰ ਜਨਮੇ ਪਤ ਗਵਾਵੇ ਆਪਣੀ ਬਿਰਥਾ ਜਨਮ ਗਵਾਵਣ ਆਮ ਗੁਰ ਕਾ ਸ਼ਬਦ ਕੋ ਬਿਰਲਾ ਬੂਝੇ ਆਪ ਮਾਰੇ ਤਾਂ ਤ੍ਰੈਪਨ ਸੂਝੇ ਫਿਰ ਉਹ ਮਰੇ ਨ ਮਰਨਾ ਹੋਵੇ ਸਹਿਜੇ ਸੱਚ ਸਮਾਵਣ ਆਮ ਮਾਇਆ ਮੈਂ ਫਿਰ ਚੇਤ ਨ ਲਾਹੇ ਗੁਰ ਕੇ ਸ਼ਬਦ ਸਦ ਰਹੇ ਸਮਾਹੇ ਸੱਚ ਸਲਾਹੇ ਸਭ ਘੱਟ ਅੰਤਰ ਸੱਚੋ ਸੱਚ ਸੁਹਾਵਣ ਆਮ ਸੱਚ ਸਲਾਹੀ ਸਦਾ ਹਜੂਰ ਹੈ ਗੁਰ ਕੇ ਸ਼ਬਦ ਰਿਹਾ ਭਰਪੂਰ ਹੈ ਗੁਰ ਪ੍ਰਸਾਦੀ ਸੱਚ ਨਦਰ ਹੀ ਆਪ ਹੈ ਸੱਚੇ ਹੀ ਸੁਖ ਪਾਵਣ ਆਮ ਸੱਚ ਮਨ ਆਉਂਦਾ ਰਿਹਾ ਸਮਾਹੇ ਸਦਾ ਸੱਚ ਨਿਸ਼ਚਲ ਆਵੇ ਨਾ ਜਾਹੇ ਸੱਚੇ ਲਾਗੇ ਸੋ ਮਨ ਨਿਰਮਲ ਗੁਰਮਤੀ ਸੱਚ ਸਮਾਵਣ ਆਮ ਸੱਚ ਸਲਾਹੀ ਅਵਰਨਾ ਕੋਹੀ ਜਿਤ ਸੇਵਿਆ ਸਦਾ ਸੁਖ ਹੋਹੀ ਨਾਨਕ ਨਾਮ ਰਤੇ ਬੇਚਾਰੀ ਸੱਚੋ ਸੱਚ ਕਮਾਵਣ ਆਮ ਮਾਜ ਮਹੱਲਾ ਤੀਜਾ ਨਿਰਮਲ ਸਰਬ ਨਿਰਮਲ ਹੈ ਬਾਣੀ ਨਿਰਮਲ ਜੋਤ ਸਮ ਹੈ ਸਮਾਣੀ ਨਿਰਮਲ ਬਾਣੀ ਨਰ ਸਲਾਹੀ ਜਪ ਹਰ ਨਿਰਮਲ ਮੈਲ ਗਵਾਵਣ ਆਮ ਹੋ ਬਾਰੀ ਜੀਓ ਬਾਰੀ ਸੁਖਦਾਤਾ ਮਨ ਵਸਾਵਣ ਆਮ ਹਰ ਨਿਰਮਲ ਗੁਰ ਸ਼ਬਦ ਸੁਲਾਹੀ ਸ਼ਬਦੋ ਸੋਹਣਾ ਤਸਾ ਮਟਾਵਣ ਆਮ ਰਹਾ ਨਿਰਮਲ ਨਾਮ ਵਸਿਆ ਮਨ ਵਾਹੇ ਮਨ ਤਨ ਨਿਰਮਲ ਮਾਇਆ ਮੋਹ ਗਵਾਹੇ ਨਿਰਮਲ ਗੁਣ ਗਾਵੇ ਨਿਤ ਸੱਚੇ ਕਹਿ ਨਿਰਮਲ ਨਾਦ ਵਜਾਵਣ ਆਮ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚੋਂ ਆਪ ਮੁਆ ਤਿਸੇ ਮੋਹ ਨ ਮਾਇਆ ਹੂੰ ਨਿਰਮਲ ਗਿਆਨ ਧਿਆਨ ਤਤ ਨਿਰਮਲ ਹੂੰ ਨਿਰਮਲ ਬਾਣੀ ਮਨ ਵਸਾਵਣ ਆਮ ਜੋ ਨਿਰਮਲ ਸੇਵੇ ਸੋ ਨਿਰਮਲ ਹੋ ਬਹਿਗਾ ਹੋਮੈ ਮੈ ਗੁਰ ਸਭ ਦੀ ਧੋ ਬਹਿ ਨਿਰਮਲ ਬਾਜੇ ਅਨਹਾ ਤੁਨ ਬਾਣੀ ਦਰ ਸੱਚੇ ਸੋ ਬਾ ਪਾਵਣ ਆਮ ਨਿਰਮਲ ਤੇ ਸਭ ਨਿਰਮਲ ਹੋ ਬਹਿ ਨਿਰਮਲ ਮਰੂਆ ਹਰ ਸ਼ਬਦ ਪੁਰੋ ਬਹਿ ਨਿਰਮਲ ਨਾਮ ਲੱਗੇ ਬਡਭਾਗੀ ਨਿਰਮਲ ਨਾਮ ਸੁਹਾਵਣ ਆਮ ਸੋ ਨਿਰਮਲ ਜੋ ਸ਼ਬਦ ਹੈ ਸੋ ਬਹਿ ਨਿਰਮਲ ਨਾਮ ਮਨ ਤਨ ਮੋਹ ਹੈ ਸੱਚ ਨਾਮ ਹਲਕਾ ਦਿਨ ਲਾਗੇ ਮੁਖ ਉਂਜਲ ਸੱਚ ਕੁਰਾਵਣ ਆਮ ਮਨ ਮੈਲਾ ਹੈ ਦੂਜੇ ਪਾਹੇ ਮੈਲਾ ਚੌਂਕਾ ਮੈਲ ਦਾਹੇ ਮੈਲਾ ਕਹਿ ਫਿਰ ਮੈਲ ਬਦਾਹੇ ਮਨ ਮੁਖ ਮੈਲ ਦੁਖ ਪਾਵਣ ਆਮ ਮੈਲੇ ਨਿਰਮਲ ਸਭ ਹੁਕਮ ਸੁਭਾਹੇ ਸੇ ਨਿਰਮਲ ਸੋ ਹਰ ਸੱਚੇ ਪਾਹੇ ਨਾਨਕ ਨਾਮ ਦੱਸੇ ਮਨ ਅੰਤਰ ਗੁਰਮੁਖ ਮੈਲ ਚੁਕਾਵਣ ਆਮ ਮਾਜ ਮਹੱਲਾ ਤੀਜਾ ਗੋਬਿੰਦ ਉਂਜਲ ਹੁੰਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉਂਜਲ ਸਦਾ

ਤੈ ਨਾ ਭਗਤ ਜਿਨ੍ਹਾਂ ਕੋ ਸਤ ਨਮਸਕਾਰ ਕੀ ਜਿਹੇ ਜੋ ਵੰਦਨ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਾਰਨ ਕਰਾਹੇ ਜਿਤ ਭਾਵੇ ਤਤਕਾਰੇ ਲਾਹੇ ਪੂਰੇ ਪਾ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੇ ਤਾਂ ਕੁਛ ਪਾਹੇ ਗੁਰ ਪ੍ਰਸਾਦੀ ਹਰ ਮਨ ਪਸਾਹੇ ਸਦਾ ਮੁਕਤ ਹਰ ਮਨ ਪਸਾਹੇ ਸਹਿਜੇ ਸਹਿਜ ਸਮਾਵਣਿਆ ਬਹੁ ਕਰਮ ਕਮਾਵੇ ਮੁਕਤ ਨ ਪਾਹੇ ਦੁਸੰਤਰ ਪਾਵੇ ਦੂਜੇ ਪਾਏ ਖਵਾਹੇ ਬਿਰਥਾ ਜਨਮ ਗਿਆ ਹੈ ਕਪਟੀ ਦਿਨ ਸਭਦੇ ਦੁੱਖ ਪਾਵਣਿਆ ਤਾਪਤ ਰੱਖੇ ਠਾਕਰ ਹਾਹੇ ਗੁਰ ਪ੍ਰਸਾਦੀ ਪਰਮ ਪੰਥ ਪਾਹੇ ਸਤਿਗੁਰ ਆਪੇ ਮੇਲ ਮਲਾਹੇ ਮਿਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲੱਗੇ ਹੈ ਕੂੜੇ ਫਲ ਪਾਹੇ ਦੂਜੇ ਪਾਹੇ ਬਿਰਥਾ ਜਨਮ ਗਵਾਹੇ ਆਪ ਡੁੱਬੇ ਸਗਲੇ ਕੁਲ ਡੋਪੇ ਕੂੜ ਬੋਲ ਵਿਖ ਖਾਵਣਿਆ ਇਹ ਤਨ ਮੈਂ ਮਨ ਕੋ ਗੁਰਮੁਖ ਦੇਖੇ ਪਾਹੇ ਪਾਖਤ ਜਾਹੂ ਮੈਂ ਸੁਖੇ ਸਿੱਧ ਸਾਧ ਮੋਨ ਧਾਰ

ਨਾਨਕ ਜਿਸ ਨਾਮ ਦੇ ਸੋ ਲੇ ਪੇਗਾ ਨਾਮੇ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਐਸ ਗੁਫਾ ਮੈਂ ਖਟ ਭੰਡਾਰਾ ਤਿਸ ਵਿਸ ਵਸੇ ਹਰ ਅਲੱਖ ਹਪਾਰਾ ਆਪੇ ਗਉਤ ਪ੍ਰਗਟ ਹੈ ਆਪੇ ਗੁਰ ਸ਼ਬਦ ਹੀ ਆਪ ਬਜਾਵਣਿਆ ਹਾਂ ਵਾਰੀ ਜੀਓ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾਂ ਰਸ ਮਿੱਠਾ ਹੈ ਗੁਰਮਤੀ ਅੰਮ੍ਰਿਤ ਪਿਆ ਬਣਿਆ ਰਹਾ ਹੋਮੇ ਮਾਰ ਵਜਨ ਕਪਟ ਖੁਲਾ ਬਣਿਆ ਨਾਮ ਮੋਲਕ ਗੁਰਪ੍ਰਸਾਦੀ ਪਾਇਆ ਹੰ ਬਿਨ ਸਭ ਦੇ ਨਾਮ ਨ ਪਾਵੇ ਕੋਈ ਗੁਰ ਕਿਰਪਾ ਤੇ ਮਨ ਪਸਾ ਬਣਿਆ ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ ਈ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਨ ਹਰ ਦਰਸ ਵਾ ਪਾਵਣਿਆ ਸਰੀਰੋ ਪਾਲਣ ਕੋ ਬਾਹਰ

ਕਰ ਪ੍ਰਸਾਦੇ ਮਿਲ ਸੋਝੀ ਪਾਹੀ ਨਾਨਕ ਨਾਮ ਸਲਾਹੇ ਸਦਾ ਤੂੰ ਪਰਮਖ ਮਨ ਵਸਾ ਬਣਿਆ ਮਾਜ ਮਹੱਲਾ ਤੀਜਾ ਗਰਹੁ ਮਿਲੇ ਮਲਾਹੇ ਆਪੇ ਕਾਲ ਨਾ ਜੋਹੇ ਦੁੱਖ ਨਾ ਸੁਨਤਾ ਪੈ ਗਿਆ ਹੋਮੇ ਮਾਰ ਬੰਧਨ ਸਭ ਤੋੜੇ ਗੁਰਮੁਖ ਸ਼ਬਦ ਸੁਹਾ ਬਣਿਆ ਹਾਂ ਬਾਰੀ ਜੀਓ ਬਾਰੀ ਹਰ ਹਰ ਨਾਮ ਸੁਹਾ ਬਣਿਆ ਗੁਰਮੁਖ ਗਾਵੇ ਗੁਰਮੁਖ ਨਾਚੇ ਹਰ ਸੇਤੀ ਚਿਤ ਲਾ ਬਣਿਆ ਰਹਾ ਗੁਰਮੁਖ ਜੀਵੇ ਮਰੇ ਪਰਵਾਨ ਅਰਜਨ ਸੀਜੇ ਸ਼ਬਦ ਪਛਾਣ ਗੁਰਮੁਖ ਮਰੇ ਨਾ ਕਾਲ ਨਾ ਖਾਹੇ ਗੁਰਮੁਖ ਸੱਚ ਸਮਾ ਬਣਿਆ ਗੁਰਮੁਖ ਹਰ ਦਰ ਸੋਭਾ ਪਾਹੇ ਗੁਰਮੁਖ ਵਿੱਚੋਂ ਆਪ ਗਵਾਹੇ ਆਪ ਤਰੇ ਕੁਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਨਿਆ ਗੁਰਮੁਖ ਦੁੱਖ ਕਦੇ ਨਾ ਲਾਗੇ ਸਰੀਰ ਗੁਰਮੁਖ ਹੋਮੈ ਚੁੱਕੇ ਪੀਰ ਗੁਰਮੁਖ ਮਨ ਨਿਰਮਲ ਫਿਰ ਮੈੜ ਨਾ ਲਾਗੇ ਗੁਰਮੁਖ ਸਹਿਜ ਸਮਾ ਬਣਿਆ ਗੁਰਮੁਖ ਨਾਮ ਮਿਲੇ ਬੜਿਆਹੀ ਗੁਰਮੁਖ ਗੁਰੂ ਗਾਵੇ ਸੋਭਾ ਪਾਹੀ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸ਼ਬਦ ਕਰਾ ਬਣਿਆ ਗੁਰਮੁਖ ਹਾਂਦਨ ਸਭ ਤੇ ਰਾਤਾ ਗੁਰਮੁਖ ਜੁਗ ਚਾਰੇ ਹੈ ਜਾਤਾ ਹੈ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸਭ ਦੇ ਭਗਤ ਕਰਾ ਬਣਿਆ ਬਾਜ ਗੁਰੂ ਹੈ ਅੰਧਾਰਾ ਜਮ ਕਾਲ ਗਠੜੇ ਕਰੇ ਪਕੌਰਾਹੀ ਅੰਧਨ ਰੋਗੀ ਬੈਸ਼ਟਾ ਕੇ ਕੀੜੇ ਬੈਸ਼ਟਾ ਮੈਂ ਦੁਖ ਪਾ ਬਣਿਆ ਗੁਰਮੁਖ ਆਪੇ ਕਰੇ ਕਰਾਹੇ ਗੁਰਮੁਖ ਹਿਰਦੇ ਉਠਾ ਆਪ ਲਾਹੇ ਨਾਨਕ ਨਾਮ ਲੈ ਬੜਿਆਹੀ ਪੂਰੇ ਗੁਰਦੇ ਪਾ ਬਣਿਆ ਮਾਜ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰ ਸ਼ਬਦ ਦਿਖਾਵੇ ਸਤਿਗੁਰ ਪੂਰਾ ਆਪੇ ਫਰਕ ਕੀਤੋ ਕੱਟ ਗੰਤਰ ਆਪੇ ਬੰਤ ਗੁਣਾ ਬਣਿਆ ਹਾਂ ਬਾਰੀ ਜੀਓ ਬਾਰੀ ਹਰ ਸੱਚੇ ਕੇ ਗੁਣ ਗਾ ਬਣਿਆ ਬਾਜ ਗੁਰੂ ਕੋ ਸਹਿਜ ਨ ਪਾਹੇ ਗੁਰਮੁਖ ਸਹਿਜ ਸਮਾ ਬਣਿਆ ਰਹਾ ਤੂੰ ਆਪੇ ਸੋਹੇ ਆਪੇ ਜਗ ਮੋਹੇ ਤੂੰ ਆਪੇ ਨਦਰੀ ਜਗਤ ਪੁਰੋਹੇ ਤੂੰ ਆਪੇ ਦੁੱਖ ਸੁਖ ਦੇਵੇ ਕਰਤੇ ਗੁਰਮੁਖ ਹਰ ਦੁਖਾ ਬਣਿਆ ਆਪੇ ਕਰਤਾ ਕਰੇ ਕਰਾਹੇ ਆਪੇ ਸ਼ਬਦ ਗੁਰ ਮਨ ਵਸਾਹੇ ਸ਼ਬਦ ਹੀ ਉਪਜੇ ਸਮਰਥ ਬਾਣੀ ਗੁਰਮੁਖ ਆਪ ਸੁਹਾ ਬਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ

ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿਜ ਸੁਭਾਅ ਬਣਿਆ ਆਪੇ ਉੱਚਾ ਉੱਚੋ ਹੋਈ ਜਿਸ ਆਪ ਬਖਾਲੇ ਸੋ ਵੇਖੇ ਕੋਹੀ ਨਾਨਕ ਨਾਮ ਵਸੇ ਕੱਟ ਯੰਤਰ ਆਪੇ ਵੇਖ ਬਖਾਲਣਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭੂ ਰਿਹਾ ਸਭ ਥੋਹੀ ਗੁਰਪ੍ਰਸਾਦੀ ਕਰ ਹੀ ਮੈਂ ਪਾਹੀ ਸਦਾ ਸਦੇ ਵੀ ਇੱਕ ਮਨ ਧਿਆਹੀ ਗੁਰਮੁਖ

ਹੇ ਗੁਰ ਕੇ ਸ਼ਬਦ ਦੂਜਾ ਜਾ ਹੇ ਹਿਆ ਹਰ ਨਿਰਮਲ ਸਦਾ ਗੁਣ ਦਾਤਾ ਹੰ ਹਰ ਗੁਣ ਮਹਿੰਗਾ ਪਸਮਾ ਬਣਿਆ ਹਮ ਬਾਰੀ ਜੀਓ ਬਾਰੀ ਸੱਚ ਸੱਚਾ ਹਿਰਦੇ ਵਿਖਾ ਬਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦ ਹੀ ਮਨ ਵਸਾ ਬਣਿਆ ਰਹਾ ਆਪੇ ਗੁਰਦਾਤਾ ਕਰਮ ਵਧਾਤਾ ਸੇਵਕ ਸੇਵੇ ਗੁਰਮੁਖ ਹਰ ਜਾਤਾ ਈ ਅੰਮ੍ਰਿਤ ਨਾਮ ਸਦਾ ਜਨ ਸੋ ਸੋਹੇ ਗੁਰਮਤ ਹਰ ਰਸ ਪਾ ਬਣਿਆ ਐਸ ਗੁਹਾ ਮੈਂ ਇੱਕ ਥਾਨ ਸੁਹਾਇਆ ਪੂਰੇ ਗੁਰ ਹੋਮੇ ਭਰਮ ਚੁਕਾਇਆ ਈ ਅੰਦਨ ਨਾਮ ਸਲਾਹਣ ਰੰਗ ਰਾਤੇ ਗੁਰ ਕਿਰਪਾ ਤੇ ਪਾ ਬਣਿਆ ਗੁਰ ਕੇ ਸ਼ਬਦੇ ਗੁਹਾ ਵਿਚਾਰ ਹੈ ਨਾਮ ਅੰਦਰ ਰੰਜਨ ਅੰਤਰ ਵਸੇ ਮਰਾ ਰਹੇ ਹਰ ਗੁਣ ਗਾਵੇ ਸਭ ਸੁਹਾਏ ਮਿਲ ਪ੍ਰੀਤਮ ਸੁਖ ਪਾ ਬਣਿਆ ਜਮ ਜਗਾਤੀ ਦੂਜੇ ਪਾਹੇ ਕਰ ਲਾਹੇ ਨਾਮ ਭੁੱਲੇ ਦੂਹੇ ਸਜਾਹੇ ਕੜੀ ਮਹਿਤ ਖਾਲੇ ਖਾਲੇ ਵਿੰਗ ਰੱਤੀਓਂ ਮਾਸਾ ਤੋਲ ਘੜਾ ਬਣਿਆ ਪਈਆੜੇ ਪਰ ਚੇਤੇ ਨਾਹੀ ਦੂਜੇ ਮੁੱਠੀ ਰੋਵੇ ਤਾਹੀ ਖਰੀ ਕੁਲਹਣ ਕਰੂਪ ਕੁਲਖਣੀ ਸੁਪਨੇ ਪਰ ਨਹੀਂ ਬਾਵਣਿਆ ਪਈਆੜੇ ਪਰ ਮਨ ਵਸਾਇਆ ਪੂਰੇ ਗੁਰ ਹਜ਼ੂਰ ਦਸਾਇਆ ਕਾਮਣ ਪਰ ਰੱਖਿਆ ਕੰਠ ਲਾਹੇ ਸ਼ਬਦ ਪਰ ਰਾਵੇ ਸੇਜ ਸੁਹਾ ਬਣਿਆ ਆਪੇ ਦੇਵੇ ਸਾਧ ਬੁਲਾਹੇ ਆਪਣਾ ਨੋਹ ਮਨ ਵਸਾਹੇ ਨਾਨਕ ਨਾਮ ਮਿਲੇ ਵਡਿਆਹੀ ਰੰਦਨ ਸਦਾ ਗੁਣ ਗਾ ਬਣਿਆ ਮਾਜ ਮਹੱਲਾ ਤੀਜਾ ਉੱਤਮ ਜਨਮ ਸਥਾਨ ਹੈ ਵਾਸਾ ਸਤਿਗੁਰ ਸੇਵੇ ਕਰਮ ਹੈ ਉਦਾਸਾ ਹਰ ਰੰਗ ਰਹੇ ਨਾ ਸਦਾ ਰੰਗ ਰਾਤੇ ਹਰ ਰਸ ਮੰਤਰ ਪਤਾ ਬਣਿਆ ਹਉ ਵਾਰੀ ਜੀਓ ਵਾਰੀ ਪੜ ਮੂਹਜ ਮਨ ਵਸਾ ਬਣਿਆ ਗੁਰਮੁਖ ਪੜੇ ਹਰ ਨਾਮ ਸੁਲਾਹੇ ਅੰਦਰ ਸੱਚੇ ਸੋ ਪਾ ਪਾ ਬਣਿਆ ਰਾਹ ਲਖ ਪਿਓ ਹਰ ਹਾ ਸਮਾਹੇ ਗਾ ਪਾਹ ਨ ਕੀਤੀ ਪਾਇਆ ਜਾਹੇ ਕਿਰਪਾ ਕਰੇ ਤਾਂ ਸਤਿਗੁਰ ਬੇਟੇ ਨਦਰ ਹੀ ਮੇਲ ਮਲਾ ਬਣਿਆ ਦੂਜੇ ਪਾਹੇ ਪੜੇ ਨਹੀਂ ਬੂਝੇ ਤ੍ਰੈਪਨ ਮਾਇਆ ਕਾਰਨ ਦੂਜੇ ਤ੍ਰੈਪਨ ਬੰਧਾਂ ਟੁੱਟੇ ਗੁਰ ਸ਼ਬਦ ਹੀ ਮੁਕਤ ਕਰਾ ਬਣਿਆ ਇਹ ਮਨ ਚਾਂਚਲ ਵਾਸਨਾ ਵਿਹ ਦਵਿਧਾ ਲਾਗੇ ਦੈ ਦਸਤਾ ਵਿਹ ਬਹਿਕਾ ਕੀੜਾ ਬਿਖ ਮਹਿ ਰਾਤਾ ਬਿਖ ਹੀ ਮਹਿ ਬਜਾ ਬਣਿਆ ਹਾਂ ਹਾਂ ਕਰੇ ਤਾਂ ਆਪ ਜੁਣਾਹੇ ਬਹੁ ਕਰਮ ਕਰੇ ਕੁਛ ਥਾਂ ਨਾ ਪਾਹੇ ਤੁਝਤੇ ਬਾਹਰ ਕੁਛ ਨਾ ਹੋਵੇ ਬਖਸ਼ੇ ਸ਼ਬਦ ਸੁਹਾ ਬਣਿਆ ਉਪਜੈ ਪੰਜੇ ਹਰ ਬੂਝੇ ਨਾਹੀ ਆਂਦਾ ਦੂਜੇ ਪਾਏ ਫਰਾਹੀ ਮਨਮੁਖ ਜਨਮ ਗਿਆ ਹੈ ਵਿਰਥਾਹੀ ਅੰਤ ਗਿਆ ਪਸੁਤਾ ਬਣਿਆ ਪੈਰ ਪੁਰਦੇ ਸਿੰਗਾਰ ਬਣਾਹੇ ਮਨਮੁਖ ਅੰਧ ਜੈਸੇ ਕਰਮ ਕਮਾਹੇ ਹਲਤ ਨਾ ਸੋਭਾ ਫਲਤ ਨਾ ਢੋਹੀ ਵਿਰਥਾ ਜਨਮ ਗਵਾ ਬਣਿਆ ਹਰ ਕਾ ਨਾਮ ਕਿਨੇ ਵਿਰਲੇ ਜਾਤਾ ਪੂਰੇ ਗੁਰ ਤੇ ਸ਼ਬਦ ਪਛਾਤਾ ਹੀ ਅੰਦਨ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾ ਬਣਿਆ ਸਾਮੇ ਵਰਤੇ ਏਕੋ ਸੋਹੀ ਗੁਰਮੁਖ ਬਿਰਲਾ ਬੂਝੇ ਕੋਹੀ ਨਾਨਕ ਨਾਮ ਰਤੇ ਜਨ ਸੋਹੇ ਕਰ ਕਿਰਪਾ ਹੈ ਆਪ ਮੁਲਾ ਬਣਿਆ ਮਾਜ ਮਹੱਲਾ ਤੀਜਾ ਮਨਮੁਖ ਪੜੇ ਪਣ ਦੁਖਾਹੇ ਦੂਜੇ ਪਾਏ ਮਹਾਂ ਦੁਖ ਪਾਹੇ ਵਿਖਿਆ ਰਾਤੇ ਕੋ ਸੂਝੇ ਨਾਹੀ ਫਿਰ ਪਰ ਚੁਨੀ ਆ ਬਣਿਆ ਹਉ ਬਾਰੀ ਜੀਓ ਬਾਰੀ ਹਉਮੈ ਮਾਰ ਮੁਲਾ ਬਣਿਆ ਗੁਰ ਸੇਵਾ ਤੇ ਹਰ ਮਨ ਵਸਾਇਆ ਹਰ ਰਸ ਸਹਿਜ ਪਿਓ ਬਣਿਆ ਰਹਾ ਵੇਦ ਪੜੇ ਹਰ ਰਸ ਨਹੀਂ ਆਇਆ ਬਾਦ ਵਿਖਾਉਣੇ ਮੋਹੇ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਹੈ ਗੁਰਮੁਖ ਬੂਝ ਹਰ ਗਾ ਬਣਿਆ ਕਥੋ ਕਥੀਏ ਸਭ ਸੁਹਾਵੇ ਗੁਰਮਤੀ ਮਨ ਸੱਚੋ ਭਾਵੇ ਸੱਚੋ ਸੱਚ ਰਵੇ ਤਨ ਰਾਤੀ ਇਹ ਮਨ ਸੱਚ ਰਗਾ ਬਣਿਆ ਜੋ ਸੱਚ ਰਾਤੇ ਤਨ ਸੱਚੋ ਭਾਵੇ ਆਪੇ ਦੇਹ ਨਾ ਪਿੱਛੋਂ ਤਾਵੇ ਗੁਰ ਕੇ ਸ਼ਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾ ਬਣਿਆ ਕੂੜ ਕੌਸ਼ਤ ਨਾ ਮੈਲ ਨਾ ਲਾਗੇ

0: ਦੀਪਕਾਰੀ ਤ੍ਰਿਪਿਤ ਮਾਇਆ ਮਨਮੁਖ ਨਾ ਬੂਝੇ ਦੂਜੇ ਭਾਇਆ ਤ੍ਰੈ ਗਣ ਪੜੇ ਹਰੇਕ ਨਾ ਜਾਣੇ ਬਿਨ ਬੂਝੇ ਦੁੱਖ ਪਾਵਣਿਆ ਜਾਂ ਤਿਸ ਪਾਵੇ ਤਾਂ ਆਪ ਮਲਾਏ ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ ਨਾਨਕ ਨਾਵੇਂ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਝ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੇ ਸੋ ਪੰਡਿਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰਿ ਨਾਮ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਹਰ ਰਸ ਚੱਖ ਸਾਧ ਪਾਵਣਿਆ ਹਰ ਰਸ ਸਾ ਚਾਖੇ ਸੇਜਨ ਨਿਰਮਲ ਨਿਰਮਲ ਮਨ ਵਸਾਵਣਿਆ ਰਹੋ ਸੋ ਦੇ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹਉਮੇ ਮਾਰੇ ਨਾਮ ਪਦਾਰਥ ਨਾਉ ਨਿਤ ਪਾਈ ਤ੍ਰੈ ਗੁਣ ਮੀਟ ਸਮਾਵਣਿਆ ਹਉਮੇ ਕਰੇ ਨੈ ਕਰਮੀ ਨਾ ਹੋਵੇ ਗੁਰ ਪ੍ਰਸ਼ਾਦੀ ਹਉਮੇ ਖੋਵੇ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰੇ ਨਿਰਮਲ ਸੋਈ ਸੰਤ ਚੁਗੇ ਨਿਤ ਗੁਰਮੁਖ ਹੋਏ ਇਸਨਾਨ ਕਰੇ ਸਦਾ ਦਿਨ ਰਾਤੀ ਹਉਮੇ ਮੈਲ ਚ ਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰੀ ਹਰ ਸਰਵਸੇ ਹਉਮੇ ਮਾਰੇ ਐਨਸ ਪ੍ਰੀਤ ਸ਼ਬਦ ਸਾਚੇ ਹਰੇ ਸਰਵਾਸਾ ਪਾਵਣਿਆ ਮਨਮੁਖ ਸਦਾ ਪਗ ਮਹਿਲਾ ਹਉਮੇ ਮਲ ਲਾਈ ਇਸ਼ਨਾਨ ਕਰੇ ਪਰ ਮੈਲ ਨਾ ਜਾਈ ਜੀਵਤ ਮਰੇ ਗੁਰ ਸ਼ਬਦ ਵਿਚਾਰੇ ਹਉਮੇ ਮੈਲ ਚ ਕਾਵਣਿਆ ਰਤਨ ਪਦਾਰਥ ਕਰ ਤੇ ਪਾਇਆ ਪੂਰੇ ਸਤਿਗੁਰੂ ਸ਼ਬਦ ਸੁਣਾਇਆ ਗੁਰ ਪ੍ਰਸ਼ਾਦ ਮਿਟਿਆ ਅੰਧਿਆਰਾ ਕਟ ਚਾਨਣ ਆਪ ਪਛਾਵਣ ਪਛਾਨਣਿਆ ਆਪ ਉਪਾਏ ਤੈ ਆਪੇ ਵੇਖੇ ਸਤਿਗੁਰ ਸੇਵੇ ਸੇ ਜਨ ਲੇਖੇ ਨਾਨਕ ਨਾਮ ਵਸੇ ਕਟ ਅੰਤਰੇ ਗੁਰ ਕਿਰਪਾ ਤੇ ਪਾਵਣਿਆ ਮਾਝ ਮਹੱਲਾ ਤੀਜਾ ਮਾਇਆ ਮੋਹ ਜਗਤ ਸਭਾਇਆ ਤ੍ਰੈ ਗੁਣ ਦੀਸੇ ਮੋਹੇ ਮਾਇਆ ਗੁਰ ਪ੍ਰਸ਼ਾਦ ਦੀ ਕੋ ਬੂਝੈ ਗੁਰ ਪ੍ਰਸ਼ਾਦ ਦੀ ਕੋ ਬਿਰਲਾ ਬੂਝੇ ਚੌਥੇ ਪਥ ਲਿਵ ਲਾਵਣਿਆ ਹਉ ਵਾਰੀ ਜਿਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਾਰੇ ਸੋ ਚਿਤਲਾਏ ਹਰ ਦਰ ਮਹਿਲੀ ਸੋਭਾ ਪਾਵਣਿਆ ਰਹਾਉ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਤ ਜਿਨੇ ਉਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੀ ਆਏ ਜਾਏ ਦੁੱਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰ ਪ੍ਰਸ਼ਾਦੀ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੀ ਗੁਰ ਪੂਰੇ ਨਾਮ ਤੇ ਆਵਣਿਆ ਪਾਏ ਰੜੇ ਤਨ ਪਰਮ ਪਲਾਣੀ ਦੂਜੇ ਲਾਗੇ ਫਿਰ ਪਸਤਾਣੀ ਹਲਤ ਪਲਤ ਦੋਵੇਂ ਗਵਾਏ ਸੁਪਨੇ ਸੁਖ ਨਾ ਪਾਵਣਿਆ ਪਾਏ ਅਰੜੇ ਤਨ ਕੰਤ ਸਮਾਲੇ ਗੁਰ ਪ੍ਰਸ਼ਾਦੀ ਵੇਖੇ ਨਾਲੇ ਪਿਰਕੇ ਸਹਿਜ ਰਹੇ ਰੰਗ ਰਾਤੀ ਸ਼ਬਦ ਸ਼ਿੰਗਾਰ ਬਣਾਵਣਿਆ ਸਫਲ ਜਨਮ ਜਿਨ ਸਤਿਗੁਰੂ ਪਾਇਆ ਦੂਜਾ ਪਾਉ ਗੁਰ ਸ਼ਬਦ ਜਲਾਇਆ ਏਕੋ ਰਵ ਰਿਹਾ ਕਟੇ ਅੰਤਰੇ ਮਿਲ ਸੰਗ ਸਤਸੰਗਤ ਹਰ ਗੁਣ ਗਾਵਣਿਆ ਸਤਿਗੁਰ ਤੇ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨ ਮੁਖ ਨਾਮ ਚੇਤਨ ਆਇਆ ਵੀ ਬਿਨ ਨਾਵੇਂ ਬਹੁ ਦੁਖ ਪਾਵਣਿਆ ਜਿਨ ਸਿਸ਼ਟੀ ਸਾਜੀ ਸੋਈ ਜਾਣੇ ਆਪੇ ਮੇਲੇ ਸ਼ਬਦ ਪਛਾਣੇ ਨਾਨਕ ਨਾਮ ਮਿਲਿਆ ਤਿੰਨ ਜਨਕੂ ਜਿਨ ਤੁਰ ਮਸਤਕ ਲੇਖ ਲਿਖਾਵਣਿਆ ਮਾਝ ਮਹੱਲਾ ਚੌਥਾ ਆਦਿ ਪੁਰਖੇ ਅੰਪਰ ਪਰੇ ਆਪੇ ਆਪੇ ਥਾਪੇ ਥਾਪੋ ਥਾਪੇ ਸਭ ਮਾਂ ਵਰਤੇ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ ਹਉ ਵਾਰੀ ਜਿਉ ਵਾਰੀ ਨਿਰੰਕਾਰੀ ਨਾਮ ਤੇ ਆਵਣਿਆ ਤਿਸ ਰੂਪ ਨਾਰੇਖਿਆ ਕਟ ਕਟ ਦੇਖਿਆ ਗੁਰਮੁਖੇ ਅਲਖ ਲਿਖਾਵਣਿਆ ਰਹਾਉ ਤੂੰ ਦਿਆਲ ਕਿਰਪਾਲ ਪ੍ਰਭ ਸੋਈ ਤੁਧ ਬਿਨ ਦੂਜਾ ਅਵਰ ਨਾ ਕੋਈ ਗੁਰ ਪ੍ਰਸ਼ਾਦ ਕਰੇ ਨਾਮ ਦਿਲੇ ਦੇਵੇ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਨਹਾਰਾ ਭਗਤੀ ਭਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਪੀਜੇ ਸਹਿਜ ਸਮਾਧ ਲਗਾਵਣਿਆ ਅਣ ਦਿਨ ਗੁਣ ਗਾਵਾਂ ਪ੍ਰਭ ਤੇਰੇ ਤੁਧ ਸਲਾਹੀ ਪ੍ਰੀਤਮ ਮੇਰੇ ਤੁਧ ਬਿਨ ਅਵਰ ਨਾ ਕੋਈ ਜਾਚਾ ਤੂੰ ਗੁਰ ਪ੍ਰਸ਼ਾਦੀ ਤੂੰ ਪਾਵਣਿਆ ਅਗਮਾ ਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲਿਹੋ ਮਲਾਈ ਪੂਰੇ ਗੁਰ ਕੇ ਸ਼ਬਦ ਤੇ ਆਈ ਹੈ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੇ ਨਾਮ ਸਲਾਹੇ ਸਾਚੇ ਪਾਵੇ ਗੁਰਮੁਖ ਸਦਾ ਰਹੇ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਹੰਕਾਰੀ ਜੁਆ ਜਨਮ ਸਭ ਬਾਜੀ ਹਾਰੀ ਅੰਤਰ ਲੋਭ ਮਹਾ ਗੁਬਾਰਾ ਫਿਰ ਫਿਰੇ ਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖਤ ਤੁਰ ਪਾਈ ਨਾਨਕ ਨਾਮ ਮਿਲੇ ਪਉ ਪੰਜਨ ਗੁਰ ਸ਼ਬਦੀ ਸੁਖ ਪਾਵਣਿਆ ਮਾਝ ਮਹੱਲਾ ਪੰਜਵਾਂ ਘਰ ਪਹਿਲਾ ਅੰਤਰਾ ਲੱਖ ਨ ਜਾਈ ਲਖਿਆ ਨਾਮ ਰਤਨ ਲੈ ਗੁਜਾ ਰੱਖਿਆ ਅਗਮ ਅਗੋ ਚਿਰ ਸਭ ਤੇ ਉੱਚਾ ਗੁਰ ਕੈ ਸ਼ਬਦ ਲਿਖਾਵਣਿਆ ਹਉ ਵਾਰੀ ਜਿਉ ਵਾਰੀ ਕਲ ਮੈਂ ਨਾਮ ਸੁਨਾਵਣਿਆ ਸੰਤ ਪਿਆਰੇ ਸਾਚੇ ਧਾਰੇ ਵਡਭਾਗੀ ਦਰਸ਼ਨ ਪਾਵਣਿਆ ਰਹੁ ਸਾਧਕ ਸਿੱਧ ਜਿਸੇ ਕੋ ਫਿਰਦੇ ਬ੍ਰਹਮੇ ਇੰਦਰ ਧਿਆਨ ਹਿਰਦੇ ਕੋਟ ਤੀਸਾ ਖੋਜੇ ਤਾਂ ਕੋ ਗੁਰ ਮਿਲ ਹਿਰਦੇ ਗਾਵਣਿਆ ਆਠ ਪੈਰ ਤੁਦੇ ਆਪੇ ਜਪਣਾ ਧਰਤੀ ਸੇਵਕ ਪਾਏ ਚਰਣਾ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੇ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੇ ਪੂਰੇ ਗੁਰ ਕੈ ਸ਼ਬਦ ਸਿਵਾਪੇ ਜਿਨ ਪਿਆ ਸੋਈ ਤਰਪਤਾ ਸੇ ਸਾਚੇ ਸੱਚ ਅਘਾਵਣਿਆ ਤਿਸਕਾਰੀ ਸਹਿਜਾ ਸੋਈ ਸਹੇਲਾ ਨੰਦ ਬਨੋਦ ਕਰੇ ਸਦਕੇਲਾ ਸੋ ਧਨਵੰਤਾ ਸੋ ਵਡਸਾਹਾ ਜੋ ਗੁਰ ਚਰਨੀ ਮਨ ਲਾਵਣਿਆ ਪਹਿਲਾਂ ਦੇ ਤੈ ਰਿਜਕ ਸਮਾਹਾ ਪਿੱਛੋਂ ਦੇ ਤੈ ਜੰਤ ਉਪਾਹਾ ਤੁਦ ਜੇ ਵਡਦਾਤਾ ਅਵਰ ਨ ਸਵਾਮੀ ਲਵੇ ਨਾ ਕੋਈ ਲਾਵਣਿਆ ਜਿਸ ਨੂੰ ਤੁੱਠਾ ਸੋ ਤੁਧਿਆਈ ਸਾਧ ਜਨਾ ਕਾ ਮੰਤਰ ਕਮਾਈ ਆਪੇ ਤਗਰੇ ਸਗਲੇ ਕੁਲ ਤਾਰੇ ਤਿਸ ਦਰਗਾਹ ਠਾਕ ਨਾ ਪਾਵਣਿਆ ਤੂੰ ਵੱਡਾ ਤੂੰ ਹੂਚੋ ਉੱਚਾ ਤੂੰ ਬੇਅੰਤਾ ਤੇ ਮੂਚੋ ਮੂਚਾ ਹਉ ਗੁਰਬਾਣੀ ਤੇਰੇ ਵੰਜਾ ਨਾਨਕ ਦਾਸ ਦਸਾਵਣਿਆ ਮਾਝ ਮਹੱਲਾ ਪੰਜਵਾਂ ਕੌਣ ਸੁਮੁਕਤਾ ਕੌਣ ਸੁਯੁਗਤਾ ਕੌਣ ਸੁਗਿਆਨੀ ਕੌਣ ਸੁਵਕਤਾ ਕੌਣ ਸੁਗਿਰਹੀ ਕੌਣ ਅਦਾਸੀ ਕੌਣ ਸੁਕੀਮਤ ਪਾਈ ਜੀਓ ਕਿਨ ਵਿਦਵਾਦਾ ਕਿਨ ਵਿਦ ਛੂਟਾ ਕਿਨ ਵਿਦ ਆਵਣ ਜਾਵਣ ਤੂਟਾ ਕੌਣ ਕਰਮ ਕੌਣ ਨੇ ਕਰਮਾ ਕੌਣ ਸੁਕਹੇ ਕਹਾਈ ਜੀਓ ਕੌਣ ਸੁਖੀਆ ਕੌਣ ਸੁਦੁਖੀਆ ਕੌਣ ਸੁਸਨਮੁਖੀ ਕੌਣ ਬੇਮੁਖੀਆ ਕਿਨ ਵਿਦ ਮਿਲਿਆ ਕਿਨ ਵਿਦ ਵਿਛੜੈ ਇਹ ਵਿਦੇ ਕੌਣ ਪ੍ਰਗਟਾਈ ਜੀਓ ਕੌਣ ਸੁਅਖਰ ਜਿਤ ਤਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸੁਖ ਸਮਸਹਿਤਾ ਕੌਣ ਸੁਚਾਲ ਜਿਤ ਪਾਰ ਬ੍ਰਹਮ ਤਿਆਈ ਕਿਨ ਵਿਦ ਕੀਰਤਨ ਗਾਈ ਜੀਓ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਗੁਰਮੁਖ ਗਿਰਹੀ ਤਨ ਗਿਰਹੀ ਉਦਾਸੀ ਗੁਰਮੁਖੀ ਗੁਰਮੁਖ ਕੀਮਤ ਪਾਈ ਜੀਓ ਹਉਮੈ ਵਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਤੂਟਾ ਗੁਰਮੁਖ ਕਰਮ ਗੁਰਮੁਖ ਨੇਹ ਕਰਮਾ ਗੁਰਮੁਖ ਕਰੇ ਸੁਭਾਈ ਜੀਓ ਗੁਰਮੁਖੇ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਬੇਮੁਖੀਆ ਗੁਰਮੁਖ ਮਿਲਿਆ ਮਨਮੁਖ ਵਿਸਰੇ ਗੁਰਮੁਖ ਵਿਦ ਪ੍ਰਗਟਾਈ ਜੀਓ ਗੁਰਮੁਖ ਅੱਖਰ ਜਿਤ ਧਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਰ ਬ੍ਰਹਮ ਤਿਆਈ ਗੁਰਮੁਖ ਕੀਰਤਨ ਗਾਈ ਜੀਓ ਸਗਲੇ ਬੰਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇੱਕ ਸਤੇ ਹੋਇਓ ਅਨੰਤਾ ਨਾਨਕ ਇੱਕ ਸਮੈ ਸਮਾਈ ਜੀਓ ਮਾਝ ਮਹੱਲਾ ਪੰਜਵਾਂ ਪ੍ਰਭ ਬਨਾਸੀ ਤਾਂ ਕਿਆ ਕਾੜਾ ਹਰ ਭਗਵੰਤਾ ਤਾਂ ਜਨ ਖੜਾ ਸੁਖਾਲਾ ਜੀ ਪ੍ਰਾਣ ਮਾਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਹਉ ਵਾਰੀ ਜੀ ਵਾਰੀ ਗੁਰਮੁਖ ਮਨ ਤਨ ਭਾਵਣਿਆ ਤੂੰ ਮੇਰਾ ਪਰਬਤੀ ਤੂੰ ਮੇਰਾ ਓਲਾ ਤੁਮ ਸੰਗ ਲਵੇ ਨਾ ਲਾਵਣਿਆ ਰਹਾਉ ਤੇਰਾ ਕੀਤਾ ਜਿਸ ਲਾਗੇ ਮੀਠਾ ਘਟ ਘਟ ਪਾਰ ਬ੍ਰਹਮ ਤਿੰਨ ਜਨ ਰੀਠਾ ਥਾਨ ਥਨੰਤਰੇ ਤੂੰ ਹੈ ਤੂੰ ਹੈ ਏਕੋ ਇੱਕ ਵਰਤਾਵਣਿਆ ਸਗਲ ਮਰੋਰ ਤੂੰ ਦੇਵ ਨਿਹਾਰਾ ਭਗਤੀ ਪਾਏ ਪਰੇ ਭੰਡਾਰਾ ਦਇਆ ਤਾਰ ਰਾਖੇ ਤੁਦ ਸੋਈ
1: ਪੂਰੇ ਕਰਮ ਸਮਾ ਬਣਿਆ ਅੰਧ ਕੂਪ ਤੇ ਕੰਡੇ ਚਾਰੇ ਕਰ ਕਿਰਪਾ ਦਸ ਨਦਰ ਨਿਹਾਲੇ ਗੁਣ ਗਾਵੇ ਪੂਰਨ ਅਬਨਾਸੀ ਕੈ ਸੁਣ ਤੋਟ ਨਾ ਆਵਣਿਆ ਐਥੇ ਉਥੇ ਤੂੰ ਹੈ ਰਖਵਾਲਾ ਮਾਤ ਗਰਭ ਮੈਂ ਤੁਮਹੀ ਪਾਲਾ ਮਾਇਆ ਅਗਨ ਨਾ ਪੂਹੇ ਤਿਨਕੋ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸੰਭਾਲੀ ਮਨ ਤਨ ਅੰਤਰ ਤੁਧ ਨਦਰ ਨਿਹਾਲੇ ਤੂੰ ਮੇਰਾ ਮੀਤ ਸੱਜਣ ਮੇਰਾ ਸਵਾਮੀ ਤੁਧ ਬਿਨ ਆਵਣ ਨਾ ਜਾਵਣਿਆ ਜਿਸ ਕਉ ਤੂੰ ਪ੍ਰਭ ਪਿਆ ਸਹਾਈ ਤਿਸ ਤੱਤੀ ਵਾਉ ਨਾ ਲਾਗੀ ਕਾਈ ਤੂੰ ਸਾਹਿਬ ਸਰਨ ਸੁਖਦਾਤਾ ਸਤਸੰਗਤ ਜਾ ਪ੍ਰਗਟਾਵਣਿਆ ਤੂੰ ਊਚਾ ਤਾਹਾ ਅਪਾਰ ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠੁਕਰਾਈ ਨਾਨਕ ਬਲ ਬਲ ਜਾ ਬਣਿਆ ਮਾਝ ਮਹੱਲਾ ਪੰਜਵਾਂ ਘਰ ਦੂਜਾ ਨੇਤੇ ਨੇਤੇ ਦੇਹ ਸੰਭਾਲਿਆ ਮੂਲ ਨਾ ਮਨੋ ਵਿਸਾਰਿਆ ਰਹੁ ਸੰਤਾਂ ਸੰਗਤ ਪਾਈਐ ਜਿਤ ਜੰਮ ਕੇ ਪੰਥ ਨਾ ਜਾਈਐ ਤੋਸਾ ਹਰ ਕਾ ਨਾ

0: ਜਿਨ ਮਨ ਬੂਠਾ ਆਈ ਜੀਉ ਸੇ ਸੁੰਦਰ ਸੋਹਣੇ ਸਾਧ ਸੰਗ ਜਿਨ ਬੈਨੇ ਹਰ ਤਨ ਜਿਨੀ ਸੰਜਿਆ ਸੇ ਗਭੀਰ ਅਪਾਰ ਜੀਉ ਹਰ ਅਮਿਓ ਰਸਾਇਣ ਪੀਵੀਐ ਮੋਹ ਡਿੱਠੇ ਜਨ ਕੈ ਜੀਵਿਆ ਕਾਰਜ ਸਭ ਸਵਾਰ ਲੈ ਨਿਤ ਪੂਜੇ ਗੁਰ ਕੇ ਪਾਉ ਜੀਉ ਜੋ ਹਰ ਕੀਤਾ ਆਪਣਾ ਤਿਨ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸਕੇ ਭਾਗ ਜੀਉ ਮਨ ਮੰਦੇ ਪ੍ਰਭਵ ਗਾਹੀਆਂ ਇਹ ਰਸ ਭੋਗਣ ਪਤ ਸਾਈਆਂ ਮੰਦਾ ਮੂਲ ਨਾ ਉਪਜਿਉ ਤਰੇ ਸਾਚੀ ਕਾਰੇ ਲੱਗ ਜੀਉ ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਮਨ ਪਵਨ ਦਾ ਕੰਤ ਹਰੀ ਤੇਰਾ ਥਿਰ ਹੁਆ ਸੁਹਾਗ ਜੀਉ ਟਲ ਪਦਾਰਥ ਪਾਇਆ ਪੈ ਭਜਨ ਪੰਜਨ ਕੀ ਸਰਨਾਇਆ ਲਾਏ ਅੰਚਲ ਨਾਨਕ ਤਾਰੀਅਨ ਜਿਤ ਜਨਮ ਅਪਾਰ ਜੀਉ ਏਕ ਓਂਕਾਰੀ ਸਤਿਗੁਰ ਪ੍ਰਸ਼ਾਦਿ ਮਾਝ ਮਹੱਲਾ ਪੰਜਵਾਂ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹੋ ਸਿਮਰ ਸਿਮਰ ਗੁਰਦੇਵ ਮਿਟ ਗਏ ਪੈ ਦੂਰੇ ਸਰਨ ਆਵੇ ਪਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਚਰਨ ਸੇਵ ਸੰਸਾਧ ਕੇ ਸਗਲ ਮਨੋਰਥ ਪੂਰੇ ਘਟ ਘਟ ਏਕ ਵਰਤਦਾ ਜਲ ਥਲ ਮਹੀ ਅਲ ਪੂਰੇ ਪਾਪ ਬਨਾਸਨ ਸੇਵਿਆ ਪਵਿੱਤਰ ਸੰਤਨ ਕੀ ਤੂਰੇ ਸਭ ਸਡਾਈ ਖਸਮ ਆਪੇ ਹਰ ਜਪਈ ਠਰੂਰੇ ਕਰਤੇ ਕੀਆ ਤਪਾਵਸੋ ਦੁਸ਼ਟ ਮੂਏ ਹੋਏ ਮੂਰੇ ਨਾਨਕ ਰੱਤਾ ਸੱਚ ਨਾਏ ਹਰ ਵੇਖੇ ਸਦਾ ਹਜੂਰੇ ਬਾਰਾਂ ਮਹਾਂ ਮਾਝ ਮਹੱਲਾ ਪੰਜਵਾਂ ਕਰ ਚੌਥਾ ਏਕ ਓਂਕਾਰੀ ਸਤਿਗੁਰ ਪ੍ਰਸ਼ਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਾ ਦਿਸ ਪਰਮੇ ਥੱਕ ਆਈ ਪਰਬ ਕੀ ਸ਼ਾਮ ਤੇਨ ਦੁਦੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨਸਾ ਕੁਮਲਾਵਤੀ ਉਪਜੈ ਨਾ ਹੀ ਦਾਮ ਹਰ ਨਾਹ ਨਾ ਮਿਲਿਆ ਸੱਜਣ ਕਤ ਪਾਈਐ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੀ ਪਠ ਨਗਰ ਸੇ ਗਰਾਮ ਸਰਬ ਸਿੰਗਾਰ ਤਬੋਲ ਰਸ ਸਨ ਦੇਹੀ ਸਭ ਖਾਮ ਪ੍ਰਭ ਸਮ ਸਵਾਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸਕਾ ਨਿਚਲ ਧਾਮ ਚੇਤ ਗੋਬਿੰਦ ਰਾਧੀਆ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਏਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਨਾ ਜਲ ਥਲ ਮਾਈ ਹਿਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨਾ ਆਵੀ ਕਿਤੜਾ ਦੁੱਖ ਗਣਾ ਜਿਨ ਰਾਵਿਆ ਸੋ ਪ੍ਰਭੂ ਤਿਨਾ ਪਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਈ ਸੋ ਪ੍ਰਭ ਤਿਸਕੇ ਪਾਏ ਲਗਾ ਵਿਸਾਖ ਤੀਰਨ ਕੋ ਵਾਢੀਐ ਜਿਨਾ ਪ੍ਰੇਮ ਵਸੋਹੁ ਹਰ ਸਾਜਨ ਪੁਖ ਵਿਸਾਰਕੈ ਲੱਗੀ ਮਾਇਆ ਧੂ ਪੁੱਤਰ ਕਲਿਤਰਨਾ ਸੰਗਤਨਾ ਹਰ ਅਵਨਾਸੀ ਉਹ ਪਲ ਪਲ ਚ ਸਗਲੀ ਮੋਈ ਝੂਠੇ ਤੰਦੇ ਮੋਹ ਏਕ ਸਹਰ ਕੇ ਨਾਮ ਬਿਨ ਅੱਗੇ ਲਈ ਆਖੋ ਦਏ ਵਿਸਾਰ ਵਿਗੋਚਨਾ ਪ੍ਰਭਨ ਅਵਰ ਨਾ ਕੋਈ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਈ ਵਿਸਾਖ ਸੋਹਾ ਵਾਤਾਂ ਲਗੇ ਜਾਂ ਸੰਤ ਭੇਟੇ ਹਰ ਸੋਈ ਹਰ ਜੇਠ ਜਰਿੰਦਾ ਲੋੜੀਐ ਜਿਸ ਆਗੇ ਸਭ ਨਿਵਨ ਹਰ ਸੱਜਣ ਦਾਵਣ ਲੱਗਿਆ ਕਿਸੇ ਨ ਦਈ ਬਨ ਮਾਨਕ ਮੋਤੀ ਨਾ ਪ੍ਰਭ ਉਨ ਲਾਗੇ ਨਾਹੀ ਸਨ ਰੰਗ ਸਭੇ ਨਰਾਇਣੇ ਜੇਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਸੋ ਪ੍ਰਭ ਕੀਤੇ ਆਪਣੇ ਸੇਈ ਕਹੀਆ ਧਨ ਆਪਣ ਲਈਆ ਜੇ ਮਿਲੇ ਵਿਛੜ ਕਿਉਂ ਰਵਨ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਤਿਸ ਧਨੀ ਜਿਸਕੇ ਭਾਗ ਮਥਨ ਸਾੜਤ ਪੰਤਾ ਤਿਸ ਲਗੇ ਹਰ ਨਾਹ ਨਾ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੇ ਮਨ ਸੰਧੀ ਆਸ ਦੋਏ ਪਾਏ ਵਿਗੂਚਿਆ ਗਲ ਪਾਈ ਸਮ ਕੀ ਫਾਸ ਜੇਹਾ ਬੀਜੇ ਸੋ ਲੁਣੇ ਮੱਥੇ ਜੋ ਲਖਿਆਸ ਰਹਿਣ ਬਿਹਾਨੀ ਪੱਛੂ ਤਾਣੀ ਉੜ ਚਲੀ ਗਈ ਨਿਰਾਸ ਜਿਨ ਕੋ ਸਾਧੂ ਭੇਟਿਆ ਸੋ ਦਰਗਾਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਚਰਨਾ ਹੋਏ ਪਿਆਸ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਤੋਹ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੇ ਮਨ ਤਨ ਰੱਤਾ ਸੱਚ ਰੰਗ ਏਕੋ ਨਾਮ ਆਧਾਰ ਵਿਖਿਆ ਰੰਗ ਕੁਰਾਵਿਆ ਦਿਸਨ ਛੱਬੇ ਛਾਰੀ ਹਰ ਅੰਮ੍ਰਿਤ ਬੂੰਦ ਸਹਾਵਣੀ ਮਿਲ ਸਾਧੂ ਪੀ ਮਨਹਾਰ ਵਣਤਿਨ ਪ੍ਰਭ ਸੰਗ ਮੌਲਿਆ ਸਮਰੱਥੀ ਪੁਰਖਾ ਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾ ਮਨਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੇ ਸਦਬਲਹਾਰੀ ਨਾਨਕ ਹਰ ਜੀ ਮਾਇਆ ਕਰੀ ਸਬਦ ਸਵਾਰ ਨਹਾਰੀ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰੀ ਪਾਦੋ ਪਰਮ ਭਲਾਣੀਆਂ ਦੂਜੇ ਲੱਗਾ ਹੀਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਦਨ ਦੇਹ ਬਿਨ ਸਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਪੇਤ ਛੱਡ ਖੜੋ ਤੇ ਖਿਨੇ ਮੈਂ ਜਿਨ ਸਿਉ ਲੱਗਾ ਹੀਤ ਹੱਥ ਮਰੋੜੇ ਤਨ ਕੰਪੀ ਸਿਆਹੋ ਹੋ ਆਸੀਤ ਜੇ ਹਾ ਬੀਜੇ ਸੋਲਣੇ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੋ ਭਾਦੋ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੀਤ ਅਸਨ ਪ੍ਰੇਮ ਉਮਾਹੜਾ ਕਿਉਂ ਮਿਲਿਆ ਹਰ ਜਾਈ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਲਾ ਵੀ ਮਾਈ ਸੰਤ ਸਹਾਈ ਪ੍ਰੇਮ ਕੈ ਹਵ ਤਿਨ ਕੈ ਲਾਗਾ ਪਾਈ ਵਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾ ਹੀ ਜਾਈ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਕਾਈ ਆਪ ਤਿਆਗ ਬੇਨਤੀ ਕਰੇ ਲਿਹੋ ਪ੍ਰਭੂ ਲੜ ਲਾਈ ਜੋ ਹਰੇ ਕੰਤ ਮਲਾਈਆ ਸੇ ਵਿਛੜ ਕਤੇ ਨਾ ਜਾਈ ਪ੍ਰਭਣ ਦੂਜਾ ਕੋ ਨਹੀਂ ਨਾਨਕ ਹਰ ਸਰਨ ਆਈ ਅਸੂ ਸੁਖੀ ਵਸੰਦਿਆ ਜਿਨ ਮਾਇਆ ਹਰਿ ਰਾਈ ਅਸੂ ਸੁਖੀ ਵਸੰਦਿਆ ਜਿਨ ਮਾਇਆ ਹਰਿ ਰਾਈ ਕਰਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਖਿਨ ਮੈਂ ਕੌੜਾ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥਾਂ ਰੋਵੇ ਰੋਜ ਕੀਤਾ ਕਛੂ ਨਾ ਹੋਵੀ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਬਿਯੋਗ ਨਾਨਕ ਕੋ ਪ੍ਰਭ ਰੱਖ ਲਿਓ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ ਮੰਗਰ ਮਾਹੀ ਸਹੰਦਿਆ ਹਰ ਪਿਰ ਸੰਗ ਬੈਠੜੀਆ ਤਿੰਨ ਕੀ ਸੋ ਬਾਕਿਆ ਗਣੀ ਜੇ ਸਾਹਿਬ ਮੇਲੜੀਆ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆ ਤਿੰਨ ਦੁੱਖ ਨਾ ਕਬੂ ਉਤਰੀ ਸੇ ਜਮ ਕੈ ਵਸ ਪੜੀਆ ਜਿਨੀ ਰਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ ਰਤਨ ਜਵਹਿਰ ਲਾਲ ਹਾਰੀ ਕੰਠ ਤਿਨਾ ਜੜਿਆ ਨਾਨਕ ਬਾਂਛੇ ਧੂੜ ਤਿਨ ਪ੍ਰਭ ਸਰਨੀ ਦਰ ਪੜੀਆ ਮਗਰ ਪਹ ਪ੍ਰਭ ਅਰਾਧਨਾ ਬਹੁਰ ਨਾ ਜਨਮੜੀਆ ਓਸਖ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾਉ ਮਨ ਬਿਦਿਆ ਚਰਨ ਅਰਬਿੰਦ ਦਰਸ਼ਨ ਲੱਗੜਾ ਸਾਹੂ ਓਟ ਗੋਬਿੰਦ ਗੋਪਾਲ ਰਾਈ ਸੇਵਾ ਸਵਾਮੀ ਲਾਹੂ ਵਿਖਿਆ ਪੂ ਨਾ ਸਕੀ ਮਿਲ ਸਾਧੂ ਗੁਣ ਗਾਹੂ ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੂ ਕਰ ਗਹਿ ਲੀਨੀ ਪਾਰ ਬ੍ਰਹਮ ਬਹੁਰ ਨਾ ਵਿਛੜਿਆਹੂ ਬਾਰ ਜਾਉਂ ਲੱਖ ਬੇਰੀਆਂ ਹਰ ਸੱਜਣ ਅਗਮਾ ਗਾਹੂ ਸਰਮ ਪਈ ਨਰਾਇਣੇ ਨਾਨਕ ਦਰ ਪਿਆਹੂ ਪੋਕ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹੂ ਮਾਘ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਈ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੇ ਮਨ ਤੇ ਜਾਈ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੇ ਲੋਭ ਸਵਾਨ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਅੜਸੜ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਤਿੰਨ ਨਾਨਕ ਤਿੰਨ ਕੁਰਬਾਨ ਮਾਘ ਸੁੱਚੇ ਸੇ ਕਾਢੀਆਂ ਜਿਨ ਪੂਰਾ ਗੁਰਮਿਹਰਬਾਨ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟਿਆਈ संत सहाई राम कै कर कृपा दिया मलाई सेज सुहावी सर्व सुख हुण दुखा ना ही जाई इच पुन्नी बड़ भागनी वर पाया हर राई मिल सहिया मंगल गावी गीत गोबिंद अलाई हर जेहा अवर ना दिसही कोई दूजा लवे न लाई हलत पलत सवारियन ने चल दितियन जाए संसार सागर ते रखियन बहुड़ न जन्मे ताई जी वाए एक अनेक गुण तरे नानक चरनी पाई फल गुण नित सलाई जिसनों तिल न तमाई जिन जिन नाम ते आए आ तिन के काज सरे हर गुर पूरा राध्या दर गै सच खड़ी सर्व सुखा निध चरण हारी पौजल बिखम तरी प्रेम भगत तिन पाईया बिख्या नहीं जरी कूड़ गए दुविधा नसी पूरन सच परी पार ब्रह्म प्रभ सेव दे मन अंदर एक तरे महादिवस मूरत पले जिसको नदर करे नानक मंगे दर्स दान किरपा करो हरे माज महला पंजमा दिन रैन एक ओंकारी सतगुर प्रसाद सेवी सतगुर अपना हर सिमरी दिन सब रैन आप त्याग सरनी पवा मुख बोली मिठड़े बैन जन्म जन्म का विछड़िया हर मेलो सज्जन सैन जो जिया हर ते विछड़े से सुख ना वसन भैन हरि पिरबिन चैन ना पाईया खोज डिठे सब गैन आप कमाने विछड़ी दोष न काहू दैन कर कृपा प्रभ राख लियो होर नाही करन करेन हर तुदबिन खाकू रलना कहिया किथे बैन नानक की बनंतिया हर सुरजन देखा नैन जी की बिरथा सो सुने हर समरते पुरख्या पारी मरन जीवना राधना सबना का आधारी सुसरे पेया तिस कंत की वड्डा जिस परवारी ऊंचा अगम अगाध बोध किशंत न पारा बार सेवा सत इस भाव सी संतां की हुई शार दीना नाथ दयाल देव पतित उदार नहार आद जगादी रखदा सच नाम करतारी कीमत कोई न जानी को नाही तोलन हारी मन तन अंतर वसरी नानक नहीं समार दिन रहन जो प्रभ को सेम दे तिन के सद बलहारे संत आराधन सदा सदा सबना का बख्शांदे जियो पिंड जिन साजिया कर कृपा दितिन जिंद गुर शब्दी आराध्या जपिया निर्मल मंत
1: कीमत कहन न जाइए परमेश्वर बेअंत जिस मन वसै नारायण सो कहिए भगवंत जी की लोचा पूरी है मिला स्वामी कंत नानक जीवे जप हरी दोख सबे ही हंत जिन रैन जिसना विसरै सो हरिया सो होवै जंत सर्व कला प्रभ पूर्ण मंजन माणी थाओ हर उठ गई मन अंदरे जप जप जीव नाओ कर कृपा प्रभ अपनी जन धूड़ी संग समाओ ज्यो तू राखे त्यो रहा तेरा दिता पैना खाओ उद्दम सोई कराए प्रभ मिल साधु गुण गाओ दूजी जाए न सुजई किथे कुकण जाओ अग्ञान बिनासर तम हरण उचे अगम अमाओ मन विछड़िया हर मेलिया नानक हो सुआओ सर्व कल्याणा तित देन हर परसी गुर के पाओ वार माज की तथा श्लोक महला पहला मलक मृत तथा चंद्र हड़ा सोहिया की धुनी गावनी एक ओंकार सतनाम करता पुरख गुर प्रसाद श्लोक महला पहला गुरदाता गुर हिवै घर गुर दीपक तेलोए अमर पदार्थ नानका मन मान्य सुख होए महला पहला पहले प्यार लगा थन दुद्ध दूजे माए बाप की सुध तीजे भैया भाभी बेब चौथे प्यार पन्नी खेड ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛਿਆ ਜਾਤ, ਸੱਤਵੇਂ ਸਾਂਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇ ਧੋਲੇ ਉੱਬੇ ਸਾਹ, ਦਸਵੇਂ ਦੱਦਾ ਹੋਆ ਸਵਾਹ, ਗਏ ਸੰਗੀਤ ਪੁਕਾਰੀ ਧਾਹ, ਉੱਡਿਆ ਹੰਸ ਦਸਾਏ ਰਾਹ, ਆਇਆ ਆਇਆ ਗਇਆ ਮੋਇਆ ਨਾਉ, ਪਿੱਛੇ ਪੱਤਲ ਸੱਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ, ਮਹੱਲਾ ਪਹਿਲਾ, ਦਸ ਬਾਲਤਨ ਬੀ ਸਰਵਣ, ਤੀਸਾ ਕਾ ਸੁੰਦਰ ਕਹਾਵੈ, ਚਾਲੀ ਸੀ ਪੁਰ ਹੋਏ ਪਚਾਸੀ, ਪੱਗ ਖਿੱਸੈ ਸੱਠੀ ਕੇ ਬੋਢੇ ਪਾ ਆਵੈ, ਸੱਤਰ ਕਾ ਮਤ ਹੀਣ, ਆਸੀਆਂ ਕਾ ਵਿਵਹਾਰ ਨਾ ਪਾਵੈ, ਨਵੇਂ ਕਾ ਸੇ ਜਾਸਣੀ, ਮੂਲ ਨਾ ਜਾਣੇ ਆਪ ਬਲ, ਟੰਡੋਲਿਬ ਢੂਡਮ ਡਿੱਠ ਮੈਂ, ਨਾਨਕ ਜਗ ਧੂਏ ਕਾ ਧਵਲ ਹਰ ਪਾਉੜੀ, ਤੂੰ ਕਰਤਾ ਪੁਰਖ ਅਗੰਮ ਹੈ, ਆਪ ਸ੍ਰਿਸ਼ਟ ਉਪਾਤੀ, ਰੰਗ ਬਰੰਗ ਉਪਾਰਜਨਾ ਬਹੁ ਬਹੁ ਵਿਦ ਭਾਤੀ, ਤੂੰ ਜਾਣੇ ਜਿਹਨੂੰ ਪਾਈ ਹੈ ਸਭ ਖੇਲ ਤੁਮਾਤੀ, ਇੱਕ ਆਵੇ ਇੱਕ ਜਾਏ ਉੱਠ, ਬਿਨ ਨਾਵੇ ਮਰ ਜਾਤੀ, ਗੁਰਮੁਖ ਰੰਗ ਚ ਲੁਲਿਆ ਰੰਗ ਹਰ ਰੰਗ ਰਾਤੀ, ਸੋ ਸੇਵ ਹੋ ਸਾਤ ਨਿਰੰਜਨੋ ਹਰ ਪੁਰਖ ਵਿਧਾਤੀ, ਤੂੰ ਆਪੇ ਆਪ ਸੁਜਾਣ ਹੈ ਵੱਡ ਪੁਰਖ ਵਡਾਤੀ, ਜੋ ਮਨ ਚਿੱਤ ਤੁਦ ਧਿਆਏ ਦੇ ਮੇਰੇ ਸੱਚਿਆ, ਬਾਲ ਬਾਲ ਹੋ ਤਿੰਨ ਜਾਤੀ, ਸਲੋਕ ਮਹੱਲਾ ਪਹਿਲਾ, ਜੀਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ ਅੱਖੀ ਦੇਖੈ ਜਿਹਵਾ, ਬੋਲੈ ਕੰਨੀ ਸੁਰਤ ਸਮਾਏ, ਪੈਰੀ ਚੱਲੈ ਹੱਥੀ ਕਰਨਾ, ਦਿੱਤਾ ਭੈਣੈ ਖਾਏ, ਜਿਨ ਰਚ ਰਚਿਆ ਤਿਸੇ ਨਾ ਜਾਣੈ, ਅੰਧਾ ਅੰਧ ਕਮਾਏ, ਜਾ ਭਜੈ ਤਾਂ ਠੀਕਰ ਹੋਵੈ, ਘਾੜਤ ਘੜੀ ਨਾ ਜਾਏ, ਨਾਨਕ ਗੁਰਬਿਨ ਨਾਹੇ ਪਾਤ, ਪਾਤ ਬਿਨ ਪਾਰ ਨਾ ਪਾਏ, ਮਹੱਲਾ ਦੂਜਾ, ਦੇਂਦੇ ਥਾਵੋ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ, ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰਿਆ ਖਵਖਾਣੀਐ, ਅੰਤਰ ਬਹਿ ਕੇ ਕਰਮ ਕਮਾਵੈ, ਸੋ ਚੌਹ ਕੁੰਡੀ ਜਾਣੀਐ, ਜੋ ਧਰਮ ਕਮਾਵੈ ਤਿਸ ਧਰਮ ਨਾਉ ਹੋਵੈ, ਪਾਪ ਕਮਾਣੈ ਪਾਪੀ ਜਾਣੀਐ, ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਦੂਜਾ ਆਖ ਵਖਾਣੀਐ, ਚਿੱਚਰ ਤੇਰੀ ਜੋਤ, ਤਿੱਚਰ ਜੋਤੀ ਵਿੱਚ ਤੂੰ ਬੋਲੇ, ਬਿਨ ਜੋਤੀ ਕੋਏ ਕਿਛ ਕਰੇ ਹੋ ਦਿਖਾ ਸਿਆਣੀਐ, ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸੁਜਾਣੀਐ, ਪੌੜੀ ਤੁਦ ਆਪੇ ਜਗਤ ਉਪਾਏ ਕੈ, ਤੁਦ ਆਪੇ ਧੰਦੈ ਲਾਇਆ, ਮੌਠ ਗੋਲੀ ਪਾਏ ਕੈ, ਤੁਦ ਆਪੋ ਜਗਤ ਖੁਆਇਆ, ਤਿਸਨਾ ਅੰਦਰ ਅਗਨ ਹੈ, ਨਹਿ ਤਿਪਤੈ ਭੁੱਖਾ ਧਿਆਇਆ, ਸਹਿਸਾ ਇਹੋ ਸੰਸਾਰ ਹੈ, ਮਰ ਜੰਮੈ ਆਇਆ ਜਾਇਆ, ਬਿਨ ਸਤਿਗੁਰ ਮੋਹ ਨਾ ਟੁੱਟਈ, ਸਭ ਥੱਕੇ ਕਰਮ ਕਮਾਇਆ, ਗੁਰਮਤੀ ਨਾਮ ਧਿਆਈਐ, ਸੁਖ ਰੱਜਾ ਜਾ ਤੁਦ ਪਾਇਆ, ਕੁਲ ਉਧਾਰੇ ਆਪਣਾ ਧਨ ਜਿਣੇ ਦੀ ਮਾਇਆ, ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ, ਸਲੋਕ ਮਹੱਲਾ ਦੂਜਾ, ਅੱਖੀ ਬਾਜੋ ਵੇਖਣਾ ਵਿਣ ਕੰਨਾ ਸੁਣਨਾ, ਪੈਰਿਆ ਪੈਰਾ ਬਾਜੋ ਚੱਲਣਾ ਵਿਣ ਹੱਥਾ ਕਰਨਾ, ਜੀਬੈ ਬਾਜੋ ਬੋਲਣਾ ਇਉਂ ਜੀਵਤ ਮਰਨਾ।

ਜਿਨੋ ਪਾਇਆ ਮੂਰਖ ਭੋਗੇ ਭੋਗ ਦੁੱਖ ਸਬਾਇਆ ਸੁਖੋ ਉੱਠੇ ਰੋਗ ਪਾਪ ਕਮਾਇਆ ਹਰਖੋ ਸੋਗ ਵਿਜੋਗ ਉਪਾਏ ਖਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ ਕਰਤੇ ਕਰੇ ਸੁਹੋਗ ਕਰਤਾ ਕਰੇ ਸੁਹੋਗ ਨਾ ਚੱਲਿਆ ਚਲਾਇਆ ਸਲੋਕ ਮਹੱਲਾ ਪਹਿਲਾ ਗੂੜ ਬੋਲ ਮੁਰਦਾਰ ਖਾਏ ਅਵਰੀ ਨੋ ਸਮਝਾਵਣ ਜਾਏ ਮੁੱਠਾ ਆਪ ਮੁਹਾਏ ਮਤ ਸਾਥ ਹੈ ਨਾਨਕ ਐਸਾ ਆਗੂ ਜਾਪੈ ਮਹੱਲਾ ਚੌਥਾ ਜਿਸਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੈ ਛੱਪੜ ਨਾਤੇ ਸਗਵੀ ਮਲ ਲਾਏ ਤੀਰਥ ਪੂਰਾ ਸਤਿਗੁਰੂ ਜੋ ਅਣਦਿਨ ਹਰ ਹਰ ਨਾਮ ਧਿਆਏ ਹੋ ਆਪ ਛੁੱਟਾ ਕੁਟੰਬ ਸਿਓ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛਡਾਏ ਜਨ ਨਾਨਕ ਤਿਸ ਬਲਿਹਾਰਨ ਹੈ ਜੋ ਆਪ ਜਪੈ ਵਰਾ ਨਾਮ ਜਪਾਏ ਪੌੜੀ ਇੱਕ ਕੰਧ ਮੂਲ ਚੁਣ ਖਾਹੇ ਵਣ ਖੰਡ ਵਾਸਾ ਇੱਕ ਭਗਵਾ ਵੇਸ ਕਰ ਫਿਰੇ ਜੋਗੀ ਸੰਨਿਆਸਾ ਅੰਦਰ ਤ੍ਰਿਸ਼ਨਾ ਬਹੁਤ ਸ਼ਾਦਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ ਜਮਕਾਲ ਸਿਰਹੋ ਨਾ ਉਤਰੈ ਤ੍ਰਿਬਿਦ ਮਨਸਾ ਗੁਰਮਤੀ ਕਾਲ ਨਾ ਆਵੈ ਨੇੜੈ ਨਾ ਹੋਵੈ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਨ ਘਰ ਹੀ ਮਾਏ ਉਦਾਸਾ ਨਾਨਕ ਸਤਿਗੁਰ ਸੇਵ ਨੇ ਆਪਣਾ ਸੇ ਆਸਾ ਤੇ ਨਿਰਾਸਾ ਸਲੋਕ ਮਹੱਲਾ ਪਹਿਲਾ ਜੇ ਰਤ ਲੱਗੈ ਕੱਪੜੈ ਜਾਮਾ ਹੋਏ ਭਲੀਤ ਸੋ ਰਤ ਪੀਵਹਿ ਮਾਨਸਾ ਤਿਨ ਕੋ ਨਿਰਮਲ ਚੀਤ ਨਾਨਕ ਨਾਉ ਖੁਦਾਏ ਕਾ ਦਿਲ ਹੱਸੈ ਮੁਖ ਲੇ ਹੋ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ ਮਹੱਲਾ ਪਹਿਲਾ ਜਾਹੋ ਨਾਹੀ ਤਾ ਕਿਆ ਆਖਾ ਕਿਉ ਨਾਹੀ ਕਿਆ ਹੋਵਾ ਕੀਤਾ ਕਰਨਾ ਕਹਿਆ ਕਥਨਾ ਭਰਿਆ ਭਰ ਭਰ ਧੋਵਾਂ ਆਪ ਨਾ ਬੁੱਝਾ ਲੋਕ ਬੁਝਾਈ ਐਸਾ ਆਗੂ ਹੋਵਾਂ ਨਾਨਕ ਅੰਧਾ ਹੋਏ ਕੈ ਦੱਸੇ ਰਾਹ ਸਭ ਸੁਮਹਾਏ ਸਾਥ ਹੈ

ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ ਨਾ ਪੜੀਐ ਨਾ ਬੁੱਝੀਐ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਖੱਟਿਆ ਭਗਤੀ ਭਰੇ ਭੰਡਾਰਾ ਨਿਰਮਲ ਨਾਮ ਮੰਨਿਆ ਦਰ ਸੱਚਾ ਸਚਿਆਰਾ ਜਿਸਦਾ ਜੀਉ ਪ੍ਰਾਣ ਹੈ ਅੰਤਰ ਜੋਤ ਅਪਾਰਾ ਸੱਚਾ ਸਾਉ ਇੱਕ ਤੂੰ ਹੋਰ ਜਗਤ ਵਣਜਾਰਾ ਸਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿੱਧਕ ਮਸੱਲਾ ਹੱਕ ਹਲਾਲ ਕੁਰਾਨ ਸਰਮ ਸੁਨ ਤਸੀਲ ਰੋਜਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਵੀ ਸਾ ਤਿਸ ਭਾਵ ਸੀ ਨਾਨਕ ਰੱਖਿਆ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰਪੀਰ ਹਾਮਾ ਤਾ ਭਰੇ ਜਾ ਮੁਰਦਾਰ ਨਾ ਖਾਏ ਗੱਲੀ ਪਿਸਤ ਨਾ ਜਾਈਐ ਛੁੱਟੈ ਸੱਚ ਕਮਾਏ ਮਾਰਨ ਪਾਹੇ ਹਰਾਮ ਹੋਏ ਮਹਿ ਹੋਏ ਹਲਾਲ ਨਾ ਜਾਏ ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਵਾਜਾ ਵਖਤ ਪੰਜ ਪੰਜਾ ਪੰਜੇ ਨਾਓ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਣਾਏ ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ ਨਾਨਕ ਜੇਤੇ ਕੂੜਿਆ।

ਰਤਨ ਭੰਡਾਰਾ ਵਿਣ ਗੁਣ ਕਿਨਿਆ ਨਾ ਲੱਦਿਆ ਅੰਧੇ ਭੋਗ ਮੂਏ ਕੂੜਿਆਰਾ ਮਨਮੁਖ ਦੂਜੇ ਪਾਚ ਮੂਏ ਨਾ ਬੂਝੇ ਵਿਚਾਰਾ ਇੱਕ ਸਭਾ ਜੋ ਦੂਜਾ ਕੋ ਨਹੀਂ ਕਿਸੇ ਆਗਿਆ ਕਰੇ ਪੁਕਾਰਾ ਇੱਕ ਨਿਰ ਧਨ ਸਦਾ ਭੌਕ ਦੇ ਇੱਕ ਨਾ ਭਰੇ ਤੁਜਾਰਾ ਵਿਣ ਨਾਵੈ ਹੋਰ ਧਨ ਨਾਹੀ ਹੋਰ ਵਿਖਿਆ ਸਭ ਸ਼ਾਰਾ ਨਾਨਕ ਆਪ ਕਰਾਏ ਕਰੇ ਕਹੇ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਉਣ ਮੁਸ਼ਕਲ ਜਾ ਹੋਏ ਤਾਂ ਮੁਸਲਮਾਨ ਕਹਾਵੈ ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੈ ਹੋਏ ਮੁਸਲਿਮ ਦੀਨ ਮੁਹਾਣੈ ਮਰਨ ਜੀਵਨ ਕਾ ਭਰਮ ਚੁਕਾਵੈ ਰੱਬ ਕੀ ਰਜਾਏ ਮੰਨੈ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ ਨਾਉ ਤਉ ਨਾਨਕ ਸਰਬ ਜੀਆਂ ਮੇ ਰਮਤ ਹੋਏ ਤਾਂ ਮੁਸਲਮਾਨ ਕਹਾਵੈ ਮਹੱਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੈ ਤਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਾਹੇ ਨਿਰੰਜਨ ਪਾਵੈ ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ ਤਜ ਪਿਆਸ ਆਸ ਰਾਮ ਲਿਵ ਲਾਵੈ ਨਾਨਕ ਸਾਚਾ ਮਨ ਵਸੈ ਸਾਚਾ ਸ਼ਬਦ ਹਰ ਨਾਮਕ ਸਮਾਵੈ ਪੌੜੀ ਰਾਜੇ ਰਈਅਤ ਸਿੱਖ ਦਾਰ ਕੋਇ ਨ ਰਹਿਸੀਓ ਹੱਟ ਪੱਟਣ ਬਾਜ਼ਾਰ ਹੁਕਮੀ ਢਹਿਸੀਓ ਪੱਕੇ ਬੰਕ ਦੁਆਰ ਮੂਰਖ ਜਾਣੈ ਆਪਣੇ ਦਰਬ ਪਰੇ ਭੰਡਾਰ ਰੀਤੇ ਕਖਣੇ ਤਾਜੀ ਰੱਥ ਤੁਖਾਰ ਹਾਥੀ ਪਾਖਰੇ ਬਾਗ ਮਿਲਖ ਘਰ ਬਾਰ ਕਿੱਥੇ ਸੇ ਆਪਣੇ ਤੰਬੂ ਪਲੰਘ ਨਿਵਾਰ ਸਰਾਏ ਚੇ ਲਾਲ ਧੀਨ ਨਾਨਕ ਸੱਚ ਦਾ ਤਾਰ ਸਨਾਖਤ ਕੁਦਰਤੀ ਸਲੋਕ ਮਹੱਲਾ ਪਹਿਲਾ ਨਦੀਆ ਹੋਵੇ ਧੀਣਵਾ ਸੁਮ ਹੋਵੇ ਦੁੱਧ ਘੀਓ ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਇਨਾ ਰੂਪਾ ਹੋਵੇ ਹੀਰੇ ਲਾਲ ਜੜਾਓ ਪੀ ਤੂੰ ਹੈ ਸਾਲਾ ਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਭਾਰ ਅਠਾਰੇ ਮੇਵਾ ਹੋਵੇ ਗਰੁੜਾ ਹੋਏ ਸੁਆਓ ਚੰਦ ਸੂਰਜ ਹੋਏ ਫਿਰਦੇ ਰੱਖੀਏ ਨਿਹਚਲ ਹੋਵੇ ਥਾਓ ਪੀ ਤੂੰ ਹੈ ਸਾਲਾ ਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਜੇ ਦੇਹੈ ਦੁੱਖ ਲਾਈਐ ਪਾਪ ਕਰੇ ਦੁਹਿਰਾ ਹੋ ਰੱਤ ਪੀਣੇ ਰਾਜੇ ਸਿਰੈ ਉੱਪਰ ਰੱਖੀਐ ਇਹ ਵੈ ਜਾਪੈ ਭਾਓ ਪੀ ਤੂੰ ਹੈ ਸਾ ਲਾਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣ ਹੋਵੇ ਵਾਓ ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸਭੋ ਜਾਓ ਪੀ ਤੂੰ ਹੈ ਸਾ ਲਾਹਣਾ ਆਖਣ ਲਹਿ ਨਾ ਚਾਓ ਪਵੜੀ ਵੱਧ ਫੈਲੀ ਗੈਬਾਨਾ ਖਸਮ ਨਾ ਜਾਣੀ ਸੋ

ਇੱਕ ਜਾਣੈ ਸੋਈ ਥਿਜ ਸੀ ਕੁਫਰ ਗੋ ਕੁਫਰਾਣੈ ਪਇਆ ਦੱਜ ਸੀ ਸਭ ਦੁਨੀਆਂ ਸੁਭਾਨ ਸੱਚ ਸਮਾਈਐ ਸੱਚੈ ਸਿੱਜੈ ਦਰ ਦੀਵਾਨ ਆਪ ਗਵਾਈਐ ਮਹੱਲਾ ਪਹਿਲਾ ਸਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ

ਸਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀ ਜਹ ਭੋਗ ਬਿਲਾਸ ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਿਲੀ ਵਾਸ ਨਾਨਕ ਸੱਚੇ ਨਾਮ ਮਿਣ ਸਭੇ ਟੋਲ ਵਿਨਾਸ ਪਵੜੀ ਜਾਤੀ ਦੈ ਕਿਆ ਹੱਥ ਸੱਚ ਪਰਖੀਐ ਸੋਹਰਾ ਹੋਵੈ ਹੱਥ ਮਰੀਐ ਚੱਖੀਐ ਮੋਹਰਾ ਹੋਵੈ ਹੱਥ ਮਰੀਐ ਚੱਖੀਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਮੰਨੇ ਸਿਰਦਾਰ ਦਰ ਦੀ ਬਾਣੀਐ ਫੁਰਮਾਨੀ ਮਹਿਕਾਰ ਖਸਮ ਪਠਾਇਆ ਤਬਲ ਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾ

ਝਾੜ ਦੋਇ ਪੁਣ ਚੱਕੀ ਜੋੜ ਕੈ ਪੀਸਣ ਆਏ ਬਹਿਠ ਜੋ ਦਰ ਰਹੇ ਸੋ ਬਰੇ ਨਾਨਕ ਅਜਬ ਡਿੱਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕਾਟ ਕੁੱਟ ਬੱਦਾ ਪਾਏ ਖੁੰਡਾ ਅੰਦਰ ਰੱਖ ਕੇ ਦੇਨ ਸੰਭਲ ਸਜਾਏ ਰਾਸ ਕਸ ਟੱਟਰ ਪਾਈਐ ਤੱਪੈ ਤੈ ਬਿਲਾਏ ਪੀਸੋ ਸੁਫੋਗ ਸੰਭਾਲੀਐ ਦਿੱਚੈ ਅੱਗ ਜਲਾਏ ਨਾਨਕ ਮਿੱਠੇ ਪਤਰੀਐ ਵੇਖੋ ਲੋਕਾਂ ਆਏ ਪੌੜੀ ਇੱਕ ਨਾ ਮਰਨ ਨਾ ਚਿੱਤ ਆਸ ਘਨੇਰਿਆ ਮਰ ਮਰ ਜੰਮੇ ਨਿਤ ਕਿਸੇ ਨਾ ਕੇਰਿਆ ਪੰਦੜੈ ਮਨ ਚਿੱਤ ਰਹਿਣ ਚੰਗੇਰਿਆ ਜਮ ਰਾਜੇ ਨਿਤ ਨਿਤ ਮਨਮੁਖ ਹੇਰਿਆ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਦੇ ਕਰਮ ਸਲਾਮ ਖਸਮ ਨਾ ਭਾਣਿਆ ਸੱਚ ਮਿਲੈ ਮੁਖ ਨਾਮ ਸਾਹਿਬ ਭਾਵ ਸੀ ਕਰਸਨ ਤਖ਼ਤ ਸਲਾਮ ਲਿਖਿਆ ਭਾਵ ਸੀ ਮਹੱਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰਵਾਸ ਕੁੱਤੇ ਚੰਦਨ ਲਾਈਐ ਪੀਸੋ ਕੁੱਤੀ ਧਾਤ ਬੋਲਾ ਜੇ ਸਮਝਾਈਐ ਪੜੀਐ ਸਿਮਰਤ ਪਾਠ ਅੰਧਾ ਚੰਦਨ ਰੱਖੀਐ ਦੀਵੇ ਬਲੇ ਪਚਾਸ ਚੋਣੇ ਸੋਨਾ ਪਾਈਐ ਚੁਣ ਚੁਣ ਖਾਵੈ ਘਾਸ ਲੋਹਾ ਮਾਰਨ ਪਾਈਐ ਢਹਿ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ ਮਹੱਲਾ ਪਹਿਲਾ ਕਹਿਹਾ ਕੰਚਨ ਟੁੱਟੈ ਸਾਰ ਅਗਨੀ ਗੰਢ ਪਏ ਲੋਹਾਰ ਗੋਰੀ ਸੇਤੀ ਟੁੱਟੈ ਪਧਾਰ ਪੁੱਤੀ ਗੰਢ ਪਵੈ ਸੰਸਾਰ ਰਾਜਾ ਮੰਗੈ ਦਿੱਤੈ ਗੰਢ ਲਪਾਏ ਭੁੱਖਿਆ ਗੰਢ ਪਵੈ

ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ, ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਣਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ, ਮਨਮੁਖ ਸਦਾ ਕੂੜਿਆਰ ਭਰਮ ਭੁਲਾਣਿਆ, ਵਿਸ਼ਟਾ ਅੰਦਰ ਵਾਸ ਸਾਧਨ ਜਾਣਿਆ, ਆਵਣ ਨਾਵੈ ਦੁੱਖ ਪਾਏ ਆਵਣ ਜਾਣਿਆ, ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ, ਸਲੋਕ ਮਹੱਲਾ ਪਹਿਲਾ, ਸਿਹਾਂ ਬਾਜਾਂ ਬਰ ਚਰਗਾ ਕੁਹੀਆ, ਇਹਨਾਂ ਖਵਾਲੇ ਘਾਹ ਖਾਹੋ ਘਾਹੋ ਖਾਨ, ਤਿੰਨਾਂ ਮਾਸ ਖਵਾਲੇ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਸਗਾਹਾ, ਕੀੜਾ ਥਾਪ ਦੇ ਪਾਤ ਸਾਹੀ ਲਸਕਰ ਕਰੇ ਸੁਆਹਾ, ਜੇਤੇ ਜੀ ਜੀ ਵਹੇ ਲੈ ਸਾਹਾ, ਜੀ ਵਾਲੇ ਤਾ ਕਿਹ ਅਸਾਹ, ਨਾਨਕ ਜਿਉਂ ਜਿਉਂ ਸੱਚੇ ਭਾਵੈ ਤਿਉਂ ਤਿਉਂ ਦੇ ਗਿਰਾਹ, ਮਹੱਲਾ ਪਹਿਲਾ, ਇੱਕ ਮਾਸ ਹਾਰੀ ਇੱਕ ਤ੍ਰਿਣ ਖਾਹੇ, ਇੱਕ ਨਾ ਛੱਤੀ ਅੰਮ੍ਰਿਤ ਖਾ ਪਾਹੇ, ਇੱਕ ਮਿਟੀਆ

ਚਾਰ ਕਰਮ ਕਮਾਈਐ ਗੁਰਮਤੀ ਆਪ ਗਵਾਏ ਨਾਮ ਧਿਆਈਐ ਦੂਜੀ ਕਰੈ ਜਾ ਅਲੱਗ ਜਨਮ ਗਵਾਈਐ ਦੂਜੀ ਕਾਰ ਅਲੱਗ ਜਨਮ ਗਵਾਈਐ ਵਿਣ ਨਾਵੈ ਸਭ ਵਿਸ ਪੈਜੈ ਖਾਈਐ ਸੱਚਾ ਸ਼ਬਦ ਸਲਾਹ ਸੱਚ ਸਮਾਈਐ ਵਿਣ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ ਫਿਰ ਫਿਰ ਆਈਐ ਦੁਨੀਆ ਖੋਟੀ ਰਾਸ ਕੂੜ ਕਮਾਈਐ ਨਾਨਕ ਸੱਚ ਖਰਾਸਾ ਲਾਹੇ ਪਤ ਸਿਉ ਜਾਈਐ ਸਲੋਕ ਮਹੱਲਾ ਪਹਿਲਾ ਤੁਧ ਭਾਵੈ ਤਾਂ ਵਾਵਹਿ ਗਾਵਹਿ ਤੁਧ ਭਾਵੈ ਜਲ ਨਾਵਹੇ ਜਾ ਤੁਧ ਭਾਵੈ ਤਾਂ ਕਰੇ ਵਿਭੂਤਾ ਸਿੰਘੀ ਨਾਦ ਵਜਾਵਹੇ ਜਾ ਤੁਧ ਭਾਵੈ ਤਾਂ ਪੜ੍ਹੇ ਕਤੇਬਾ ਮੁੱਲਾਂ ਸੇਖ ਕਹਾਵਹੇ ਜਾ ਤੁਧ ਭਾਵੈ ਤਾਂ ਹੋਮਹਿ ਰਾਜੇ ਰਾਸ ਕਸ ਬਹੁਤ ਕਮਾਵਹੇ ਜਾ ਤੁਧ ਭਾਵੈ ਤੇਗ ਵਗਾਵਹੇ ਸਿਰ ਕੁੰਡ ਸਿਰ ਮੁੰਡੀ ਕੱਟ ਜਾਵਹੇ ਜਾ ਤੁਧ ਭਾਵੈ ਜਾਇ ਦਸੰਤਰ ਸੁਣ ਗੱਲਾਂ ਘਰ ਆਵਹੇ ਜਾ ਤੁਧ ਭਾਵੈ ਨਾਇਦ ਰਚਾਵਹੇ ਤੁਧ ਭਾਣੇ ਤੂੰ ਭਾਵਹੇ ਨਾਨਕ ਕਹਿ ਬੇਨੰਤੀ ਹੋਰ ਸਗਲੇ ਕੂੜ ਕਮਾਵਹੇ ਮਹੱਲਾ ਪਹਿਲਾ ਜਾ ਤੂੰ ਵੱਡਾ ਸਭ ਵਡਿਆਈਆਂ ਜਾ ਤੂੰ ਵੱਡਾ ਸਭ ਵਡਿਆਈਆਂ ਚੰਗਾ ਚੰਗਾ ਹੋਈ ਜਾ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜ ਕੋਏ ਨਾ ਕੋਈ ਕੂੜਾ ਕੋਏ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੈ ਵਿੱਚ ਰੱਖੈ ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵ ਨਿਸੰਗ ਭਰਮ ਚੁਕਾਈ।

ਮਨਮੁਖ ਕੂੜ ਗੁਬਾਰ ਕੂੜ ਕਮਾਈ ਹੈ, ਸੱਚੇ ਦੇ ਦਰ ਜਾਏ ਸੱਚ ਚਮਾਈ ਹੈ, ਸੱਚੇ ਅੰਦਰ ਮਹਿਲ ਸੱਚ ਬੁਲਾਈ ਹੈ, ਨਾਨਕ ਸੱਚ ਸਦਾ ਸੱਚਿਆਰ ਸੱਚ ਸਮਾਈ ਹੈ। ਸਲੋਕ ਮਹੱਲਾ ਪਹਿਲਾ। ਕਲ ਘਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡਰਿਆ, ਗੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਨ ਕਹਿ ਚੜਿਆ। ਹੋ ਭਾਲ ਵਿਕੁੰਨੀ ਹੋਈ ਆਧੇਰੈ, ਰਾਹੋ ਨਾ ਕੋਈ ਵਿੱਚ ਹੋਮੈ ਕਾਰ ਵਿੱਚ ਹੋਮੈ ਕਾਰ ਦੁਖ ਰੋਈ, ਕਹੋ ਨਾਨਕ ਕਿਨ ਬਿਦਗਤ ਹੋਈ। ਮਹੱਲਾ ਤੀਜਾ। ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਗੁਰਮੁਖ ਕੋਈ ਉਤਰੈ ਪਾਰ, ਜਿਸਨੂੰ ਨਦਰ ਕਰੇ ਤਿਸਦੇਵੈ, ਨਾਨਕ ਗੁਰਮੁਖ ਰਤਨ ਸੋਲੇਵੈ ਪਾਉੜੀ। ਭਗਤਾਂ ਸਹਿ ਤੈ ਸਾ ਸਾਰੀਆ, ਜੋੜ ਕਦੇ ਨਾ ਆਇਆ, ਕਰਤਾ ਆਪ ਭੁੱਲ ਹੈ ਨਾ ਭੁੱਲੈ ਕਿਸੇ ਦਾ ਭੁਲਾਇਆ, ਭਗਤ ਆਪੇ ਮਿਲਿਆ ਜਿੰਨੀ ਸੱਚੋ ਸੱਚ ਕਮਾਇਆ, ਸਹਿ ਸਾਰੀ ਆਪ ਖੁਆਇਨ ਜਿੰਨੀ ਕੂੜ ਬੋਲ ਬੋਲ ਵਿਖ ਖਾਇਆ। ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ, ਭਗਤ ਕਰਨ ਹਰ ਜਾਕਰੀ ਜਿੰਨੀ ਅਣਦਨ ਨਾਮ ਧਿਆਇਆ, ਦਰਸ਼ਨ ਦਾਸ ਹੋਏ ਕੈ ਜਿੰਨੀ ਵਿੱਚੋਂ ਆਪ ਗਵਾਇਆ, ਉਹਨਾਂ ਖਸਮੈ ਕੈ ਦਰ ਮੁਖ ਉਜਲੇ ਸੱਚਾ ਸ਼ਬਦ ਸੁਹਾਇਆ।

ਪਿੰਡ ਖਿੰਡੀਆਂ ਬਹੁਤ ਪਏ ਅਸਗਾਹ ਗੋਤੇ ਖਾਹੇ ਨਾ ਨਿਕਲੇ ਤੀਜਾ ਮੁਹੀ ਗਰਾਹ ਭੁੱਖਾ ਤਿੱਖਾ ਦੋਏ ਭੌਕੀਆ ਖਾਧਾ ਹੋਏ ਸਵਾਹ ਪੀ ਖਾਣੇ ਸਿਓ ਦੋਸਤੀ ਚੌਥੇ ਆਈ ਉਂਗ ਅੱਖੀ ਮੀਟ ਖਪਵਾਰ ਗਿਆ ਪੀ ਉੱਠ ਚਰਚਾਉਣ ਵਾਦ ਸਹਿਵਰਿਆ ਕੀ ਪੇੜ ਵਧੀ ਸੱਬੇ ਵੇਲਾ ਵਕਤ ਸਭ ਜੇ ਅੱਠੀ ਪਾਓ ਜੇ ਅੱਠੀ ਪਾਓ ਜੇ ਅੱਠੀ ਪਾਓ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ ਮਹੱਲਾ ਦੂਜਾ ਸਹੀ ਪੂਰੇ ਸਾ ਜਿੰਨੀ ਪੂਰਾ ਪਾਇਆ ਅੱਠੀ ਵੇਪਰ ਵਾਹ ਰਹਿਣ ਇਕੱਤੇ ਰੰਗ ਦਰਸ਼ਨ ਰੂਪ ਅਥਾਹ ਵਿਰਲੇ ਪਾਈ ਹੈ ਕਰਮ ਪੂਰਾ ਪੂਰਾ ਗੁਰੂ ਪੂਰਾ ਜਾ ਕਾ ਬੋਲ ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ ਪੌੜੀ ਜਾ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣੀ ਮੈਂ ਸੱਚ ਸੁਣਾਈ ਹੈ ਮੁੱਠੀ ਧੰਦਾ ਚੋਰ ਮਹਿਲ ਨਾ ਪਾਈ ਹੈ ਇਹਨਾਂ ਚਿੱਤ ਕਠੋਰ ਸੇਵ ਗਵਾਈ ਹੈ ਜਿੱਤ ਘੱਟ ਸੱਚ ਨਾ ਪਾਏ ਸੁਭਾਨ ਕਢਾਈ ਹੈ ਕਿਉਂ ਕਰ ਪੂਰੇ ਵੱਟ ਤੋਲ ਤੁਲਾਈ ਹੈ ਕੋਈ ਨਾ ਆਖਿਆ ਘੱਟ ਹੋਮੈ ਜਾਈਏ ਲੈਣ ਖਰੇ ਪਰਖ ਦਰਦ ਵੀ ਨਾਈ ਹੈ ਸੌਦਾ ਇੱਕ ਤਹੱਟ ਪੂਰੇ ਗੁਰ ਪਾਈ ਹੈ ਸਲੋਕ ਮਹੱਲਾ ਦੂਜਾ ਅੱਠੀ ਪਹਿਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸ ਵਿੱਚ ਨਾਉ ਨਿਤ ਨਾਮ ਏਕ ਭਾਲੇ ਗੁਣੀ ਗਹੀਰ ਕਰਮਵੰਤੀ ਸਾ ਲਾਹਿਆ ਨਾਨਕ ਕਰ ਗੁਰ ਪੀਰ ਚੌਥੇ ਪਹਿਰ ਸਬਾਹ ਕੈ ਸੁਰਤਿਆ ਉਪਜਾ ਚਾਓ ਤਿਨਾ ਗਿੰਦਰੀ ਆਵਾ ਸਿਉ ਦੋਸੀ ਮਨਮੁਖ ਸੱਚਾ ਨਾਓ ਉਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ ਕੰਚਨ ਕਾਇਆ ਕਸੀਐ

ਨਾਨਕ ਦੇ ਮੁਖ ਉੱਜਲੇ ਹੋਰ ਕੀਤੀ ਛੁੱਟੀ ਨਾਲ ਪੌੜੀ। ਸੱਚਾ ਭੋਜਨ ਭਾਉ ਸਤਿਗੁਰ ਦੱਸਿਆ, ਸੱਚੇ ਹੀ ਪਤੀ ਆਏ ਸੱਚ ਵਿਗਸਿਆ, ਸੱਚਾ ਕੋਟ ਗਿਰਾਏ ਨਿਜ ਘਰ ਵਸਿਆ। ਸਤਿਗੁਰ ਤੁਠੈ ਨਾਉ ਪ੍ਰੇਮ ਰਹੱਸਿਆ, ਸੱਚੈ ਦੈਦੀ ਬਾਣ ਕੂੜ ਨਾ ਪਾਈਏ ਕੂੜ ਨਾ ਜਾਈਐ, ਝੂਠੋ ਝੂਠ ਵਖਾਣ ਸੁ ਮਹਿਲ ਖੁਆਈਐ।

ਗੁਣ ਗਾਹਕ ਇੱਕ ਵੰਨ, ਭੁੱਖਿਆ ਭੁੱਖ ਨਾ ਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਅੰਤਾ ਰੱਜੈ, ਵਿਣ ਸੱਚੇ ਸਭ ਕੂੜ ਕੂੜ ਕਮਾਈ ਹੈ, ਵਿਣ ਸੱਚੇ ਸੱਚੇ ਵਿਣ ਸੱਚੇ ਕੂੜ ਯਾਰ ਮਨ ਚਲਾਈ ਹੈ, ਵਿਣ ਸੱਚੇ ਤਨ ਛਾਰ ਛਾਰ ਲਾਈ ਹੈ, ਵਿਣ ਸੱਚੇ ਸਭ ਭੁੱਖ ਜੇ ਪੈਜੈ ਖਾਈ ਹੈ, ਵਿਣ ਸੱਚੇ ਦਰਬਾਰ ਕੂੜ ਨਾ ਪਾਈ ਹੈ, ਕੂੜੇ ਲਾਲਚ ਲੱਗ ਮਹਿਲ ਖੁਆਈ ਹੈ, ਸਭ ਜਗ ਠੱਗਿਓ ਠੱਗ ਆਈ ਹੈ ਜਾਈ ਹੈ, ਤਦ ਮੈਂ ਤ੍ਰਿਸ਼ਨਾ ਅੱਗ ਅੱਗ ਸਾਬਤ ਬੁਝਾਈ ਹੈ। ਸਲੋਕ ਮਹੱਲਾ ਪਹਿਲਾ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ।

ਝੂਠਾ ਇਹੋ ਸੰਸਾਰ ਕਿਨ ਸਮਝਾਈ ਹੈ, ਸੱਚ ਨਾ ਧਰੇ ਪਿਆਰ ਧੰਦਾ ਧਾਈ ਹੈ, ਕਾਲ ਬੁਰਾ ਖੈ ਕਾਲ ਸਿਰ ਦੁਨੀਆਈ ਹੈ, ਹੁਕਮੀ ਸਿਰਜਨਦਾਰ ਮਾਰੇ ਦਾਈ ਹੈ, ਆਪੇ ਦੇ ਪਿਆਰ ਮਨ ਵਸਾਈ ਹੈ, ਮੋਹਤ ਨਾ ਚਸਾ ਵਿਲਾਮ ਭਰੀਐ ਪਾਈ ਹੈ, ਗੁਰਪ੍ਰਸਾਦੀ ਬੁੱਝ ਸੱਚ ਸਮਾਈ ਹੈ, ਸਲੋਕ ਮਹੱਲਾ ਪਹਿਲਾ, ਤੁਮੀ ਤੁਮਾ ਬਿਸ ਅਕਤ ਧੂਰਾ ਨਿੰਮ ਫਲ ਮਾਨ ਮੁਖ ਵਸੇ ਤਿਸ ਜਿਸ ਤੂੰ ਚੇਤਨਾ ਆਵਹੀ ਨਾਨਕ ਕਹੀਏ ਕਿਸ ਹੰਡਣ ਕਰਮਾ ਬਾਹਰ ਏ ਮਹੱਲਾ ਪਹਿਲਾ।

ਪੌੜੀ ਕੇਤੇ ਕਹੇ ਵਖਾਣ ਕਹਿ ਕਹਿ ਜਾਵਣਾ ਵੇਦ ਕਹੇ ਵਖਿਆਣ ਅੰਤ ਨ ਭਾਵਣਾ ਪੜਿਆ ਨਾਹੀ ਭੇਦ ਬੁੱਝੈ ਪਾਵਣਾ ਖੜ ਦਰਸ਼ਨ ਕਹਿ ਪੇਖ ਕਿਸੈ ਸੱਚ ਸਮਾਵਣਾ ਸੱਚਾ ਪੁਰਖ ਅਲੱਖ ਸ਼ਬਦ ਸੁਹਾਵਣਾ ਮੰਨੇ ਨਾਉ ਬਿਸੰਗ ਦਰਗਹਿ ਪਾਵਣਾ ਖਾਲਕ ਕੋ ਆਦੇਸ ਢਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨ ਵਸਾਵਣਾ ਸਲੋਕ ਮਹੱਲਾ ਦੂਜਾ ਮੰਤਰੀ ਹੋਇਆ ਠੂਹਿਆ ਨਾਗੀ ਲੱਗਾ ਜਾਏ ਆਪਣ ਹੱਥੀ ਆਪਣੇ ਦੇ ਕੁਚਾ ਆਪੇ ਲਾਏ ਹੁਕਮ ਪਿਆ ਦੁਰਖਸਮ ਕਾ ਅਤ ਤੂੰ ਅਤ ਹੂੰ ਧੱਕਾ ਖਾਏ ਗੁਰਮੁਖ ਗੁਰਮੁਖ ਸਿਉ ਮਨਮੁਖ ਅੜੈ

ਜਿਹੜਾ ਨਾਂ ਹੈ ਤੇਰੇ ਅੱਗੇ ਵਾਸ ਫੋਟਸ ਫਿੱਟ ਸੋ ਜੀ ਵਿਆਸ ਸ਼ਬਦ ਸਵਾਰੀ ਆਸ ਅੰਮ੍ਰਿਤ ਪੀ ਵਿਆਸ ਲੋਕ ਮਹੱਲਾ ਪਹਿਲਾ ਮਾਰੂ ਮਿਹੀ ਨਾ ਤ੍ਰਿਪਤਿਆ ਅੱਗੀ ਲਹਿ ਨਾ ਭੁੱਖ ਰਾਜਾ ਰਾਜ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਨਿਕ ਸੁੱਖ

ਦੁਸ਼ਮਣ ਕੱਢੇ ਮਾਰ, ਸੱਜਣ ਸਰਸਿਆ, ਸੱਚਾ ਸਤਿਗੁਰ ਸੇਵਨ ਸੱਚ ਮਾਰਗ ਦੱਸਿਆ। ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਸੱਚਾ ਸ਼ਬਦ ਵਿਚਾਰ ਕਾਲ ਵਿਦੱਸਿਆ, ਢਾਡੀ ਕਥੇ ਅਕਥ ਸ਼ਬਦ ਸਵਾਰਿਆ, ਨਾਨਕ ਗੁਣ ਕਹਿ ਰਾਸ ਹਰ ਜੀਉ ਮਿਲੇ ਪਿਆਰਿਆ। ਸਲੋਕ ਮਹੱਲਾ ਪਹਿਲਾ। ਖਤਿਓ ਜੰਮੇ ਖਤੇ ਕਰ ਨਾ ਖਤਾ।

ਨਾਨਕ ਬੋਲਣ ਝੱਖੜਾ ਦੁੱਖ ਛੱਡ ਮੰਗੀਏ ਸੁੱਖ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾ ਦੇਖ ਅੰਦਰ ਭਾਲਿਆ ਸੱਚਾ ਪੁਰਖ ਅਲੱਖ ਸਿਰਜ ਨਿਹਾਲਿਆ।

ਭੈਣ ਜੀਵੈ ਬਹੁਤ ਬਹੁਤ ਖੁਸ਼ੀਆ ਖੁਸ਼ੀ ਕਮਾਏ, ਨਾਨਕ ਭੈਣ ਜੇ ਮਰੈ ਮੋਹਿ ਕਾਲੈ ਉੱਠ ਜਾਏ, ਪਾਉੜੀ ਸਤਿਗੁਰ ਹੋਏ ਦਇਆਲ ਤਸਰ ਦਾ ਪੂਰੀਐ, ਸਤਿਗੁਰ ਹੋਏ ਦਇਆਲ ਨਾ ਕਬ ਹੂੰ ਝੂਰੀਐ, ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ, ਸਤਿਗੁਰ ਹੋਏ ਦਇਆਲ ਤਾਂ ਜਮਕਾ ਡਰ ਕਿਹਾ, ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁੱਖ ਦੇਹਾ, ਸਤਿਗੁਰ ਹੋਏ ਦਇਆਲ ਤਾਂ ਨਾਮ ਨਿੰਦ ਪਾਈ ਹੈ, ਸਤਿਗੁਰ ਹੋਏ ਦਇਆਲ ਤਾਂ

ਕੌਲ ਫਤੀਹਤ ਮੋਹੇ ਲੈਣ ਪੜਾਸਾ ਪਾਣੀ ਦੇਖ ਸਗਾਹੀ ਭੇਡਾ ਵਾਗੀ ਸਿਰ ਖੋਹਾਇਨ ਭਈਨ ਹੱਥ ਸਿਵਾਹੀ ਮਾਊ ਪਿਊ ਕਿਰਤ ਕਵਾਇਨ ਟੱਬਰ ਰੋਵਣ ਧਾਹੀ ਉਹਨਾਂ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੋਏ ਕਿਥਾਹੂ ਪਾਹੀ ਆਠ ਸੜ ਤੀਰਥ ਦੇਣ

ਨੇ ਹੱਥੀ ਫੰਮਣ ਅੱਗੋ ਪਿੱਛੀ ਪਿੱਛੀ ਜਾਹੀ ਨਾ ਹੋਏ ਜੋਗੀ ਨਾ ਹੋਏ ਜੰਗਮ ਨਾ ਹੋਏ ਕਾਜੀ ਮੁੱਲਾ ਦਈਏ ਵਿਗੋਏ ਫਿਰੇ ਵਿਗੁੱਤਾ ਦਈਏ ਵਿਗੋਏ

ਤੁਧ ਸੱਚੇ ਸੁਭਾਨ ਸਦਾ ਕਲਾਣਿਆ, ਤੂੰ ਸੱਚਾ ਦੀਪਾਨ ਹੋ ਰਾਵਣ ਜਾਣਿਆ, ਸੱਚ ਜੇ ਮੰਗੇ ਦਾਨ ਜੇ ਤੁਧੈ ਜਿਹਾ, ਸੱਚ ਦਿਆ ਫੁਰਮਾਨ ਸਭ ਦੇ ਸੋਹਿਆ, ਮੰਨਿਆ ਗਿਆਨ ਧਿਆਨ ਤੁਧੈ ਤੇ ਪਾਇਆ, ਕਰਮ ਪਵੈ ਨਿਸ਼ਾਨ ਨਾ ਚਲੈ ਚਲਾਇਆ, ਤੂੰ ਸੱਚਾ ਦਾਰ ਨਿਤ ਦੇਵੈ ਚੜੈ ਸਵਾਇਆ, ਨਾਨਕ ਮੰਗੈ ਦਾਨ ਜੋ ਤੁਧ ਪਾਇਆ, ਸਲੋਕ ਮਹੱਲਾ ਦੂਜਾ, ਦੀਖਿਆ ਆਖ ਬੁਝਾਇਆ, ਸਿਫਤੀ ਸੱਚ ਸਿਮਿਓ ਤਿੰਨ ਕੋ ਕਿਆ ਉਪਦੇਸੀ ਐ, ਜਿਨ ਗੁਰੂ ਨਾਨਕ ਦਿਓ ਮਹੱਲਾ ਪਹਿਲਾ, ਆਪ ਬੁਝਾਏ ਸੋਈ ਬੁਝੈ ਜਿਸ ਆਪ।

ਪੌੜੀ ਹਾਂ ਢਾਡੀ ਵੇਕਾਰ ਘਰੈ ਲਾਇਆ ਰੱਦ ਹੈ ਕੈ ਵਾਰ ਧਰੁਹ ਫੁਰਮਾਇਆ ਢਾਡੀ ਸੱਚੈ ਸੱਚੈ ਮਹਿਲ ਕਸਮ ਬੁਲਾਇਆ ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਤਰਾਜ ਤਿੰਨ ਸੁਖ ਪਾਇਆ ਢਾਡੀ

ਕਹਿਣਾ ਹੈ ਕਿਛ ਕਹਿਣ ਨਾ ਜਾਏ ਤਾਂ ਕੁਦਰਤ ਕੀਮਤ ਨਹੀਂ ਪਾਏ ਰਹਾਓ। ਸਰਮ ਸੁਰਤ ਦੁਆਇ ਸਸੁਰ ਭਏ ਕਰਨੀ ਕਾਮਣ ਮਾਂ ਕਰ ਮਨ ਲਏ ਸਾਹਾ ਸੰਜੋਗ ਵਿਜੋਗ ਵੀ ਆਹ ਵਿਜੋਗ ਸੱਚ ਸੰਤਤ ਕਹੁ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚੰਚਲ ਚਬਲ ਬੁੱਧ ਕਾ ਖੇਲ ਨੋ।

ਨਾਮ ਹਿਰਦੈ ਅੰਮ੍ਰਿਤ ਮੁਖ ਮੁਖ ਨਾਮ ਨਰ ਹਰ ਨਾਮ ਨਰ ਹਰ ਨਿਹ ਕਾਮ ਰਹਾਉ ਸਹਿਜ ਆਵੇ ਸਹਿਜ ਜਾਏ ਮਨ ਤੇ ਉਪਜੇ ਮਨ ਮਾਹੇ ਸਮਾਏ ਗੁਰਮੁਖ ਮੁਖ ਤੋਂ ਬੰਧ ਨਾ ਪਾਏ ਸ਼ਬਦ ਵਿਚਾਰ ਛੁੱਟੇ ਹਰ ਨਾਏ ਤਰਵਰ ਪੰਖੀ ਬਹੁ ਨਿਸਬਾਸ ਸੁਖ ਦੁਖੀਆ ਮਨ ਮੋਹ ਵਿਨਾਸ ਸਾਜ ਬਿਹਾਕ ਬਕ ਤੱਕਹੇ ਆਗਾਸ ਦੈ ਦਿਸ ਧਾਵੇ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੁਟੈ ਬਿਖ ਮਾਟ ਬਿਨ ਵਖਰ ਸੁਨੋ ਘਰ ਵਹਾਟ ਗੁਰਮਿਲ

ਕਿਉਂ ਪੂਰਾ ਹੋਏ ਪਰ ਪੰਚ ਵਿਆਪ ਰਹਿਆ ਮਨ ਦੋਏ ਥਿਰ ਨਾਰਾਇਣ ਕਰੇ ਸੋਏ ਬੋਹਿਤ ਚੜੋ ਜਾਇਆ ਵਹਿਵਾਰ ਠਾਕੇ

ਘਰ ਜਾਓ, ਕਿਸ ਜਾਚੋ ਨਾ ਹੀ ਕੋ ਥਾਓ, ਨਾਨਕ ਗੁਰਮਤਿ ਸਹਿਜ ਸਮਾਓ, ਗਾਉਣੀ ਮਹੱਲਾ ਪਹਿਲਾ, ਸਤਿਗੁਰ ਮੈਂ ਸੋ ਮਰਨ ਦਿਖਾ ਮਰਨ ਦਿਖਾਏ, ਮਰਨ ਰਹਿਣ ਰਸ ਅੰਤਰ ਪਾਏ, ਗਰਭ ਨਿਵਾਰ ਅਗਨ ਪੁਰ ਪਾਏ, ਮਰਨ ਲਿਖਾਏ ਆਏ ਨਹੀਂ ਰਹਿਣਾ, ਹਾਰ ਜਪ ਜਾਪ ਰਹਿਣ ਹਰ ਸਰਣਾ ਰਹਾਓ, ਸਤਿਗੁਰ ਮਿਲੈ ਤਾਂ ਦੁਬਦਾ ਭਾਗੈ, ਕਮਲ ਵਿਗਾਸ ਮਨ ਹਰ ਪ੍ਰਭ ਲਾਗੈ, ਜੀਵਤ ਮਰੈ ਮਹਾਰਸ ਆਗੈ, ਸਤਿਗੁਰ ਮਿਲੈ ਸੱਚ ਸੰਜਮ ਸੂਚਾ, ਗੁਰ ਕੀ ਪੌੜੀ ਉੱਚੋ ਉੱਚਾ, ਕਰਮ ਲੈ ਜਮ ਕਾ ਭਉ ਮੂਚਾ, ਗੁਰ ਮਿਲਿਆ ਮਿਲ ਅੰਕ ਸਮਾਇਆ, ਕਰ ਕਿਰਪਾ ਘਰ ਮਹਿਲ ਦਿਖਾਇਆ, ਨਾਨਕ ਹੋਮੈ ਮਾਰ ਮਿਲਾਇਆ, ਗੌੜੀ ਮਹੱਲਾ ਪਹਿਲਾ।

ਨਾ ਮਿਲ ਨਾਨਕ ਰਾਮ ਮਿਲੇ ਭਰਮ ਦੂਰੇ ਗਾਉਣੀ ਮਹੱਲਾ ਪਹਿਲਾ ਜਨਮ ਮਰੈ ਤ੍ਰੈ ਗੁਣ ਹਿਤਕਾਰ ਚਾਰੇ ਵੇਦ ਕਥੇ ਆਕਾਰ ਤੀਨ ਅਵਸਥਾ ਕਹੇ ਵਖਿਆਨ ਦੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਨਾ ਬਹੁੜ ਜਨਮ ਨਾ ਹੋਏ ਹੈ ਮਰਨਾ ਰਹਾਓ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸਾਸ ਪੰਡਿਤ ਮੁਖ ਹੋ ਸੋਈ ਬਿਨ ਗੁਰਸ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੇ ਹਿਰਦੈ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਸਾ ਮਾਹੇ ਨਿਰਾਸ ਬੁਝਾਇਆ ਦੀਨਾ ਨਾ ਸਰਬ ਸੁਖਦਾਤਾ ਨਾਨਕ ਹਰ ਚਰਣੀ ਮਨ ਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਹੋ ਸੰਸਾਰੋ ਲੱਭ ਲੋਭ ਮੋੜ ਲੱਭ ਲੋਭ ਮੁੱਚ ਕੂੜ ਕਮਾਵੇ ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਾਰੂ ਪਰਛਾਰੋ ਸੁਣ ਸੁਣ ਸਿੱਖ ਹਮਾਰੀ ਸੁਕਰਤ ਕੀਤਾ ਰਹਿਸੀ ਮੇਰੇ ਜੀੜੇ ਬਹੁਣ ਨਯਾ ਵੈਵਾਰੀ ਰਹਾਓ ਹਉ ਤੁਦ ਆਖਾ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ।

ਛੁੱਟਣ ਹੋਈ ਐ ਨਾਰੀ ਤੂੰ ਕਾਇਆ ਰਹੀ ਐ ਸੁਪਨੰਤਰ ਤੁਧ ਕਿਆ ਭਰਮ ਕਮਾਇਆ ਤੂੰ ਕਾਇਆ ਰਹੀ ਐ ਸੁਪਨੰਤਰ ਤੁਧ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾਗ ਚਲੀਆ ਤਾਮਨ ਭਲਾ ਪਾਇਆ ਹਲਤ ਨਾ ਸੋਭਾ ਪਲਤ ਨਾ ਢੋਈ ਅਹਲਾ ਜਨਮ ਗਵਾਇਆ ਹੋ ਖਰੀ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛਿਆ ਕੋਈ ਰਹਾਓ ਤਾਜੀ ਤੁਰਕੀ ਸੋਏ ਨਾ ਰੂਪਾ ਕੱਪੜ ਘੇਰੇ ਭਾਰਾ ਕਿਸੀ ਨਾਲ ਨਾ ਚੱਲੇ ਨਾਨਕ ਝੜ ਝੜ ਪਵੇ ਗਵਾਰਾ ਪੂਜਾ ਮੇਵਾ ਮੈਂ ਸਭ ਕਿਸ ਪਚਾਖਿਆ

ਕੰਨ ਮੂਲ ਮੁੰਨ ਮਨ ਲਾ ਵਿਸਤਾਰ ਹਾਓ ਮੁੰਡ ਮੁੰਡਾਇਆ ਜੇ ਗੁਰ ਪਾਈਐ ਹਮ ਗੁਰ ਕਿੰਨੀ ਗੰਗਾ ਤਾ ਤ੍ਰਿਪਵਨ ਤਾਰਨ ਹਾਰ ਸਵਾਮੀ ਇੱਕ ਨਚੇਤ ਅੰਦਾਤਾ।

ਅੱਖੋਂ ਦੇਖਿਆ ਦੁੱਧ ਦੇ ਕੁਝ ਦੇ ਕਹਾਂ ਛਪਾਵੈ। ਤਟ ਤੀਰਥ ਹਮ ਨਵਖੰਡ ਦੇਖੇ ਹੱਟ ਪੱਟਣ ਬਾਹ ਜਾਰਾ, ਲੈ ਕੇ ਤਕੜੀ ਧੁੱਲਣ ਲਾਗਾ ਘੱਟ ਹੀ ਮਹਿਵਣ ਜਾਰਾ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਅਗੁਣ ਹਮਾਰੇ। ਦਇਆ ਕਰੋ ਕਿਸ ਮਿਹਰ ਪਾਓ ਡੁੱਬਦੇ ਪੱਧਰ ਤਾਰੇ, ਸੰਸਾਰ ਜੀੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ।

ਘਰ ਕੀਰਤਿਆ ਕੀਆ ਕਰਦੇ ਕਾ ਹੋਏ ਵਿਚਾਰੋ। ਤਿਤ ਕਰ ਗਾਵ ਹੋ ਸੋਹਿਲਾ ਸਿਵਰ ਹੋ ਸਿਰਜਨਹਾਰੋ। ਤੁਮ ਗਾਵ ਹੋ ਮੇਰੇ ਨਿਰਭਾਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕੌਣ ਸੁਮਾਰ। ਸੰਬਦ ਸਾਹ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸਜਣਿਆ ਸੀ ਸੁਣਿਆ।

ਗੁਰ ਮਿਲਿਆ ਹਰ ਮਨ ਵਸਿਆ ਸੁਭਾਏ, ਮੇਰਾ ਹਰ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ, ਸਬਦ ਸਦਾ ਹੈ ਅੰਤ ਨਾ ਭਾਰਾ ਵਾਰ, ਮੇਰਾ ਪ੍ਰਭ ਬਖਸ਼ੇ ਬਖਸ਼ਣਹਾਰ। ਗੁਰ ਮਿਲਿਆ ਸਭ ਮਤ

ਮਿਲਿਆ ਤ੍ਰਿਸ਼ਨਾ ਅਗਨ ਬੁਝਾਏ ਗੁਰ ਤੇ ਸਾਧ ਵਸੈ ਮਨ ਆਏ ਗੁਰ ਦੇ ਪਵਿੱਤਰ ਪਾਵਨ ਸੁੱਚ ਹੋਏ ਗੁਰ ਦੇ ਸ਼ਬਦ ਮਿਲਾਵਾ ਹੋਏ ਵਾਹਿਗੁਰੂ ਸਭ ਭਰਮ ਭੁਲਾਣੀ ਵਾਹਿਗੁਰੂ ਸਭ ਭਰਮ ਭੁਲਾਈ ਬਿਨ ਨਾਵੈ ਬਹੁਤਾ ਦੁੱਖ ਪਾਈ ਗੁਰਮੁਖ ਹੋਵੈ ਸੋ ਨਾਮ ਧਿਆਈ ਦਰਸ਼ਨ ਸੱਚੈ ਸੱਚੀ ਪਤ ਹੋਈ ਕਿਸਨੋ ਕਹੀਐ ਦਾਤਾ।

ਅੰਕਸ ਮਾਰ ਜੀਵਾ ਲਣਹਾਰਾ ਮਨ ਅਸਾਧ ਸਾਜਾ ਸਾਧਾ ਜਨ ਪਾ ਕੋਏ ਮਨ ਅਸਾਧ ਸਾਜਾ ਸਾਧਾ ਜਨ ਕੋਏ ਅਚਰ ਚਰੈ ਤਾਂ ਨਿਰਮਲ ਹੋਏ ਗੁਰਮੁਖ ਇਹੋ ਮਨ ਲਿਆ ਸਵਾਰ ਹਉਮੈ ਵਿੱਚੋ ਤਜੈ ਵਿਕਾਰ ਜੋ ਦੁਰਲਾ ਰਾਖਿਅਨ ਮੇਲ ਮਿਲਾਏ ਕਦੇ ਨਾ ਵਿਛੜੇ ਸ਼ਬਦ ਸਮਾ

ਸਭ ਚਿੰਤਾ ਚਿਤਵੈ ਆਪ ਨਾ ਪਛਾਨਾ ਧੰਦਾ ਕਰਦਿਆ ਅਣਦਿਨ ਵਿਹਾਨਾ ਹਿਰਦੈ ਰਾਮ ਰਮੋ ਮੇਰੇ ਭਾਈ ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਓ ਗੁਰਮੁਖ ਹਿਰਦੈ ਜਿਨ ਨਾਮ ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਹੋ ਮੈਂ ਮਾਰ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਧਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ।

ਕਰੀਏ ਸਦਾ ਗੁਣ ਹਰ ਗੁਣੀ ਗਹੀਰ ਗੌੜੀ ਗੁਆਰੀ ਰੀ ਮਹੱਲਾ ਤੀਜਾ ਸੋ ਕਿਉਂ ਵਿਸਰੈ ਜਿਸਕੇ ਜੀ ਪਰਾਨਾ ਸੋ ਕਿਉਂ ਵਿਸਰੈ ਜਿਸ ਸਭ ਮਾਹ ਸਮਾਨਾ ਜਿਤ ਸੇਵਿਆ ਦਰਗਹਿ ਪਤ ਪਰਵਾਨਾ ਹਰ ਕੇ ਨਾਮ ਮਿੱਠੋ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਓ ਰਹਾਓ ਤਿੰਨ ਤੋਂ ਵਿਸਰੇ ਜੇ ਤੁਦ ਆਪ ਭੁਲਾਏ ਤਿੰਨ ਤੋਂ ਵਿਸਰੇ ਜੇ ਦੂਜਾ ਭਾਏ ਮਨਮੁਖ ਗਿਆਨੀ ਝੋਨੀ ਪਾਏ ਜਿਨ ਇੱਕ ਮਨ ਤੁੱਠਾ ਸੇ ਸਤਿਗੁਰ ਸੇਵਾ ਲਾਏ ਜਿਨ ਇੱਕ ਮਨ ਉੱਠਾ ਜਿਨ ਇੱਕ ਮਨ ਤੁੱਠਾ ਤਿੰਨ ਹਰ ਮਨ ਵਸਾਏ ਗੁਰਮਤੀ ਹਰ ਨਾਮ ਸਮਾਏ ਜਿਨ੍ਹਾਂ ਪੋਤੈ ਪੁੰਨ ਸੇ ਅਗਿਆਨ ਸੇ

ਨਾ ਪਾਹੇ ਜਿਸ ਕੀ ਬਾਣੀ ਤਿਸ ਮਾਹੇ ਸਮਾਣੀ ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ ਰਹਾਉ ਜੈ ਸਤਿਗੁਰ ਤੈ ਸਤ ਸੰਗਤ ਬਣਾਈ ਜੈ ਸਤਿਗੁਰ ਸਹਿਜੇ ਹਰ ਗੁਣ ਗਾਈ ਜੈ ਸਤਿਗੁਰ ਤਹਾਂ ਹਉਮੈ ਬਸ਼ਬਦ ਜਲਾਈ ਗੁਰਮੁਖ ਸੇਵਾ ਮਹਿਲੀ ਥਾਉ ਪਾਏ ਗੁਰਮੁਖ ਅੰਤਰ ਹਰ ਨਾਮ ਸਮਾਏ ਗੁਰਮੁਖ ਭਗਤ

ਏਕ ਅਜਰਜ ਏਕੋ ਹੈ ਸੋਈ, ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਉ, ਸਹਿਜ ਭਵੈ ਪ੍ਰਭ ਸਭਨੀ ਥਾਈ, ਕਹਾਂ ਗੁਪਤ ਪ੍ਰਗਟ ਸਭ ਪ੍ਰਭਣਤ ਬਣਾਈ, ਆਪੇ ਸੁਤਿਆਂ ਦੇ ਜਗਾਈ, ਤਿਸ ਕੀ ਕੀਮਤ ਕਹਿੰਦੇ ਨਾ ਪਾਈ, ਕਹਿ ਕਿਆ ਕਥਨ ਕਹਿ ਸਭ ਕੋਈ, ਗੁਰ ਸ਼ਬਦ ਮਿਲਿਆ ਬੁੱਝ, ਗੁਰ ਸ਼ਬਦ ਸਮਾਵੈ ਬੁੱਝੈ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਮਿਟ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਗਾ ਸਦਕਾ ਸਰਬ ਸੁਖੋਵੈ ਜਾਂ ਜਾਂ ਖਾਲਸਾ ਜੀ ਸਾਹਿਬਤਾ ਤਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਏ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਸੰਗਤ ਅਤੇ ਪਰਿਵਾਰ ਨੂੰ ਅਰਦਾਸ ਬੇਨਤੀ ਚੌਧਰੀ ਅਜਿਹਾ ਚੇਰੀ ਲਿਖਿਆ ਤੇ ਆਹ ਹੁਕਮ ਕਮਾਏ ਘੱਲਿਆ ਵੇ ਨਾਨਕਾ ਸਿੱਧੀ ਜੈ ਮਾਵਕਾ ਅਨੁਸਾਰ ਦਰਕ ਸੇਵਕ ਬਲਬੀਰ ਸਿੰਘ ਭਾਟੀਆ ਸਤਿਗੁਰੂ ਜੀ ਨੇ ਆਪ ਜੀ ਨੇ ਉਹਨਾਂ ਨੂੰ ਆਯੂ ਬਖਸ਼ੀ ਸੀ ਸਵਾਸਾਂ ਦੀ ਪੂੰਜੀ ਨੂੰ ਭੋਗਦਾ ਪਿਛਲੇ ਰੋਜ਼ ਪ੍ਰਲੋਕ ਗਮਨ ਕਰ ਗਏ ਉਹਨਾਂ ਦੇ ਨਿਮਿੱਤ ਉਹਨਾਂ ਦੇ ਪੰਜ ਭੂਤਕ ਸਰੀਰ ਸੰਸਕਾਰ ਤੋਂ ਉਪਰੰਤ ਉਹਨਾਂ ਸਮੂਹ ਪਰਿਵਾਰ ਵੱਲੋਂ ਸੰਗਤਾਂ ਵੱਲੋਂ ਰੱਖੇ ਗਏ ਸਹਿਜ ਪਾਠ ਦੀ ਸੰਪੂਰਨਤਾ ਆਪ ਦੇ ਚਰਨਾਂ 'ਚ ਆ ਕੇ ਸੰਪੂਰਨਤਾ ਹੋਈਆਂ ਹਨ ਸ਼ਬਦ ਕੀਰਤਨ ਹੋਏ ਹਨ ਸ਼੍ਰੀ ਭੋਜਨ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸੁਸਪਸ਼ਟ ਬਾਣੀ ਪੰਡਿਤ ਦਾਤ ਬਖਸ਼ਣੀ ਕਿਰਪਾ ਕਰਨੀ ਵਿਛੜੀ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ਣਾ ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਭਾਣਾ ਮਨ ਦਾ ਬਲ ਬਖਸ਼ਣਾ ਪਰਿਵਾਰ ਵੱਲੋਂ ਇਸ ਮਾਪ ਸੁਣਨ ਵਾਲੇ ਭੇਟ ਕਰਦੇ ਅੰਗੀਕਾਰ ਕਰਨੇ ਦੇਖ ਸੱਜ ਕੇ ਹਾਜ਼ਰਤ ਅਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ੋ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ ਪ੍ਰਵਾਨ ਕਰਨ ਪਰਿਵਾਰ ਨੂੰ ਸੁਖ ਸ਼ਾਂਤੀ ਚੜ੍ਹੀ ਦਾਤਾਂ ਬਖਸ਼ਣੀਆਂ ਸਹਿਜ ਪਾਠ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ ਸਦ ਬਾਣੀ ਸ਼ਬਦ ਕੀਰਤਨ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨ ਸੁਬੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਦੇ ਹਾਂ ਬਖਸ਼ੋਲਾਈ ਸ੍ਰੀ ਮੁਖਵਾਕ

ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਤਰੇ ਕਟੰਬ ਸੰਗ ਲੋਗ ਕੁਲ ਸਬਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਘੜੀ 'ਚ ਸ਼ਰੀਕ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਅੱਜ ਸਵਰਗਵਾਸੀ ਸਰਦਾਰ ਬਲਵੀਰ ਸਿੰਘ ਜੀ ਭਾਟੀਆ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਉਹਨਾਂ ਨੂੰ ਯਾਦ ਕੀਤਾ ਹੈ। ਸਭ ਤੋਂ ਪਹਿਲਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਦਰਸ਼ਨ ਦਿਦਾਰੇ ਸਾਨੂੰ ਦਿੱਤੇ ਨੇ, ਅਤੇ ਪਾਠੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਨੇ, ਬਾਣੀ ਪੜ੍ਹੀ ਹੈ, ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਗਿਆਨੀ ਗੁਰਪ੍ਰੀਤ ਸਿੰਘ ਜੀ, ਗਿਆਨੀ ਜੁਝਾਰ ਸਿੰਘ ਜੀ, ਗਿਆਨੀ ਬਲਵਿੰਦਰ ਸਿੰਘ ਜੀ, ਜਿਨ੍ਹਾਂ ਨੇ ਬੜਾ ਹੀ ਬਰਾਗਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ। ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ। ਗਿਆਨੀ ਗੁਰਪ੍ਰੀਤ ਸਿੰਘ ਜੀ ਹੁਣਾਂ ਨੇ ਅੰਤਿਮ ਅਰਦਾਸ ਕੀਤੀ ਹੈ, ਉਹਨਾਂ ਦਾ ਧੰਨਵਾਦ। ਅਤੇ ਗਿਆਨੀ ਬਲਵਿੰਦਰ ਸਿੰਘ ਜੀ ਹੁਣੀ ਗੁਰੂ ਜੀ ਦੇ ਹੁਕਮ ਆਪ ਸੰਗਤਾਂ ਨੂੰ ਸਰਵਣ ਕਰਾਏ, ਉਹਨਾਂ ਦਾ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਆਪਾਂ ਸਤਿਕਾਰਯੋਗ ਸਵਰਗਵਾਸੀ ਸਰਦਾਰ ਬਲਵੀਰ ਸਿੰਘ ਭਾਟੀਆ ਜੀ ਦੇ ਅੰਤਿਮ ਸੰਸਕਾਰ ਤੋਂ ਬਾਅਦ ਆਪਾਂ ਸਾਰੇ ਹੀ ਗੁਰਦੁਆਰਾ ਸਾਹਿਬ ਫਰੀਮੌਂਟ ਪਹੁੰਚੇ ਅਤੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਏ, ਅੰਤਿਮ ਅਰਦਾਸ ਹੋਈ ਅਤੇ ਬਰਾਗਮਈ ਕੀਰਤਨ ਹੋਇਆ। ਸੋ ਮੈਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਦੂਰੋਂ ਨੇੜਿਓਂ ਚੱਲ ਕੇ ਪਰਿਵਾਰ ਦੀ ਦੁੱਖ ਦੀ ਘੜੀ 'ਚ ਜਿਸ ਦਿਨ ਤੋਂ ਇਹ ਭਾਣਾ ਵਾਪਰਿਆ, ਤੁਸੀਂ ਇਹਨਾਂ ਦੇ ਗ੍ਰਹਿ ਵਿਖੇ ਜਾ ਕੇ ਫਿਰ ਸੰਸਕਾਰ 'ਤੇ ਪਹੁੰਚ ਕੇ ਅਤੇ ਹੁਣ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ। ਦੁੱਖ ਵੰਡਾਇਆ ਵੰਡਿਆ ਜਾਂਦਾ ਹੈ, ਜਾਣ ਵਾਲਾ ਇਨਸਾਨ ਕਦੇ ਵਾਪਸ ਨਹੀਂ ਆਇਆ, ਪਰ ਪਰਿਵਾਰ ਨੂੰ ਜ਼ਰੂਰ ਸਹਾਰਾ ਮਿਲਦਾ ਹੈ, ਇਹ ਦੁੱਖ ਝੱਲਣ ਦੀ ਸਮਰੱਥਾ ਮਿਲਦੀ ਹੈ। ਇਸ ਤੋਂ ਪਹਿਲਾਂ ਕਿ ਮੈਂ ਅੱਗੇ ਕੁਛ ਬੋਲਾਂ, ਮੈਂ ਬੇਨਤੀ ਕਰਦਾ ਹਾਂ ਕਿ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਮੁੱਖ ਸੇਵਾਦਾਰ, ਉਹ ਸਤਿਕਾਰਯੋਗ ਬਲਵੀਰ ਸਿੰਘ ਭਾਟੀਆ ਜੀ ਦੇ ਜੀਵਨ ਸਾਥੀ ਭੈਣ ਜੀ ਕੁਲਵਿੰਦਰ ਕੌਰ ਭਾਟੀਆ, ਉਹਨਾਂ ਨੂੰ ਜੋ ਇਹ ਸਦਮਾ ਹੋਇਆ ਹੈ, ਮਹਾਰਾਜ ਵੱਲੋਂ ਬਲੈਸਿੰਗ ਉਹਨਾਂ ਨੂੰ ਇਹ ਸਦਮਾ ਝੱਲਣ ਦੀ ਮਹਾਰਾਜ ਸਮਰੱਥਾ ਬਖਸ਼ਣ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਜੋ ਸਰੋਪਾ ਦੀ ਦਾਤ ਹੈ ਉਹ ਆ ਕੇ ਪਹਿਲਾਂ ਗਿਆਨੀ ਜੀ ਹੁਣਾਂ ਤੋਂ ਸਰੋਪਾ ਦੀ ਦਾਤ ਲੈ ਲੈਣ। ਭੈਣ ਜੀ ਕੁਲਵਿੰਦਰ ਕੌਰ, ਅਤੇ ਨਾਲ ਹੀ ਜਿੰਨਾ ਚਿਰ ਭੈਣ ਜੀ ਹੁਣੀ ਸਰੂਪਾ ਲੈਂਦੇ, ਜਦੋਂ ਪਰਿਵਾਰ ਦੇ ਵਿੱਚੋਂ ਵੱਡਾ ਚਲਿਆ ਜਾਂਦਾ ਹੈ, ਚੜ੍ਹਾਈ ਕਰ ਜਾਂਦਾ ਹੈ, ਅਤੇ ਸਾਡੀ ਰਵਾਇਤ ਹੈ ਕਿ ਜੋ ਉਹ ਆਪਣੀਆਂ ਜ਼ਿੰਮੇਵਾਰੀਆਂ ਤਕਰੀਬਨ ਨਿਭਾ ਕੇ ਗਏ, ਪਰ ਰਹਿੰਦੀਆਂ ਜ਼ਿੰਮੇਵਾਰੀਆਂ ਜੋ ਉਹ ਵੱਡੇ ਸਪੁੱਤਰ ਦੇ ਸਿਰ 'ਤੇ ਜ਼ਿੰਮੇਵਾਰੀਆਂ ਦੀ ਦਸਤਾਰ ਸਜਾਈ ਜਾਂਦੀ ਹੈ। ਸੋ ਇਹਨਾਂ ਦੇ ਵੱਡੇ ਸਪੁੱਤਰ ਸਰਦਾਰ ਸਰਤਾਜ ਸਿੰਘ ਭਾਟੀਆ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਭੈਣ ਜੀ ਦਾ ਪੇਕਾ ਪਰਿਵਾਰ, ਇਹਨਾਂ ਦੇ ਭਰਾਤਾ ਜੀ, ਕਾਕੇ ਦੇ ਮਾਮਾ ਜੀ ਜੋ ਦਸਤਾਰ ਲੈ ਕੇ ਆਏ ਆ,

ਸਤਿਕਾਰਯੋਗ ਇਹ ਬੱਚੇ ਦੇ ਇਹਨਾਂ ਦੇ ਭੈਣ ਜੀ ਦੇ ਭਰਾਤਾ ਜੀ ਜੋ ਬੱਚਿਆਂ ਦੇ ਮਾਮਾ ਜੀ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਰਾਜਵੀਰ ਉਹ ਦਸਤਾਰ ਲੈ ਕੇ ਪਹੁੰਚੇ ਆ ਉਹਨਾਂ ਨੂੰ ਬੇਨਤੀ ਹੈ ਕਿ ਉਹ ਪਹਿਲਾਂ ਕਾਕਾ ਸਰਤਾਜ ਸਿੰਘ ਜੀ ਗੁਰੂ ਘਰ ਦੀ ਬਖਸ਼ਿਸ਼ ਸਰੂਪ ਦੀ ਦਾਤ ਲੈ ਲੈਣ ਕਿਉਂਕਿ ਜ਼ਿੰਮੇਵਾਰੀਆਂ ਨਿਭਾਉਣ ਦੀ ਬਖਸ਼ਿਸ਼ ਗੁਰੂ ਸਾਹਿਬ ਕਰਨ ਬੋਲੇ ਸੋ ਨਿਹਾਲ ਸੋ ਇਸ ਬੱਚੇ ਦੇ ਸਿਰ 'ਤੇ ਪਰਿਵਾਰਕ ਜ਼ਿੰਮੇਵਾਰੀਆਂ ਜੋ ਇਹਨਾਂ ਦੇ ਪਿਤਾ ਦੀਆਂ ਨੇ ਉਹ ਵੀ ਪੈ ਗਈਆਂ ਨੇ ਇਸ ਤਰ੍ਹਾਂ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਕਾਕਾ ਜੀ ਤੁਸੀਂ ਹੁਣ ਆਪਣੀ ਮਾਤਾ ਦਾ ਖਿਆਲ ਰੱਖਣਾ ਅਤੇ ਨਾਲ ਹੀ ਆਪਣੀ ਭੈਣ ਸਰੀਤਾ ਕੌਰ ਭਾਟੀਆ ਉਹਦਾ ਅਤੇ ਛੋਟੇ ਵੀਰ ਸਟੀਵ ਭਗਤ ਸਿੰਘ ਭਾਟੀਆ ਉਹਦਾ ਵੀ ਖਿਆਲ ਰੱਖਣਾ ਉਹਨਾਂ ਨੂੰ ਹਮੇਸ਼ਾ ਨਾਲ ਲੈ ਕੇ ਚੱਲਣਾ ਸੋ ਮੈਂ ਹੁਣ ਬੇਨਤੀ ਕਰਦਾ ਸਤਿਕਾਰਯੋਗ ਸਰਤਾਜ ਸਿੰਘ ਨੂੰ ਤੁਸੀਂ ਮੱਥਾ ਟੇਕ ਕੇ ਅੱਗੇ ਬੈਠ ਕੇ ਅਤੇ ਆਪਣੇ ਮਾਮਾ ਜੀ ਕੋਲੋਂ ਸਰਦਾਰ ਰਜਿੰਦਰ ਸਿੰਘ ਜੀ ਰਾਜਵੀਰ ਜੀ ਨੂੰ ਮੈਂ ਕਹਿੰਦਾ ਕਿ ਉਹ ਇਹਨਾਂ ਨੂੰ ਜੋ ਦਸਤਾਰ ਭੇਟ ਕਰਨ

ਬਹਿ ਜਾ, ਮੇਰਾ ਪੁੱਤ ਇੱਥੇ ਕਾਰਪੇਟ 'ਤੇ ਬਹਿ ਜਾ, ਭਾਵੇਂ ਪਰੇ ਇੱਥੇ ਪਰਲੇ ਪਾਸੇ ਬਹਿ ਜਾ। ਬਹਿ ਜਾਓ, ਬੈਠ ਕੇ ਦਸਤਾਰ ਲੈ ਲਾ, ਹਾਂਜੀ, ਸਿਰ 'ਤੇ ਰੱਖ ਦਿਓ, ਸਿਰ 'ਤੇ ਰੱਖ ਦਿਓ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਾਡੀ ਅਰਦਾਸ ਹੈ ਕਿ ਮਹਾਰਾਜ ਇਸ ਬੱਚੇ ਨੂੰ ਇਹ ਜ਼ਿੰਮੇਵਾਰੀਆਂ ਨਿਭਾਉਣ ਦੀ ਸਮਰੱਥਾ ਬਖਸ਼ੇ, ਮਹਾਰਾਜ ਬਖਸ਼ਿਸ਼ ਕਰਨ ਇਹਨੂੰ ਇਹ ਦੁੱਖ ਝੱਲਣ ਦੀ ਅਤੇ ਜ਼ਿੰਮੇਵਾਰੀਆਂ ਨਿਭਾਉਣ ਦੀ, ਜੋ ਇਹ ਮਹਾਰਾਜ ਕਿਰਪਾ ਕਰਨ। ਇਸੇ ਤਰ੍ਹਾਂ ਭੈਣ ਜੀ ਕੁਲਵਿੰਦਰ ਕੌਰ ਨੂੰ ਮਹਾਰਾਜ ਇਹ ਦੁੱਖ ਝੱਲਣ ਦੀ ਸਮਰੱਥਾ ਬਖਸ਼ਣ। ਇਹਨਾਂ ਦੇ ਜੋ ਬੱਚੀ ਆ ਸਰੀਤਾ ਕੌਰ ਭਾਟੀਆ ਅਤੇ ਬੱਚਾ ਸਟੀਵ ਸਿੰਘ ਭਾਟੀਆ, ਉਹਨਾਂ ਨੇ ਵੀ ਮਹਾਰਾਜ ਸਮਰੱਥਾ ਦੇਣ, ਇਹ ਆਪਣੇ ਪਿਤਾ ਜੀ ਦੇ ਵਿਛੋੜੇ ਵਿੱਚ ਇਹ ਚੱਲ ਸਕਣ। ਅਤੇ ਨਾਲ ਹੀ ਮੈਂ ਭਾਟੀਆ ਪਰਿਵਾਰ ਵੱਲੋਂ, ਭੈਣ ਜੀ ਕੁਲਵਿੰਦਰ ਕੌਰ ਭਾਟੀਆ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਆਈ ਹੋਈ ਸੰਗਤ, ਉਹਨਾਂ ਦੇ ਰਿਸ਼ਤੇਦਾਰ, ਸਾਕ ਸੰਬੰਧੀ, ਸੱਜਣ ਮਿੱਤਰ, ਜਿੰਨੇ ਵੀ ਤੁਸੀਂ ਚੱਲ ਕੇ ਆਏ ਹੋ ਜਾਂ ਘਰੇ ਜਾ ਕੇ ਜਾਂ ਸੰਸਕਾਰ 'ਤੇ ਪਹੁੰਚ ਕੇ ਹੁਣ ਇੱਥੇ ਪਹੁੰਚ ਕੇ ਇਹਨਾਂ ਦੇ ਨਾਲ ਦੁੱਖ ਵੰਡਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਮੈਂ ਆਪਣੇ ਜੰਡੀ ਪਰਿਵਾਰ ਵੱਲੋਂ ਅਤੇ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਸਮੂਹ ਸੇਵਾਦਾਰਾਂ ਵੱਲੋਂ, ਸਿੱਖ ਪੰਚਾਇਤ ਦੇ ਸਾਰੇ ਮੈਂਬਰਾਂ ਵੱਲੋਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਅਰਦਾਸ ਕਰਦਾ ਕਿ ਮਹਾਰਾਜ ਇਸ ਵਿਛੜੀ ਹੋਈ ਪਵਿੱਤਰ ਨੂੰ, ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਜੋ ਆਪ ਸੰਗਤਾਂ ਲਈ ਪਰਿਵਾਰ ਵੱਲੋਂ ਸਤਿਕਾਰਯੋਗ ਬਲਵੀਰ ਸਿੰਘ ਭਾਟੀਆ ਦੀ ਮਿੱਠੀ ਯਾਦ ਵਿੱਚ ਆਪ ਸੰਗਤਾਂ ਲਈ ਸ਼ਰਧਾ ਭਾਵਨਾ ਨਾਲ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ, ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਜੇ ਪਰਿਵਾਰ ਵੱਲੋਂ ਕਿਸੇ ਨੇ ਵੀ ਕੋਈ ਚਾਰ ਸ਼ਬਦ ਬੋਲਣੇ ਹੋਣ, ਇਹ ਤੁਹਾਡੀ ਆਪਣੀ ਸਟੇਜ ਹੈ, ਤੁਸੀਂ ਸਟੇਜ 'ਤੇ ਆ ਕੇ ਉਹਨਾਂ ਦੇ ਪਰਿਵਾਰ ਵੱਲੋਂ ਕਿਸੇ ਨੇ ਵੀ ਸੰਗਤ ਦਾ ਧੰਨਵਾਦ ਕਰਨਾ ਹੋਵੇ ਜਾਂ ਬੋਲਣਾ ਹੋਵੇ ਤਾਂ ਉਹ ਜ਼ਰੂਰ ਆ ਕੇ ਚਾਰ ਸ਼ਬਦ ਬੋਲ ਸਕਦੇ ਆ। ਜੇ ਨਹੀਂ ਬੋਲਣਾ ਕਿਸੇ ਨੇ, ਇੱਥੇ ਹੀ ਸਮਾਪਤੀ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰ ਕਿਰਪਾ ਜਿਸ ਰਾਖੋ ਸੰਗੇ ਤੇਤੇ ਪਾਰ ਪਰਾਤੇ ਈਤੇ ਉਤ ਪ੍ਰਭ ਤੁਮ ਸਮਰਤਾ ਸਭ ਕਿਛ ਤੁਮ ਰਹਾਤੇ ਐਸਾ ਨਿਦਾਨ ਦੇਹੋ ਮੋਕੋ ਹਰ ਜਨ

ਰਾਜਨ ਹੁਕਮ ਬੋਝ ਸੁਖ ਪਾਈਐ ਰੇ ਜੋ ਪ੍ਰਗ ਕਰੇ ਸੋਈ ਭਲ ਮਾਨੋ ਸੁਖ ਦੁੱਖ ਉਹੀ ਤੇ ਆਈਐ ਰੇ ਕੋਟ ਪਤ ਤੇ ਉਧਾਰੇ ਕਿਨ ਮੈਂ ਕਰਤੇ ਵਾਰ ਨ ਲਾਗੈ ਰੇ ਦੀਨ ਦਰਦ ਦੁੱਖ ਪੰਜਨ ਸੁਆਮੀ ਜਿਸ ਭਾਵ

ਅਵਰ ਜਤਨ ਨਹੀਂ ਪਾਈ ਹੈ, ਵੱਡੇ ਭਾਗ ਹਰ ਧਿਆਈ ਹੈ, ਲਾਖ ਹਿਕਮਤੀ ਜਾਨੀ ਹੈ, ਆਗੇ ਤਿਲ ਨਹੀਂ ਮਾਨੀ ਹੈ, ਅਹਮਬੁੱਧ ਕਰਮ ਕਮਾਵਣੇ, ਗ੍ਰਹਿ ਬਾਲੋ ਨੀਰ ਬਹਾਵਣੇ, ਪ੍ਰਭ ਕਿਰਪਾਲ

ਮਹਲਾ ਪੰਜਵਾਂ ਜਾਂ ਕੋ ਬਿਸਰੈ ਰਾਮ ਨਾਮ ਤਾਹੂ ਕੋ ਪੀਰ ਸਾਧ ਸੰਗਤ ਮਿਲ ਹਰ ਰਵੈ ਸੇ ਗੁਣੀ ਗਹੀਰ ਰਹਾਓ ਜਾ ਕੋ ਗੁਰਮੁਖ ਹਿਰਦੈ ਬੁੱਧ ਤਾਕੈ ਕਰ ਤਲ ਨਵ ਨਿਧ ਸਿੱਧ ਜੋ ਜਾਣੈ

ਗੁਰ ਸਦ ਕਰੀਐ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕੋ ਬਲ ਹਰੀਐ ਰਹਾਓ ਜੇਤੇ ਸਾਸ ਗ੍ਰਾਸ ਮਨ ਲੇਤਾ।

ਮਿਸਟ ਮੀਤ ਸੁੱਤ ਕਰਤਾ ਮਨ ਸੰਤ ਮਨ ਸੰਗ ਤੁਹਾਰੈ ਚਾਲੈ ਕਰ ਸੇਵਾ ਸਤਿਗੁਰ ਆਪਣੇ ਕੀ ਗੁਰ ਤੇ ਪਾਈਐ ਪਾਲੈ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨਸੇ ਸਰਬੰਦੇ ਸਾ ਨਾਨਕ ਸੁਖ

ਨਾਨਕ ਪ੍ਰਕਾਰੀ ਪਰ ਗ੍ਰਹਿ ਬੇਕਾਰੀ ਬੁਰਾ ਭਲਾ ਨਹੀਂ ਸੁਜੀਏ ਅਣਕ ਬੰਧਨ ਮਾਇਆ ਭਰਮਤ ਭਰਮਾਇਆ ਗੁਣ ਨਿਦ ਨਹੀਂ ਗਾਇਆ ਮਨ ਬਿਖੈ ਹੀ ਮੈਂ ਲੁਜੀਏ ਜਾਂ ਕੋ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋਜਨ ਦਰ ਹਰ ਸਿਜੀ ਹੈ।

ਸੁਖ ਚਿੱਤ ਸੰਸਾਰ ਗੁਰ ਮਿਲੇ ਰਹਾਉ ਜੋ ਲੋ ਹੋ ਕਿਸ ਸੋਚੋ ਚਿਤਵੋ ਤੋ ਲੋ ਦੁਖਨ ਭਰੇ ਜੋ ਕਿਰਪਾਲ ਗੁਰ ਪੂਰਾ ਭੇਟਿਆ ਤੋ ਆਨੰਦ ਸਹਿਜੇ ਜੇਤੀ ਸਿਆਣਪ ਕਰਮ ਹਾਂ ਕੀਏ ਤੇਤੇ ਬੰਦ ਪਰੇ ਜੋ ਸਾਧੂ ਕਰਮਸਤਕ ਧਰਿਓ।

ਵਾਹਿਗੁਰ ਮਿਲ ਤਿਆਗਿਓ, ਸਰਬ ਸੋਖ ਆਨੰਦ ਮੰਗਲ ਰਸ, ਮਾਨ ਗੋਬਿੰਦ ਆਗਿਓ ਰਹਾਓ, ਮਾਨ ਅਪਮਾਨ ਦੋ ਸਮਾਨੇ, ਮਸਤਕ ਡਾਰ ਗੁਰ ਪਾਗਿਓ, ਸੰਪਤ ਹਰਕ ਨਾ ਆਵਤ, ਸੰਪਤ ਹਰਕ ਨਾ ਆਪਤ, ਦੁਖਾ ਰੰਗ ਠਾਕਰੈ ਲਾਗਿਓ, ਬਾਸ ਬਾਸਰੀ ਏਕੈ ਸੁਆਮੀ, ਉਦਿਆਨ ਦਿਸ਼ਟਾਗਿਓ, ਨਿਰਭਉ ਭਏ ਸੰਤ ਭ੍ਰਮ ਡਾਰਿਓ, ਪੂਰਨ ਸਰਬਾਗਿਓ।

ਬਸ ਸੋਜਸ ਨਾਹੀਂ ਇਹ ਪੈ ਕਰ ਪੈ ਪੈਰਾ ਤਵੇ ਕਹਾਂ ਕਵਾਵਣ ਭਰਿਆ ਜਵੇ ਕਛੂ ਨਾ ਹੋਤਾ।

ਸੰਗਤ ਮਾਰੇ ਮੈਂ ਕਰੇ ਆਨੰਦਾ ਜੀਉ ਵਣ ਤਿਨ ਤੇ ਭਵਨ ਸੁਖ ਪਰਮਾਨੰਦਾ ਜੀਉ ਸੇਜ ਸੁਹਾਵੀ ਏ ਮਨ ਬਖਸੰਦਾ ਜੀਉ ਏਕ ਦਰਸ਼ਨ ਇਹ ਸੁਖ ਲਈ ਹੈ ਜੀਉ ਚਰਨ ਪਖਾਰ ਕਰੀ ਨਿਤ ਸੇਵਾ ਜੀਉ ਪੂਜਾ

ਰਾਸ ਸੱਚ ਵਪਾਰਾ ਜਿਓ ਜਨ ਨਾਨਕ ਸਦ ਬਲਿਹਾਰਾ ਜਿਓ ਰਾਗੌੜੀ ਬਾਜ ਮਹੱਲਾ ਪੰਜਵਾਂ ਇੱਕ ਓਮ ਅਕਾਲ ਸਤਿਗੁਰ ਪ੍ਰਸਾਦ ਤੂੰ ਮੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ ਜੋਰ ਤੁਮਾਰੇ ਸੁਖ ਵਸਾ ਸੱਚ ਸ਼ਬਦ ਨਿਸ਼ਾਨ ਰਹੋ ਸਭੇ ਗੱਲਾਂ ਜਾਤਿਆਂ ਸੁਣ ਕੇ ਚੁੱਪ ਕੀਆ ਕਦ ਹੀ ਸੂਰਤ ਨਾ ਲੱਦੀਆ ਮਾਇਆ ਮੋਹੜਿਆ ਦੇਹੇ ਬੁਝਾਰਤ ਸਾਰਤਾ ਸੇ ਅੱਖੀ ਡਿੱਠੜਿਆ ਕੋਈ ਜੇ ਮੂਰਖ ਲੋਭਿਆ ਮੂਲ ਨਾ ਸੁਣੀ ਕਹਿਆ ਇਕਸ ਦੋ ਚੌਂਕਿਆ ਗਣੀ ਸਭ ਇੱਕ ਤਸਾਜ ਮੁੱਠੀ ਇੱਕ ਅੱਧ ਨਾਏ ਰੱਸੀ ਅੜਾ ਕਰ ਵਿਰਲੀ ਜਾਏ ਉੱਠੀ ਭਗਤ ਸੱਚੇ ਦਰ ਸੋਹਦੇ ਆਨੰਦ ਕਰੇ ਦਿਨ ਰਾਤ ਰੰਗ ਰੁਤੇ ਪਰਮੇਸ਼ਵਰ ਆਏ ਜਨ ਨਾਨਕ ਤੇ

ਦੁਆ ਮੁੱਖ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਵਾਹੇ ਕਿਉਂ ਗੋਬਿੰਦ ਮਨੋ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲੱਗੀਏ ਜੀਵੀਏ ਭਵ ਜਲ ਪਈਏ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁੱਖ ਉਹ ਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰ ਸੱਚੇ ਸਾਬਾਸ ਗੌੜੀ ਮਾਜ ਮਹੱਲਾ ਪੰਜਵਾਂ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ ਸੱਚੇ ਸੇ ਤੀਰਤਿਆ ਮਿਲਿਆ ਨੇਠਾ ਹੇਠਾ ਰਹੋ ਹੋਰ ਸਾਧ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਵਰ ਜੋ ਕਰੇ ਫਿੱਟ ਸੋ ਜੀਵਨ ਸੋਏ ਅੰਚਲ ਗਹਿ ਕੇ ਸਾਧਕਾ ਟਰਣਾ ਇਹੋ ਸੰਸਾਰ ਪਾਰ ਬ੍ਰਹਮ ਆਰਾਧੀਏ ਉਧਰੇ ਸਭ ਪਰਿਵਾਰ ਸਾਜਣ ਬੰਧ ਸੁਮਿੱਤਰ ਸੋ ਹਰ ਨਾਮ ਹਿਰਦੇ ਦੇ ਔਗਣ ਸਭ ਮਿਟਾਇ ਕੇ ਪਰ ਉਪਕਾਰ ਕਰੇ ਮਾਲਕ ਜਾਣਾ ਥਿਓ ਕਰ ਹਰ ਕੇ ਚਰਨ ਨਿਦਾਨ ਨਾਨਕ ਜਾਚੇ ਦਰ ਤੇਰੇ ਪ੍ਰਭ ਤੁਧਨੋ ਮੰਗੇ ਦਾਨ ਇੱਕੀ ਓਂਕਾਰ ਸਤਿਗੁਰ ਪ੍ਰਸਾਦ ਰਾਜ ਗੌੜੀ ਮਹੱਲਾ ਨਾਮ ਸਾਰੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਿਨਸ ਭਾਗਿਓ ਰਹੁ ਸੁਖ ਦੁੱਖ ਦੋਨੋ ਸਮ ਕਰ ਜਾਣੇ ਔਰ ਮਾਨ ਅਪਮਾਨਾ ਹਰ ਕਸੂਖ ਤੇ ਰਹੇ ਅਤੀਤਾ ਤਿਨ ਜਗ ਤਤ ਪਛਾਣਾ ਉਸ ਤਰ ਨਿੰਦਾ ਦੋ ਤਿਆਗੇ ਖੋਜੇ ਪਦ ਨਿਰਵਾਣਾ ਜਨ ਨਾਨਕ ਇਹ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਣਾ ਗੌੜੀ ਮਹੱਲਾ ਨਾਵਾਂ ਸਾਧੋ ਰਚਨਾ ਰਾਮ ਬਣਾਏ ਇੱਕ ਬਿਣ ਸੇ ਇੱਕ ਅਸਤਰ ਮਾਨੇ ਆਚਾਰਜ ਲਿਖਿਓ ਨਾ ਜਾਈ ਰਹੋ ਕਾਮ ਕ੍ਰੋਧ ਮੋਹ ਬਸ ਪ੍ਰਾਣੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਆ ਜੋ ਸੁਪਨਾ ਰਹਿਣ ਆਈ ਜੋ ਦਿਸੈ ਸੋ ਸਗਲ ਬਿਨਾ ਸੇ ਜਿਉ ਬਹਾਦਰ ਕੀ ਛਾਈ ਜਨ ਨਾਨਕ ਜਗ ਜਾਣਿਆ ਮਿਟਿਆ ਰਹੋ ਰਾਮ ਸਰਣ ਆਈ ਗੌੜੀ ਮਹੱਲਾ ਨੌਵਾਂ ਪ੍ਰਾਣੀ ਕਿਉਂ ਹਰ ਜਸ ਮਨ ਨਹੀਂ ਆਵੈ ਇਹ ਨਸਲ ਮਗਨ ਰਹੇ ਮਾਇਆ ਮੈਂ ਹੋ ਕੈਸੇ ਗੁਣ ਗਾਵੈ ਰਹੋ ਭੂਤ ਮੀਤ ਮਾਇਆ ਮਮਤਾ ਸਿਉ ਇਹ ਬਿਨ ਆਪ ਬੰਧਾਵੈ ਮਿਰਗ ਤ੍ਰਿਸ਼ਨਾ ਜੋ ਝੂਠ ਹੋਇਓ ਜਗ ਦੇਖ ਤਾਸ ਉਠਤਾਵੈ ਭੁਗਤ ਮੁਕਤ ਕਾ ਕਾਰਨ ਸਵਮੇ ਮੂੜ ਤਹੈ ਬਿਸੁਰਾਵੈ ਜਨ ਨਾਨਕ ਕੋਟਨ ਮੈਂ ਕਹੁ ਭਜਨ ਰਾਮ ਕੋ ਪਾਵੈ ਗੌੜੀ ਮਹੱਲਾ ਨੌਵਾਂ ਸਾਲੋ ਇਉ ਮਨ ਗਹਿ ਨਾ ਜਾਈ ਚੰਚਲ ਤਸਲਾ ਸੰਗ ਬਸੈ ਜਾ ਤੇ ਥਿਰ ਨਾ ਰਹਾਈ ਰਹੋ ਕਠਣ ਕ੍ਰੋਧ ਕਟ ਹੀ ਕੇ ਪੀਤਰ ਜੇ ਸੁਧ ਸਭ ਬਿਸੁਰਾਏ ਰਤਨ ਗਿਆਨ ਸਭ ਕੋ ਹਿਲੀ ਨਾ ਤਾਂ ਸਿਉ ਕਛ ਨਾ ਬਸਾਈ ਜੋਗੇ ਯਤਨ ਕਰਤ ਸਭ ਹਾਰੇ ਗੁਣੀ ਰਹੇ ਗੁਣ ਗਾਏ ਜਨ ਨਾਨਕ ਹਰ ਪੈ ਦੇ ਅਲਾ ਤੋਂ ਸਭ ਬਿਦ ਬਨ ਆਈ

ਆਪਦਾ ਬੋਲ ਓ ਬਖਿਆਲ ਕੀ ਸੇਵਾ ਹਰਖ ਸੋਗ ਪਰ ਸਹਿ ਜੈ ਨਾਇਣ ਸੋ ਮੂਰਤ ਹੈ ਦੇਵਾ ਸੁਰ ਨਰਕ ਅੰਮ੍ਰਿਤ ਬਿਕ ਏ ਸਭ ਤਿਉਂ ਕੰਚਨ ਅਰ ਪੈਸਾ ਉਸ ਤਤ ਨਿੰਦਾ ਏ ਸਮ ਜਾ ਕੇ ਲੋਭ ਮੋਹ ਪੁਨ ਤੈਸਾ ਦੁਖ ਸੋ ਏ ਬਾਦੇ ਜੇ ਨਾਹਿਨ ਤੈ ਤੁਮ ਜਾਨੋ ਗਿਆਨੀ ਨਾਨਕ ਮੁਕਤ ਤਾਏ ਤੁਮ ਮਾਨੋ ਇਹ ਵਿਧ ਜੋ ਕੋ ਜੋ ਪ੍ਰਾਣੀ ਗੌੜੀ ਮਹਲਾ ਨੋਆ ਮਨ ਰੇ ਕਹਾਂ ਭਇਓ ਤੇ ਬਹੁਰਾ ਐਨਸ ਔਧ ਘਟੇ ਨਹੀਂ ਜਾਣੇ ਭਇਓ ਲੋਭ ਸੰਘਰਾ ਰਹੋ ਜੋ ਤਨ ਤੇ ਆਪਣੋ ਕਰ ਮਨ ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਚੋ ਤੇ ਰੋ ਰਹਿ ਨਾਇਣ ਦੇਖੋ ਸੋਚ ਵਿਚਾਰੀ ਰਤਨ ਜਲਮ ਆਪਣੋ ਤੇ ਹਾਰਿਓ ਗੋਬਿੰਦ ਗਤ ਨਹੀਂ ਜਾਣੇ ਨਿਮਕਣਾ ਲੀਨ ਪਇਓ ਚਰਨਨ ਸਿਉ ਬਿਰਤਾ ਔਧ ਸਿਰਾਣੀ ਕਹੋ ਨਾਨਕ ਸੋਈ ਨਰ ਸੁਖੀਆ ਰਾਮ ਨਾਮ ਗੁਣ ਗਾਵੇ ਔਰ ਸਗਲ ਜਗ ਮਾਇਆ ਮੋਇਆ ਨਿਰਭੈ ਪਦ ਨਹੀਂ ਭਾਵੈ ਗੌੜੀ ਮਹੱਲਾ ਨੌਵਾਂ ਨਰ ਅਚੇਤ ਪਾਪ ਤੇ ਡਰੇ ਦੀਨ ਦਿਆਲ ਸਗਲ ਭੈ ਪੰਜਨ ਸਰਣ ਤਾਹੇ ਤੁਮ ਪਰੇ ਰਹੋ ਵੇਦ ਪ੍ਰਾਣ ਜਾਸ ਗੁਣ ਗਾਵਤ ਤਾਂ ਕੋ ਨਾਮ ਹੀ ਹੇ ਮੋ ਤਰੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰੇ ਮਾਨਸ ਦੇ ਬਹਰਣਾ ਭਾਵੈ ਕਛ ਉਪੋ ਮੁਕਤ ਕਾ ਕਰੇ ਨਾਨਕ ਕਹਿਤ ਗਏ ਕਰਨਾ ਮੈਂ ਭਵ ਸਾਗਰ ਕੇ ਪਾਰ ਉਤਰ ਰਹੇ ਰਾਗੌੜੀ ਅਸ਼ਟਪਦੀਆ ਮਹੱਲਾ ਪਹਿਲਾ ਗੌੜੀ ਗੁਆਰੇਰੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਨਿਧ ਸਿੱਧ ਨਿਰਮਲ ਨਾ ਵਿਚਾਰ ਪੂਰਨ ਪੂਰਿਆ ਬੇਕਮਾਰ ਤ੍ਰਿਪਟੀ ਛੁੱਟੀ ਬਿਮਲ ਮਝਾਰ ਗੁਰ ਕੀ ਮਤ ਜੀ ਆਏ ਕਾਰ ਇਨ ਵਿਦ ਰਾਮ ਰਵਤ ਮਨ ਮਾਨਿਆ ਗਿਆਨ ਅੰਜਨ ਗੁਰ ਸ਼ਬਦ ਪਛਾਣਿਆ ਰਹੋ ਇੱਕ ਸੁਖ ਮਾਨਿਆ ਸਹਿਜ ਮਲਾਇਆ ਨਿਰਮਲ ਬਾਣੀ ਭਰਮ ਚੁਕਾਇਆ ਲਾਲ ਪਏ ਸੂਆ ਰੰਗ ਮਾਇਆ ਨਜ਼ਰ ਪਈ ਬੇਕਠਾਕ ਰਹਾਇਆ ਉਲਟਾ ਪਈ ਜੀਵਤ ਮਰ ਜਾਗਿਆ ਸ਼ਬਦ ਰਵੇ ਮਨ ਹਰ ਸਿਉਂ ਲਾਗਿਆ ਰਸ ਸੰਗ੍ਰਹਿ ਬਿਖ ਪਰ ਹਰ ਤਿਆਗਿਆ ਪਏ ਹੇ ਪਾਏ ਬਸ

ਆਚਾਰਾ ਦ੍ਰਿਸ਼ਟ ਪਏ ਸੁਖ ਆਤਮ ਤਾਰਾ ਤੁਝ ਬਿਨ ਕੋਇ ਨਾ ਦੇਖੋ ਮੀਤ ਕਿਸ ਸਿਉ ਕਿਸ ਦੇ ਬਹੁ ਚੀਤ ਕਿਸ ਪੁੱਛੋ ਕਿਸ ਲਾਗੋ ਪਾਏ ਕਿਸ ਉਪਦੇਸ਼ ਰਹਾ ਲੀ ਲਾਏ ਗੁਰ ਸੇਵੀ ਗੁਰ ਲਾਗੋ ਪਾਏ ਭਗਤ ਕਰੀਏ ਰਾਚੋ ਹਰਣਾਏ ਸਿੱਖਿਆ ਦਿਖਿਆ ਭੋਜਨ ਪਾਓ ਹੁਕਮ ਸੰਜੋਗੀ ਨਿਜ ਕਰ ਜਾਓ ਗਰਭ ਕੰਤਕ ਸੁਖ ਆਤਮ ਧਿਆਨਾ ਜੋਤ ਪਈ ਜੋਤੀ ਮਾਹੇ ਸਮਾਨਾ ਲਿਖਤ ਮਿਟੇ ਨਹੀਂ ਸ਼ਬਦ ਨਿਸ਼ਾਨਾ ਕਰਤਾ ਕਰਨਾ ਕਰਤਾ ਜਾਣਾ ਨੈ ਪੰਡਤ ਨੈ ਚਤੁਰ ਸਿਆਣਾ ਨੈ ਪੂਲੋ ਨੈ ਭਰਮ ਪੁਲਾਨਾ ਕਤੋ ਨ ਕਤਨੀ ਹੁਕਮ ਪਚਾਨਾ ਨਾਨਕ ਗੁਰਮਤ ਸਹਿਜ ਸਮਾਨਾ ਗੌੜੀ ਗੌਰੀ ਵੱਲਾ ਪਹਿਲਾ ਮਨ ਕੁੰਚਰ ਕਾਇਆ ਉਦਿਆਨੇ ਗੁਰ ਅੰਕ ਸਹਿਜ ਸ਼ਬਦ ਨਿਸ਼ਾਨੇ ਰਾਜ ਦੁਆਰੇ ਸੋ

ਗੁਰਤ ਇੱਕ ਹੋਏ, ਨਿਰਗੁਣ ਰਾਮ ਗੁਣੈ ਵਸ ਹੋਏ, ਆਪ ਨਿਵਾਰ ਵਿਚਾਰੇ ਸੋਏ ਰਹੋ, ਮਨ ਪੂਲੋ ਬੋਚਤੇ ਵਿਕਾਰ, ਮਨ ਪੂਲੋ ਸਿਰਾਵੈ ਭਾਰ, ਮਨ ਮਾਨੇ ਹਰ ਇੱਕ ਅਹੰਕਾਰ, ਮਨ ਪੂਲੋ ਮਾਇਆ ਕਰ ਜਾਏ, ਕਾਮ ਵਿਰੋਧੋ ਰਹੇ ਰਾਜ ਅਠਾਏ, ਹਰ ਪਜ ਪ੍ਰਾਣੀ ਰਸਨ ਸਾਏ, ਗੈਵਰ ਹੈਵਰ ਕੰਚਨ ਸੁਤ ਨਾਰੀ, ਬਹੁ ਚਿੰਤਾ ਪਿੜ ਚਾਲੇ ਹਾਰੀ, ਜੂਏ ਖੇਲਣ ਕਾਚੀ ਸਾਰੀ, ਸੰਪੋ ਸੰਚੀ ਪਏ ਵਿਕਾਰ, ਹਰਕ ਸੋਖ ਉਭੇ ਦਰਬਾਰ, ਸੁਖ ਸਹਿਜੇ ਜਪ ਜਿਹਦੇ ਮਰਾਰ, ਨਦਰ ਕੇ ਤਾਮੇਲ ਮਿਲਾਏ, ਗੁਣ ਸੰਗ੍ਰਹਿ ਔਗੁਣ ਸਬਜ ਲਾਏ, ਗੁਰਮੁਖ ਨਾਮ ਪਦਾਰਥ ਪਾਏ, ਬਿਨਾਵੇਂ ਸਭ ਦੁੱਖ ਨਿਵਾਸ, ਮਨ ਮੁਖ ਮੂੜ ਮਾਇਆ ਚਿਤਵਾਸ, ਗੁਰਮੁਖ ਗਿਆਨ ਤੁਰ ਕਰਨ ਰਖਿਆਸ, ਮਨ ਚੰਚਲ ਧਾਵਤ ਪਣਤਾਵੇ, ਸਾਚੇ ਸੂਚੇ ਬਹਿਲ ਨ ਭਾਵੈ, ਨਾਨਕ ਗੁਰਮੁਖ ਹਰ ਗੁਣ ਗਾਵੈ, ਗੌੜੀ ਗੁਆਰੀ ਮਹਲਾ ਪਹਿਲਾ, ਹੋਮੇ ਕਰਦੇ ਨੈ ਸੁਖ ਹੋਏ, ਮਨ ਮਦ ਝੂਠੀ ਸੱਚਾ ਸੋਏ, ਸਗਲ ਬਗੂਤੇ ਪਾਵੇ ਦੋਏ, ਸੋ ਕਮਾਵੇ ਤੁਰ ਲਿਖਿਆ ਹੋਏ, ਐਸਾ ਜਗ ਦੇਖਿਆ ਜੋ ਵਾਰੀ, ਸਭ ਸੁਖ ਮੰਗੇ ਨਾ ਬਿਸਾਰੀ ਰਹੋ, ਅਦੁਸ਼ਟ ਦੇ ਤਾਂ ਕਹਿਆ ਜਾਏ, ਬਿਣ ਦੇਖੇ ਕਹਿਣਾ ਬਿਰਤਾ ਆ ਜਾਏ, ਗੁਰਮੁਖ ਦੀ ਸੇ ਸਹਿਜ ਸੁਭਾਏ, ਸੇਵਾ ਸੁਰਤ ਏਕਲੀ ਲਾਏ, ਸੁਖ ਮੰਗਤ ਦੁਖ ਆਗਲ ਹੋਏ, ਸਗਲ ਵਿਕਾਰੀ ਹਰ ਪਰੋਏ, ਏਕ ਬਿਨਾ ਝੂਠੇ ਮੁਕਤ ਹੋਏ, ਕਰ ਕਰ ਕਰਤਾ ਦੇਖੇ ਸੋਏ, ਤਿਸਨਾ ਅਗਣ ਸ਼ਬਦ ਬੁਝਾਏ, ਦੂਜਾ ਪਰਮ ਸਹਿਜ ਸੁਭਾਏ, ਗੁਰਮਤੀ ਨਾਮ ਦੇ ਵਸਾਏ, ਸਾਚੀ ਬਾਣੀ ਹਰ ਗੁਣ ਗਾਏ, ਤਨ ਮੈਂ ਸਾਚੋ ਗੁਰਮੁਖ ਪਾਓ, ਨਾਮ ਬਿਨਾ ਨਾਹੀ ਨਿਜ ਠਾਉ, ਪ੍ਰੇਮ ਪਰਾਇਣ ਪ੍ਰੀਤਮ ਰਾਓ, ਨਦਰ ਕਿਰਤਾ ਮੁਝੇ ਨਾਉ, ਮਾਇਆ ਮੋਹ ਸਰਵਜਨ ਜਾਲਾ, ਮਨ ਮੁਖ ਚੀਲ ਕੁਛ ਬਿਕਰਾਲਾ, ਸਤਿਗੁਰ ਸੇਵੇ ਚੁੱਕੇ ਜਨ ਜਾਲਾ, ਅੰਮ੍ਰਿਤ ਨਾਮ ਸਦਾ ਸੁਖ ਨਾਲਾ, ਗੁਰਮੁਖੇ ਏਕ ਲਿਵ ਲਾਏ, ਨਿਜ ਕਰ ਵਾਸੇ ਸਾਜ ਸਮਾਏ, ਜੰਮਣ ਮਰਣਾ ਠਾਕ ਰਹੇ, ਪੂਰੇ ਗੁਰ ਦੇ ਇਹ ਮਿੱਤ ਪਾਏ, ਕਥਨੀ ਕਥੋ ਨ ਆਵੇ ਔਰ, ਗੁਰ ਪੁੱਛ ਦੇਖਿਆ ਨਾਹੀ ਦਰ ਹੋਰ, ਦੁੱਖ ਸੁਖ ਪਾਣੇ ਤਿਸੇ ਰਜਾਏ।